0: whenever you want it, wherever you are, at the palm of your hands. Listen to FM 94.7 anywhere with the Fairchild Radio app, available now for free on your device's player or app store, connecting you to the community anytime, anywhere.
1: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
2: ਹੋ ਸਕਤਾ ਹੈ ਕਿ ਆਪ ਇਸੇ ਅਬਿਊਜ਼ ਨਾ ਸਮਝੇ ਲੇਕਿਨ ਆਪਣੇ ਸ਼ਰੀਕੇ ਹਯਾਤ ਕੋ ਧਮਕੀ ਭਰੇ ਪੈਗਾਮ ਭੇਜਣਾ ਉਨਕੀ ਲੋਕੇਸ਼ਨ ਕੋ ਖੁਫੀਆ ਤੌਰ ਪਰ ਟਰੈਕ ਕਰਨਾ ਜਾਂ ਉਨਕੇ ਫੋਨ ਕੀ ਸਰਗਰਮੀਓ ਪਰ ਕੰਟਰੋਲ ਰੱਖਣਾ ਵੀ ਤੋ ਬਦਸਲੂਕੀ ਹੀ ਹੈ ਟੈਕਨੋਲੋਜੀ ਕੇ ਜ਼ਰੀਏ ਕੀ ਜਾਣੇ ਵਾਲੀ ਬਦਸਲੂਕੀ ਜਿਸਮਾਨੀ ਤੋ ਨਹੀਂ ਹੋਤੀ ਲੇਕਿਨ ਇਸਕੇ ਅਸਰਾਤ ਉਤਨੇ ਹੀ ਸੰਗੀਨ ਔਰ ਨੁਕਸਾਨਦੇਹ ਹੋ ਸਕਤੇ ਹੈ ਅਗਰ ਆਪ ਯਾ ਆਪਕਾ ਕੋਈ ਜਾਣੇ ਪਹਿਚਾਨਣੇ ਵਾਲਾ ਟੈਕਨੋਲੋਜੀ ਕਾ ਇਸਤੇਮਾਲ ਕਿਸੀ ਕੋ ਨੁਕਸਾਨ ਪਹੁੰਚਾਣੇ ਜਾਂ ਉਸ ਪਰ ਕੰਟਰੋਲ ਰੱਖਣੇ ਕੇ ਲੀਏ ਕਰ ਰਹਾ ਹੈ ਤੋ ਤਬਦੀਲੀ ਮੁਮਕਿਨ ਹੈ ਮਜ਼ੀਦ ਮਾਲੂਮਾਤ ਕੇ ਲੀਏ alberta.ca/andgbv ਪਰ

0: جائیں. حکومت البرٹا کی اور سے پیغام
1: 94.7 ایف ایم ریڈیو سرسنگم ہر ہفتے وی کنٹے سنو منڈے ٹو فرائیڈے شام 4 تو 5 کلدیپ سنگھ وچار چرچا شام 8 تو 9 جتندر پنو ریڈیو سرسنگم ڈاٹ سی اے فون 403-585-0910 ریڈیو سرسنگم
2: The following program speaks to the South Asian community uniting the world for your listening pleasure at Fairchild Radio the multicultural spirit of Calgary
3: मर्सिडीज कार खरीदना चाहते हो हुण कैनेडा दे विच तुहाडे सुपने सच होण दा समा आ गया
4: कैनेडा दे विच मर्सिडीज दी सब तो वड्डी डीलरशिप कैलगरी एयरपोर्ट दे नेड़े मर्सिडीज बेंस कंट्री हिल पहुंचो ते सिद्धी गलबात करो गौरव शर्मा दे नाल पंजाबी हिंदी उर्दू जां फिर अंग्रेजी दे विच गलबात करो गौरव शर्मा तुहानू देणगे वधिया सलाह ते वधिया डील्स मर्सिडीज बेंस कंट्री हिल्स 70 दे करीब कारां दी डिस्प्ले वाला वड्डा शोरूम सब दा माण सब दी चाहत अपनी सुपनमई कार खरीदने लई गौरव शर्मा नू शोरूम च जाके मिलो जां फिर फोन कर लो 403-903-6757
3: मर्सिडीज बेंस कंट्री हिल्स
5: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ
6: ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਵੀਰਪਾਲ ਕੌਰ ਟਾਟਾ ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 825-760-0983 ਤੇ ਥੈਂਕ ਯੂ
7: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ ਸੁਪਰ ਵੀਜ਼ਾ ਲਾਈਫ ਇੰਸ਼ੋਰੈਂਸ ਮੋਰਗੇਜ ਇੰਸ਼ੋਰੈਂਸ RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ
4: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ
5: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ
4: ਵਧੀਆ ਘਰ ਖਰੀਦਣਾ ਪੈਸੇ ਬਚਾਉਣੇ ਨੇ ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ
5: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ
4: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ
5: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868
4: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor
5: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 403-617-1868
7: ਵਾਸੀਓ ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 587-617-4696

0: ਦਿੰਦੇ ਹਨ। ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ ਸੋਨਿਕ ਇੰਸ਼ੋਰੈਂਸ 5878321208।
1: ਬੜੇ ਸੋਚਾਂ ਚ ਪਏ ਹੋ ਵੀਰ ਜੀ, ਕੀ ਗੱਲ ਹੋ ਗਈ?
0: ਥੱਕ ਗਏ ਆ ਘਰ ਲੱਭ ਲੱਭ ਕੇ। ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ।
1: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ ਕੈਲਗਰੀ ਚ ਨਹੀਂ। ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ।
0: ਕਰ ਲਿਆ ਜੀ ਨੋਟ, ਫੋਨ ਨੰਬਰ 403-618-2112।
1: ਰੀਅਲ ਐਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਟਰ ਅਰੁਣ ਕੌਸ਼ਲ।
0: ਅੱਛਾ ਜੀ, ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ?
1: ਜੀ ਹਾਂ, ਕੱਲੇ ਘਰ ਨਹੀਂ, ਪ੍ਰੋਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ, ਘਰ ਖਰੀਦਣਾ ਹੋਵੇ ਜਾਂ ਵੇਚਣਾ, ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ। ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ। ਪ੍ਰੋਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 4036182112। ਅਰੁਣ ਕੌਸ਼ਲ। ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ। ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757। ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
0: ਕਿੱਦਾਂ ਵੀਰੇ, ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ, ਤੇਰਾ ਫੋਨ ਵੀ ਨਹੀਂ ਲੱਗਾ। ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ।
2: ਲੱਭਣਾ ਕਿੱਥੋਂ ਭਰਾਵਾ, ਮੈਂ ਤਾਂ ਇੰਡੀਆ ਗਿਆ ਸੀ।
0: ਕੀਤਾ ਨਾ ਉਹੀ ਕੰਮ, ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ।
2: ਲੈ ਦੱਸ, ਬੱਚਿਆਂ ਵਾਲੀ ਗੱਲ ਕਰਦਾ ਤੂੰ, ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ। ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408।
0: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਈਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ। ਤਸੱਲੀ ਬਖਸ਼ ਤੇ ਤੇਜ਼ ਸਰਵਿਸ, ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ। 4036074208 ਅਕਾਲ ਫੋਰਨ ਐਕਸਚੇਂਜ।
3: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ, ਬਸ ਕੈਲਗਰੀ ਚ ਘਰ ਲੈਣ ਦੀਆਂ ਫੀਲਿੰਗ ਲਈ ਜਾਇਓ। ਵੀਰੇ ਦੀ ਫੈਮਿਲੀ ਨੇ ਵੀ ਟੋਰੰਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ। ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ।
4: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ, ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ, ਪਹਿਲਾ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ। ਮੈਂ ਸੁਣਿਆ ਜੱਗੀ ਢਿੱਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਆ।
3: ਜੀ ਹਾਂ, ਮੈਕਸਵੈਲ ਸੈਂਟਰਲ ਰਿਐਲਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ। ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-600-16-2445। 4036162445।
5: ਓਹੋ, ਅੱਜ ਫੇਰ ਨੀ ਲੋਡ ਮਿਲਿਆ।
6: ਕੀ ਹੋਇਆ?
5: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
6: ਓਹੋ, ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871-2208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
2: ਹੈਲੋ ਗੋਪੀ, ਸ਼ੁਕਰ ਆ ਤੂੰ ਫੋਨ ਚੁੱਕ ਲਿਆ। ਜਿੱਦਣ ਦਾ ਨਵਾਂ ਘਰ ਲਿਆ, ਸੱਜਣ ਮਿੱਤਰ ਫੋਨ ਚੁੱਕਣੋਂ ਵੀ ਗਏ।
0: ਉਹ ਸਾਰੇ ਡਰਦੇ ਨੀ ਚੱਕਦੇ, ਉਹਨਾਂ ਨੂੰ ਲੱਗਦਾ ਤੂੰ ਮੂਵਿੰਗ ਲਈ ਕਹੂੰਗਾ, ਕੌਣ ਇੰਨੇ ਭਾਰੇ ਸਮਾਨ ਨੂੰ ਹੱਥ ਪਾਵੇ।
2: ਉਹ ਨਹੀਂ ਭਰਾਵਾ, ਮੈਂ ਇੰਜ ਨਹੀਂ ਕਰਦਾ, ਆਪਾਂ ਤੇ ਹਰ ਵਾਰ ਸਟਾਰ ਮੂਵਿੰਗ ਵਾਲਿਆਂ ਨੂੰ ਇੱਕ ਫੋਨ ਕਰੀਦਾ, ਉਹ ਬਹੁਤ ਵਧੀਆ ਤਰੀਕੇ ਨਾਲ ਸਾਰੇ ਘਰ ਦਾ ਸਮਾਨ ਸਹੀ ਸਲਾਮਤ ਬਿਨਾਂ ਕਿਸੇ ਝੰਜਟ ਦੇ ਮੂਵ ਕਰ ਜਾਂਦੇ ਆ।
7: ਆਪਣੇ ਘਰ ਜਾਂ ਆਫਿਸ ਦਾ ਸਮਾਨ ਮੂਵ ਕਰਾਉਣਾ ਹੋਵੇ ਤਾਂ ਸਟਾਰ ਮੂਵਿੰਗ ਦੇ ਮਲਕੀਤ ਸਿੰਘ ਜੀ ਨੂੰ ਅੱਜ ਹੀ ਕਾਲ ਕਰੋ 4038701790 403-870-1790 ਸਟਾਰ ਮੂਵਿੰਗ।
8: जी वेलकम बैक टू कॉफी जलाल ऑन रेडियो सुसंगम 94.7 एफएम जिसको स्पॉन्सर किया है ऑप्टिमा आईवेयर एंड ऑप्टिमेट्री जिनकी जो अपने दो लोकेशन है एक कैलगरी में है एक एयरड्री में है वहां पर डॉक्टर भी है सनग्लासेस कॉन्टैक्ट लेंस एनीथिंग यू कैन जस्ट कॉल द नंबर 4034636666 एंड यू कैन बुक योर अपॉइंटमेंट विद द डॉक्टर अगर आपने खाली

0: The time is 9 p.m.
1: You are listening to Fairchild Radio CHKF FM 94.7, a multicultural radio station in Calgary.
2: Whenever you want it, wherever you are, at the palm of your hands, listen to FM 94.7 anywhere with the Fairchild Radio app, available now for free on your device's player or app store, connecting you to the community, anytime, anywhere.
3: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
4: ਕੈਲਗਰੀਜ਼ ਓਲਡੇਸਟ ਬਿਗੇਸਟ ਐਂਡ ਓਨਲੀ ਸਾਊਥ ਏਸ਼ੀਅਨ ਰੇਡੀਓ ਸਟੇਸ਼ਨ ਸਬਰੰਗ ਰੇਡੀਓ 94.7 FM
5: ਮੰਡੇ ਟਿਊਜ਼ਡੇ ਥਰਸਡੇ ਫਰਾਈਡੇ 7 to 8 PM

0: हर समय तुहाडे संग तुहाडा अपना यह रेडियो सुरसंगम।
1: ओहो आज फेर नहीं लोड मिलिया
2: की होया
1: बस पूछना इंश्योरेंस कंफर्मेशन नहीं आई टाइम पे ते हुन फेर एक दिन वेट करनी पैनी है ते बच्चियां नु फेर नहीं मिल होना दो दिन
2: ओहो रह गए ना फेर पीछे मैं सुनया है सोनिक इंश्योरेंस दे मानस पहुजा अते रमन वड़ैच ते उना दी टीम इंश्योरेंस कंफर्मेशन बहुत जल्दी प्रोवाइड करवा दंदी है ते ओ ता पोर्टल भी सेट कर दंदे ने ताकि तुसी आप ही कंफर्मेशन दे सको बशर्ते तुहाडी इंश्योरेंस एक्टिव है तुसी आज ही उना नु फोन करो ते जल्दी जल्दी गाल करके कोई हल लब्बो ताकि अगली बारी तुसी कार टाइम ते आ सको ते बच्चा नाल टाइम भी स्पेंड कर सको फोन नंबर है मानस पहुजा 5878321208 या रमन वड़ैच 7807530001 सोनिक इंश्योरेंस
3: मर्सिडीज कार खरीदना चाहते हो ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ 'ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757
3: ਮਰਸੀਡੀਜ਼ ਬੈਂਸ ਕੰਟਰੀ ਹਿਲਸ
5: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ
6: ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਵੀਰਪਾਲ ਕੌਰ ਟਾਟਾ ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨਸ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 'ਤੇ ਥੈਂਕ ਯੂ
2: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ ਸੁਪਰ ਵੀਜ਼ਾ ਲਾਈਫ ਇੰਸ਼ੋਰੈਂਸ ਮੋਰਗੇਜ ਇੰਸ਼ੋਰੈਂਸ RESP ਦੀਆਂ ਵਧੀਆਂ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ
4: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ 'ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ
5: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ
4: ਵਧੀਆ ਘਰ ਖਰੀਦਣਾ ਪੈਸੇ ਬਚਾਉਣੇ ਨੇ ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ
5: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ
4: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ
5: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868
4: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor
5: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 4036171868
2: ਵਾਸੀਓ ਕੀ ਤੁਸੀਂ ਲੰਬੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ

0: ਪੋਚਾ ਥੇਡ ਅਸੀਂ ਹਫਤੇ ਦੇ 6 ਦਿਨ ਖੁੱਲੇ ਆ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 587-617-4696 587-617-4696 ਓਇਸੇ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 587-617-4696
1: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਂਪਾਇਰ ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ ਕਾਰਪੇਟ ਹਾਰਡਵੁੱਡ ਲੈਮੀਨੇਟ ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ 2935 19th Street ਨਾਰਥ ਈਸਟ ਕੈਲਗਰੀ ਕੈਲਗਰੀ ਕਾਰਪੇਟ ਐਂਪਾਇਰ ਫੋਨ ਨੰਬਰ 403-510-1515 2935 19th Street ਨਾਰਥ ਈਸਟ ਕੈਲਗਰੀ
2: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ
3: ਤਾਜ਼ੀਆਂ ਸਬਜ਼ੀਆਂ ਫਲ ਫਰੂਟ ਦਾਲਾਂ ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ ਕੀਮਤਾਂ ਘੱਟ ਤੇ ਕੁਆਲਿਟੀ A1
2: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ
3: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ
2: ਸਾਂਝਾ ਪੰਜਾਬ ਗਰੋਸਰੀ ਸਟੋਰ ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ
3: ਦੂਜੀ ਲੋਕੇਸ਼ਨ 117-7771 Avenue
2: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ
3: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ
2: ਪੰਜਵੀਂ ਲੋਕੇਸ਼ਨ 3150-235 ਰੈਡ ਐਂਬਰਸ ਵੇ
3: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ
2: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
3: 403-835-2222
4: ਅਗਸਤ ਦਾ ਮਹੀਨਾ ਜਦੋਂ ਹਰ ਸਾਲ ਆਉਂਦਾ ਹੈ ਤਾਂ ਦੋ ਚੀਜ਼ਾਂ ਲੈ ਕੇ ਆਉਂਦਾ ਹੈ ਇੱਕ ਆਜ਼ਾਦੀ ਦਿਹਾੜਾ ਇੱਕ ਭਾਰਤ ਅਤੇ ਪਾਕਿਸਤਾਨ ਦੀ ਉਹ ਵੰਡ ਗੁਰੂਆਂ ਪੀਰਾਂ ਦੀ ਇਸ ਧਰਤੀ ਤੇ ਕਿਸ ਤਰ੍ਹਾਂ ਖੂਨ ਦੀ ਹੋਲੀ ਖੇਡੀ ਆਪਣਿਆਂ ਨੇ ਹੀ ਕਿਉਂ ਇਹ ਧਰਤੀ ਲਹੂ ਲਹਾਣ ਹੋਈ 1.5 ਕਰੋੜ ਬੰਦਾ ਉਜੜਿਆ ਇਹ ਮੰਨਿਆ ਜਾਂਦਾ ਕਿ 15-20 ਲੱਖ ਬੰਦਾ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਕਿੰਨੀਆਂ ਹੀ ਧੀਆਂ ਭੈਣਾਂ ਦੀ ਇੱਜ਼ਤ ਲੁੱਟੀ ਗਈ ਇੱਜ਼ਤ ਰੋਲੀ ਗਈ ਉਹਦਾ ਕੋਈ ਹਿਸਾਬ ਕਿਤਾਬ ਹੀ ਨਹੀਂ ਉਹ ਲੋਕ ਜਿਨ੍ਹਾਂ ਨੇ ਇਹ ਦਰਦ ਆਪਣੇ ਪਿੰਡੇ ਤੇ ਹੰਡਾਇਆ ਤੁਸੀਂ ਆਪੇ ਅੰਦਾਜ਼ਾ ਲਾਓ ਉਹਨਾਂ ਦੇ ਮਨਾਂ ਤੇ ਉਹਨਾਂ ਦੇ ਦਿਲਾਂ ਤੇ ਕੀ ਬੀਤਦੀ ਹੋਊ ਅੱਜ ਵੀ ਜਦੋਂ ਉਹ ਉਸ ਯਾਦ ਕਰਦੇ ਨੇ ਮੰਜ਼ਰ ਨੂੰ ਤਾਂ ਕਿਸ ਤਰ੍ਹਾਂ ਦੇ ਹੌਲ ਪੈਂਦੇ ਹੋਣਗੇ ਇਸ ਸੰਬੰਧੀ ਅਸੀਂ ਸਮੁੱਚੇ ਵਰਤਾਰੇ ਤੇ ਅਸੀਂ ਗੱਲ ਕਰਾਂਗੇ ਉੱਘੇ ਸਮਾਜ ਸ਼ਾਸਤਰੀ ਪ੍ਰੋਫੈਸਰ ਹਰਵਿੰਦਰ ਸਿੰਘ ਭੱਟੀ ਜੀ ਨਾਲ ਭੱਟੀ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ
5: ਸ਼ੁਕਰੀਆ ਰਵਿੰਦਰ ਜੀ ਸਤਿ ਸ੍ਰੀ ਅਕਾਲ ਥੈਂਕ ਯੂ ਸਰੋਤਿਆਂ ਦਰਸ਼ਕਾਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ
4: ਪ੍ਰੋਫੈਸਰ ਸਾਹਿਬ ਤੁਹਾਡੀ ਕਿਤਾਬ ਕਾਫੀ ਚਰਚਾ ਦੇ ਵਿੱਚ ਹੈ ਵੰਡਨਾਮਾ ਤੇ ਇਹਦੀ ਇੱਕ ਖਾਸ ਵਿਲੱਖਣਤਾ ਇਹ ਹੈ ਵੀ ਇਹ ਤੁਸੀਂ 4 ਲਿਪੀਆਂ ਦੇ ਵਿੱਚ ਸਰੋਤਿਆਂ ਦੇ ਸਨਮੁੱਖ ਕੀਤੀ ਹੈ ਪੰਜਾਬੀ ਉਰਦੂ ਦੇਵਨਾਗਰੀ ਤੇ ਇੰਗਲਿਸ਼ ਬੜੀ ਇਹ ਪੜ੍ਹਨ ਦਾ ਮੌਕਾ ਮਿਲਿਆ ਇਹ ਪੜ੍ਹ ਕੇ ਜਿੱਥੇ ਕਿਤੇ ਅੱਖਾਂ ਚੋਂ ਹੰਝੂ ਵਹਿ ਤੁਰਦੇ ਨੇ ਆਪਣੇ ਆਪ ਮੁਹਾਰੇ ਤੇ ਉੱਥੇ ਜਿਹੜਾ ਸ਼ਾਹ ਮੁਹੰਮਦ ਦਾ ਜੰਗਨਾਮਾ ਵੀ ਜਿਹੜਾ ਹੈ ਉਹ ਚੇਤੇ ਆ ਜਾਂਦਾ ਕਿਉਂਕਿ ਤੁਸੀਂ ਅਜਿਹੀ ਵਿਧਾ ਦੇ ਵਿੱਚ ਇਹਨੂੰ ਲਿਖਿਆ ਪੋਇਟਿਕ ਤੇ ਜਦੋਂ ਇਸ ਕਿਤਾਬ ਦਾ ਜ਼ਿਕਰ ਆਉਂਦਾ ਹੈ ਤਾਂ ਉਹ ਸਾਰਾ ਮੰਜ਼ਰ ਵੀ ਯਾਦ ਆ ਜਾਂਦਾ ਜਿਹੜਾ ਬੰਦਾ ਵੀ ਇਸ ਕਿਤਾਬ ਨੂੰ ਪੜ੍ਹਦਾ ਹੈ ਪਰ ਸਾਹਿਬ ਮੈਂ ਸਭ ਤੋਂ ਪਹਿਲਾਂ ਆਪਾਂ ਕਿਤਾਬ ਦੀ ਸਾਰੀ ਜ਼ਿਕਰ ਕਰਾਂਗੇ ਕਿਤਾਬ ਕਿਵੇਂ ਲਿਖੀ ਗਈ ਇਹਦੇ ਵਿੱਚ ਕੀ ਕੁਛ ਕਲਮਬੱਧ ਤੁਹਾਡੇ ਵੱਲੋਂ ਕੀਤਾ ਗਿਆ ਪਾਠਕਾਂ ਲਈ ਕੀ ਕੁਛ ਤੁਸੀਂ ਦਿੱਤਾ ਉਸ ਤੋਂ ਪਹਿਲਾਂ ਮੈਂ ਜਾਣਨਾ ਚਾਹੂੰਗਾ ਪੰਜਾਬ ਦੀ ਇਹ ਧਰਤੀ ਜਿਹੜੀ ਦਸਾਂ ਗੁਰੂਆਂ ਦੀ ਧਰਤੀ ਪੀਰਾਂ ਪੈਗੰਬਰਾਂ ਦੀ ਧਰਤੀ ਘੁੱਗ ਬਸ ਦੀ ਧਰਤੀ ਜਿੱਥੇ ਇਹ ਮੰਨਿਆ ਜਾਂਦਾ ਸੀ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ 'ਚ ਤਾਂ ਕਿਸੇ ਬੰਦੇ ਨੂੰ ਫਾਹੇ ਵੀ ਨਹੀਂ ਲਾਇਆ ਗਿਆ ਤੇ ਅਜਿਹੀ ਧਰਤੀ ਤੇ ਲੱਖਾਂ ਬੰਦਾ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਕਿੰਨੇ ਹੀ ਉਜਾੜ ਦਿੱਤੇ ਜਾਂਦੇ ਨੇ ਬੱਚੇ ਮਾਰ ਦਿੱਤੇ ਜਾਂਦੇ ਨੇ ਔਰਤਾਂ ਦੀ ਇੱਜ਼ਤ ਲੁੱਟੀ ਜਾਂਦੀ ਹੈ ਇਹ ਕੁਝ ਇੱਥੇ ਸਾਡੇ ਕਿਉਂ ਵਾਪਰਿਆ ਕਿਹੋ ਜਿਹਾ ਮਾਹੌਲ ਸੀ ਜਦੋਂ ਤੁਸੀਂ ਕਿਉਂਕਿ ਇੱਕ ਪੋਇਟ ਜਦੋਂ ਕਵਿਤਾ ਲਿਖਦਾ ਨਾ ਤਾਂ ਉਹ ਸਮੁੱਚੇ ਵਰਤਾਰੇ ਨੂੰ ਵਰਤਾਰੇ ਦੇ ਵਿੱਚ ਆਪਣੇ ਆਪ ਨੂੰ ਢਾਲਦਾ ਹੈ ਢਾਲ ਕੇ

0: ਫਿਰ ਉਹ ਕਿਸੇ ਕਿੰਨਾ ਕਿਸੇ ਤਰ੍ਹਾਂ ਦੀ ਰਚਨਾ ਜਿਹੜੀ ਹੈ ਉਹ ਕਰਦਾ ਹੈ। ਕਿਵੇਂ ਤੁਸੀਂ ਢਾਲਿਆ ਤੇ ਕਿਵੇਂ ਦੇਖਿਆ ਉਹ ਸਾਰਾ ਆਪਣੇ ਆਪ ਚ?
1: ਸੁਰਿੰਦਰ ਜੀ, ਅਸਲ ਚ ਜਿਵੇਂ ਕਹਾਂ ਨਾ, ਮੈਂ ਕਿਤਾਬ ਲਿਖੀ ਹੈ ਇਹ ਗੱਲ ਠੀਕ ਨਹੀਂ ਹੈ। ਐਕਚੁਅਲੀ ਕਿਤਾਬ ਮੇਰੇ ਰਾਹੀਂ ਲਿਖੀ ਗਈ ਹੈ। ਅਸੀਂ ਮੇਰਾ ਜਨਮ ਬਾਅਦ ਚ ਹੁੰਦਾ ਹੈ ਪਾਰਟੀਸ਼ਨ ਤੋਂ, ਕੋਈ ਲਗਭਗ ਤੁਸੀਂ 10 ਸਾਲ ਹੀ ਬਾਅਦ ਲਾ ਕੇ ਚਲੋ, 8-10 ਸਾਲ ਮੇਰਾ 54 ਦਾ ਕਾਗਜ਼ਾਂ 'ਚ ਵਰਤਿਆ, ਵੈਸੇ ਅੱਗੇ ਪਿੱਛੇ ਵੀ ਹੋ ਸਕਦਾ। ਉਦੋਂ ਤੁਸੀਂ ਇਹ ਦੇਖ ਲਓ ਵੀ ਸਾਡਾ ਪਿੰਡ ਅੱਧਾ ਲਗਭਗ ਖੋਲਿਆਂ ਦਾ ਸੀ।
0: ਹਾਂ, ਤੁਸੀਂ ਜ਼ਿਕਰ ਵੀ ਕੀਤਾ ਕਈ ਤਾਂ ਪਰਿਵਾਰਾਂ ਦਾ ਜ਼ਿਕਰ ਕੀਤਾ ਜਿਹੜੇ ਉਜੜੇ ਕੇ ਗਏ।
1: ਹਾਂ, ਜਦੋਂ ਅਸੀਂ ਖੇਡਦੇ ਹੁੰਦੇ ਸੀ ਉੱਥੇ ਤਾਂ ਉਹ ਦੱਸਦੇ ਹੁੰਦੇ ਸੀ, ਪਹਿਲੀ ਜਿਹੜੀ ਸਾਡੀ ਪੀੜ੍ਹੀ ਸੀ ਉਹ ਤਾਂ ਸਭ ਤੋਂ ਪਹਿਲਾਂ ਜਾ ਚੁੱਕੇ ਸੀ ਵੀ ਆਹ ਫਲਾਣਿਆਂ ਦਾ ਘਰ ਹੈ, ਆਹ ਭਰਾਈਆਂ ਦਾ ਘਰ ਹੈ, ਇਹ ਅੱਲੂ ਭਰਾਈ ਦਾ ਬੂਟਾ ਲਾਇਆ ਹੋਇਆ, ਅੰਬ ਦਾ, ਹੋਰ ਏਦਾਂ ਦਾ ਸੀ। ਮਤਲਬ ਪਿੰਡ ਦੇ ਵਿੱਚ ਉਹ ਇਨਵਿਜ਼ੀਬਲੀ ਵਸਦੇ ਸੀ ਉਹ ਲੋਕ, ਪਿੰਡ ਦੇ ਲੋਕਾਂ ਦੇ ਚੇਤੇ ਦੇ ਵਿੱਚ। ਚਲੋ ਅਸੀਂ ਉਹ ਦੇਖ ਦੇਖ ਕੇ ਹੌਲੀ ਹੌਲੀ ਉਹ ਖੋਲੇ, ਲੋਕਾਂ ਨੇ ਵਾਹ ਕੇ ਆਪਣੇ ਘਰ ਬਣਾ ਲਏ, ਹੋਰ ਕਰ ਲਏ, ਪਰ ਸਟੋਰੀਆਂ ਪਿੰਡ ਚ ਪ੍ਰਚਲਿਤ ਸੀ, ਇਲਾਕੇ ਚ ਵੀ ਸੀ, ਇਲਾਕੇ ਚੋਂ ਵੀ ਫਲਾਣੇ ਪਿੰਡ ਤੋਂ ਗਏ, ਢਿਮਕੇ ਤੋਂ ਗਏ। ਚਲੋ ਉਹ ਮੇਰੇ ਬਚਪਨ ਦਾ ਯਾਦਗਾਰ ਦਾ ਹਿੱਸਾ ਬਣ ਗਿਆ। ਅਸੀਂ ਬਾਅਦ ਵਿੱਚ ਚਲੋ ਯੂਨੀਅਨਿਜ਼ਮ ਸਰਗਰਮ ਹੋ ਗਏ, ਮੈਂ ਇੱਥੇ ਪਟਿਆਲੇ ਆ ਗਿਆ, ਸੋਸ਼ੋਲੋਜੀ ਪੜ੍ਹਨ ਲੱਗ ਗਏ। ਪਰ ਮੇਰੇ ਮਨ ਚ ਅੱਛਾ, ਫਿਰ ਸਾਡੇ ਜਿਹੜੇ ਰਿਸ਼ਤੇਦਾਰ ਸੀ ਲਗਭਗ ਉਹ ਅੱਧੇ ਰਿਸ਼ਤੇਦਾਰ ਮਾਸੜ ਫੁੱਫੜ ਉਹਨਾਂ ਦੇ ਉਹ ਕੋਈ ਉੱਧਰ ਗਏ ਸੀ, ਇੱਧਰੋਂ ਵਾਰੀਏ ਕਹਿੰਦੇ ਸੀ, ਵਾਰ 'ਚ ਜਾ ਕੇ ਆਏ, ਉਹਨਾਂ ਦੀਆਂ ਜ਼ਮੀਨਾਂ ਸੀ, ਕੁਛ ਇੱਧਰ ਲਏ ਸੀ ਕੁਛ ਉੱਧਰ, ਡਿਵਾਈਡਡ ਜੇ ਸੀ ਮਤਲਬ। ਅੱਛਾ, ਉਹ ਜਿਹੜੇ ਵਾਰੀਏ ਕਹਿੰਦੇ ਨੇ ਜਿਹਨਾਂ ਨੇ 12 ਉੱਧਰ ਵਸਾਈਆਂ ਨੇ ਜਾ ਕੇ, ਇੱਧਰੋਂ ਜ਼ਮੀਨਾਂ ਅਲੋਟ ਕਰੀਆਂ ਅੰਗਰੇਜ਼ਾਂ ਨੇ, ਉਹਨਾਂ ਨੇ 12 ਵਸਾਈਆਂ ਉੱਧਰ। ਉਹ ਫਿਰ ਪਾਰਟੀਸ਼ਨ 'ਚ ਤਾਂ ਇੱਧਰ ਵਾਪਸ ਆਉਣਾ ਹੀ ਸੀ, ਉਹਨਾਂ ਨੂੰ ਵਾਰੀਏ ਕਹਿੰਦੇ ਸੀ। ਅੱਛਾ, ਇੱਥੇ ਮੈਂ ਆਇਆ ਤੇ ਇੱਥੇ ਰਿਫਿਊਜੀ ਕਹਿੰਦੇ ਸੀ ਉਹਨਾਂ ਨੂੰ, ਇੱਥੇ ਮਤਲਬ ਪਿੰਡਾਂ 'ਚ ਵੀ ਆਲੇ ਦੁਆਲੇ ਪਟਿਆਲੇ ਬੈਠੇ
0: ਆਪਣੇ ਬਹੁਤ ਸਾਰੇ ਲਾਹੌਰੀਏ ਰਿਫਿਊਜੀ,
1: ਲਾਹੌਰੀਏ ਪਿਸ਼ੌਰੀਏ ਬੜੇ ਨੇ। ਉਹ ਤਾਂ ਫਿਰ ਉੱਥੇ ਇਲਾਕੇ ਦੇ ਹਿਸਾਬ ਨਾਲ ਦੱਸਦੇ ਨੇ ਨਾ ਵੀ ਅਸੀਂ ਕਿਹੜੇ ਇਲਾਕੇ ਤੋਂ ਆਏ ਹਾਂ। ਪਰ ਇਹ ਹੈ ਕਿ ਇੱਥੋਂ ਇੱਕ ਵੱਡੀ ਮਾਈਗ੍ਰੇਸ਼ਨ ਇਹ ਹੋਈ ਸੀ ਪਹਿਲਾਂ ਅੰਗਰੇਜ਼ਾਂ ਦੇ ਟਾਈਮ, ਜਦੋਂ ਉਹਨਾਂ ਨੇ 12 ਵਸਾਈਆਂ ਨੇ, ਉਹ ਜਾਂਗਲੀਆਂ ਨਾਲ ਉੱਥੇ ਜਾ ਕੇ ਲੋਕ ਲੜੇ, ਹੋਰ ਉਹਨੇ ਬੜਾ ਖੇਤੀ ਦੇ ਵਿੱਚ, ਕਿਉਂਕਿ ਏਰੀਆ ਵਿਕਸਿਤ ਸੀ, ਉਹ ਵਿਕਸਿਤ ਬੰਦੇ ਉੱਥੇ ਚਲੇ ਗਏ। ਅੱਛਾ, ਮੁਰੱਬੇ ਸੀ ਉਹਨਾਂ ਦੇ, ਜ਼ਮੀਨਾਂ ਵੱਡੀਆਂ ਖੁੱਲੀਆਂ, ਖੁੱਲੇ ਸਵਾਹ, ਤੇ ਉੱਜੜ ਕੇ ਇੱਥੇ ਆ ਕੇ ਤਾਂ ਵਿਚਾਰੇ ਬਿਲਕੁਲ ਹੈਂਡ ਟੂ ਮਾਊਥ ਸੀਗੇ, ਇੱਥੇ ਆ ਕੇ ਉਹਨਾਂ ਨੇ ਰੀਬਿਲਡ ਕੀਤਾ ਆਪਣੇ ਆਪ ਨੂੰ। ਅੱਛਾ, ਅਸੀਂ ਉਸ ਮਾਹੌਲ 'ਚ ਹੀ ਪਲੇ। ਉਹ ਰਿਸ਼ਤੇਦਾਰ ਮੈਨੂੰ ਡਿਫਰੈਂਟ ਲੱਗਦੇ ਸੀ, ਦੂਜੇ ਡਿਫਰੈਂਟ, ਉਹ ਲੰਬੇ ਲੰਝੇ ਗੱਲਾਂ ਬਾਤਾਂ ਹੋਰ। ਤੇ ਇੱਥੇ ਪਟਿਆਲੇ ਦੇ ਵਿੱਚ ਜੇ ਕੁਰੂਕਸ਼ੇਤਰ ਦੇਖੋਗੇ, ਕਰਨਾਲ ਦੇਖੋਗੇ, ਲਗਭਗ ਇੱਥੇ ਸਾਰੇ ਰਿਫਿਊਜੀ ਆਏ ਹੋਏ ਨੇ ਪਾਕਿਸਤਾਨ ਦੇ। ਅੱਛਾ, ਉਹਨਾਂ ਦੇ ਉਹੋ ਜਿਹੇ ਖੁੱਲੇ ਡੁੱਲੇ ਸਵਾਹ ਵਗੈਰਾ ਤੇ ਹੋਈ ਲੋਕਲ, ਉਹ ਵੀ ਫੀਲਡ ਵਰਕ ਦਾ ਕੰਮ ਸੀ ਉਹਦੇ, ਉਸ ਟਾਈਮ ਵੀ ਵਾਹ ਪਿਆ। ਅੱਛਾ, ਮੈਨੂੰ ਇਹ ਲੱਗਦਾ ਸੀ ਵੀ ਕਿਸੇ ਬੱਚੇ ਨੂੰ, ਮੈਂ ਕਈਆਂ ਨੂੰ ਕਿਹਾ ਵੀ ਤੁਸੀਂ ਇਹਦੇ PhD ਕਰੋ, ਕਿ ਬੰਦੇ ਆਏ ਨੇ ਉਧਰੋਂ। ਅੱਛਾ, ਬੋਲੀ ਵੀ ਡਿਫਰੈਂਟ ਬੋਲਦੇ ਸੀ, ਈਵਨ ਸ਼ਹਿਰਾਂ 'ਚ ਇੱਥੇ ਆਪਣੇ ਜਿੰਨੇ ਖੱਤਰੀ ਨੇ, ਜਿਹਨਾਂ ਨੂੰ ਪਾਪੇ ਕਿਹਾ ਜਾਂਦਾ ਜਾਂ ਬਾਵਲਪੁਰੀ ਨੇ, ਉਹਨਾਂ ਦੇ ਜਿਹੜੇ ਬਜ਼ੁਰਗ ਸੀ ਉਹ ਹੋਰ ਬੋਲੀ ਬੋਲਦੇ ਸੀ।
0: ਅੱਛਾ
1: ਜੀ, ਇੱਥੇ ਆ ਕੇ ਨੇਚਰਲੀ ਬੰਦਿਆਂ ਨੇ ਮਤਲਬ ਦੂਜੀ ਬੋਲੀ ਸਿੱਖ ਲਈ, ਅਗਲੀਆਂ ਪੀੜ੍ਹੀਆਂ ਹੋਰ ਤਰ੍ਹਾਂ। ਉਹ ਮੈਂ ਕਿਹਾ ਇਹਨਾਂ ਨੇ ਤੁਰ ਜਾਣਾ, ਇਹਦੀ ਬੋਲੀ ਸਾਰਾ ਕੁਛ ਨਾਲ ਹੀ ਜਾਂਦਾ ਤੁਰ ਜਾਣਾ, ਵੀ ਇਹਦੇ PhD ਕੋ, ਕਈਆਂ ਨੂੰ ਮੈਂ ਕਿਹਾ। ਫਿਰ ਇੱਕ ਲੜਕੀ ਨੇ ਬਾਅਦ 'ਚ ਮੇਰੇ ਨਾਲ ਰਾਜਪੁਰੇ ਦੇ ਜਿਹੜੇ ਸੈਟਲਡ ਨੇ ਬਹਾਵਲਪੁਰੀ ਕਮਿਊਨਿਟੀ ਦੇ, ਕੀਤੀ ਵੀ ਬਾਅਦ 'ਚ, ਪਰ ਉਦੋਂ ਜਦੋਂ ਮੈਂ ਕਹਿ ਰਿਹਾ ਸੀ ਉਦੋਂ ਕੋਈ ਲੱਭਿਆ ਵੀ ਨਹੀਂ, ਹੋਇਆ ਵੀ ਨਹੀਂ। ਇੰਸੀਡੈਂਟਲੀ ਕੀ ਹੋਇਆ ਕਿ ਉਹ ਸਾਰਾ ਕੁਛ ਮੇਰੇ ਮਨ 'ਚ ਤਾਂ ਪਹਿਲਾਂ ਹੀ ਸੀਗਾ। ਮੇਰੇ ਮਦਰ ਇਨ ਲਾਅ ਸੀ, ਉਹ ਸਾਡੇ ਨਾਲ ਰਹਿਣ ਆ ਗਏ, ਮੇਰਾ 2010-11 ਦੀ ਗੱਲ ਹੈ, 12 'ਚ ਤਾਂ ਫਿਰ ਉਹ ਪੂਰੇ ਹੋ ਗਏ। ਅੱਛਾ, ਉਹ ਜਦੋਂ ਸਾਡੀ ਮੈਰਿਜ ਹੋਈ 83 ਦੇ ਵਿੱਚ, ਉਦੋਂ ਤੋਂ ਉਹਨਾਂ ਨਾਲ ਬਾਅਦ ਸੀ, ਉੱਧਰੋਂ ਆਏ ਹੋਏ ਸੀ, ਤੇ ਉਹ ਸਾਹੀਵਾਲ ਤੋਂ ਆਏ। ਵੱਡੀ ਫੈਮਿਲੀ ਸੀ, ਮਤਲਬ ਛੋਟੀ ਕੁੜੀ ਸੀ ਸਾਰਿਆਂ ਦੇ ਵਿੱਚ, ਤੇ ਵੱਡੇ 5-6 ਭਰਾ, ਤੇ ਮਤਲਬ ਉੱਥੇ ਦੀਆਂ ਉਹਨਾਂ ਨੇ ਸਟੋਰੀਆਂ ਸੁਣਾਉਣੀਆਂ। ਮਤਲਬ ਉਹ ਕਹਿੰਦੇ ਹੁੰਦੇ ਸੀ ਵੀ ਇੱਧਰਲਾ ਤਾਂ ਸੁਪਨਾ ਹੀ ਨਹੀਂ ਆਇਆ, ਸੁਪਨਿਆਂ 'ਚ ਉਹੀ ਸੰਸਾਰ ਉੱਥੇ ਦਾ ਹੀ ਆਉਂਦਾ ਸੀ। ਮਤਲਬ ਕੁਛ ਛੋਟੀਆਂ ਗੱਲਾਂ ਯਾਦ, ਦੇਖੋ ਮਤਲਬ 15-16 ਸਾਲ ਦੀ ਉਮਰ 'ਚ ਉਹਦੀ ਮੈਰਿਜ ਹੋਈ, ਉਹ ਉਸ ਟਾਈਮ ਪਾਰਟੀਸ਼ਨ ਹੋਈ 47 'ਚ, ਸਾਰਾ ਕੁਛ ਬੜੀ ਮੈਮਰੀ, ਬੜੀ ਫਰੈਸ਼ ਹੁੰਦੀ ਹੈ ਬੰਦੇ ਦੀ। ਉਹਨਾਂ ਨੇ ਦੱਸਣਾ ਬੰਦਿਆਂ ਦੇ ਨਾਂ ਕਿ ਉਹਨਾਂ ਦੇ ਕੋਈ ਮੱਧੂ ਹੁੰਦਾ ਸੀ ਨੌਕਰ, ਉਹਨਾਂ ਨੂੰ ਜ਼ਮੀਨ ਦੇ ਕਾਗਜ਼ ਬਾਅਦ 'ਚ ਪਾਰਟੀਸ਼ਨ ਤੋਂ ਦੇ ਕੇ ਗਿਆ ਬਾਰਡਰ ਦੇ ਉੱਪਰ। ਮੈਂ ਲੋਕਾਂ ਦੀਆਂ ਸਾਂਝਾਂ ਹੋਰ, ਅੱਛਾ ਹੋਰ ਬੜੇ ਕਿੱਸੇ ਸੀ ਏਦਾਂ ਦੇ। ਮੈਂ ਸੋਚਿਆ, ਮੈਂ ਕਿਹਾ ਚਲੋ ਇਹ ਤੇ ਹਿਸਟਰੀ ਦੇ ਵਿੱਚ ਇੱਕ ਬੁੱਕ ਲਿਖ ਦਿੰਦੇ ਹਾਂ। ਅਸੀਂ ਉਹਨੀ ਦਿਨ ਨਾ ਇੱਕ ਸੈਮੀਨਾਰ ਕੀਤਾ ਕਿ ਜਿਹੜੇ ਪੰਜਾਬ ਦੀ ਪ੍ਰੀ ਕਲੋਨੀਅਲ ਕੌਂਸ਼ੀਅਸਨੈਸ ਕਿੱਦਾਂ ਦੀ ਸੀ ਅੰਗਰੇਜ਼ਾਂ ਦੇ ਆਉਣ ਤੋਂ ਪਹਿਲਾਂ ਦੀ। ਮੈਂ ਪੜ੍ਹਦਾ ਰਿਹਾ, ਸ਼ਾਹ ਮੁਹੰਮਦ ਦੇ ਉੱਪਰ ਪੇਪਰ ਲਿਖਿਆ, ਉੱਥੇ PRG ਹੈ ਪੰਜਾਬ ਰਿਸਰਚ ਗਰੁੱਪ ਇੰਗਲੈਂਡ ਦਾ, ਮਾਨਚੈਸਟਰ ਯੂਨੀਵਰਸਿਟੀ ਤੋਂ ਉਹ ਆਏ, ਗੁਰਿੰਦਰ ਮਾਨ।

0: ਆਏ ਪ੍ਰੋਫੈਸਰ ਰਜੀਤ ਸਿੰਘ ਗਿੱਲ, ਮਤਲਬ ਅਸੀਂ ਟੌਪ ਦੇ ਬੰਦੇ ਸਾਰੇ ਇਕੱਠੇ ਕੀਤੇ। ਉਹ ਤੋਂ ਬਾਅਦ ਮੈਨੂੰ ਥੋੜ੍ਹਾ ਜਿਹਾ ਹੋਰ ਲੱਗਿਆ ਵੀ ਲਿਖੀਏ। ਉਹ ਇੱਕ ਦਿਨ ਬੈਠੇ ਬੈਠੇ ਹੀ ਮੈਂ ਆਪਣੇ ਮਦਰ ਲਾਅ ਨਾਲ ਗੱਲ ਕਰ ਰਿਹਾ ਸੀ, ਉਹ ਕਹਿੰਦੇ ਤੁਸੀਂ ਅੰਗਰੇਜ਼ੀ 'ਚ ਕਿਤਾਬਾਂ ਕਦੋਂ ਬੰਦ ਲਿਖ ਦਿੰਦੇ ਹੋ, ਜਿਹੜੇ ਲੋਕ ਵਿਚਾਰੇ ਅਨਪੜ੍ਹ ਹੋਰ ਉਹਨਾਂ ਨੇ ਭੁਗਤਿਆ ਵੀ ਉਹਨਾਂ ਦੇ ਤਾਂ ਖਾਸ ਕੰਮ ਨਹੀਂ ਆਉਂਦੀਆਂ ਵੀ ਇਹ ਤਾਂ। ਅੱਛਾ, ਮੈਨੂੰ ਵੀ ਇਹ ਗੱਲ ਥੋੜ੍ਹੀ ਜਿਹੀ ਲੱਗੀ ਕਿ ਅਸੀਂ ਜਿੰਨੀ ਹਿਸਟਰੀ ਦੀਆਂ ਬੁੱਕਸ ਇਹਦੇ 'ਤੇ ਲਿਖੀਆਂ ਹੋਈਆਂ ਨੇ, ਲਗਭਗ ਉਹ ਅਸੀਂ ਅੰਗਰੇਜ਼ੀ ਪੜ੍ਹਿਆ ਹੋਇਆ ਨੇ ਲਿਖੀਆਂ ਨੇ, ਸਾਡੇ ਅੱਧੇ ਅਸੀਂ ਅੰਗਰੇਜ਼ ਹਾਂ ਮਨ ਦੇ ਤੌਰ 'ਤੇ, ਉਹਨਾਂ ਬੰਦਿਆਂ ਦੀ ਤਕਲੀਫ ਅਤੇ ਹੋਰ ਮਤਲਬ ਉਹ ਕੌਣ ਮਤਲਬ ਉਹ ਕਿਤੇ ਰਿਕਾਰਡ ਕਰੂਗਾ। ਜੇ ਅਗਲੀ ਪੀੜ੍ਹੀ ਤੱਕ ਜਾਣਾ ਵੀ ਹੈ ਤਾਂ ਉਹ ਘੱਟੋ ਘੱਟ ਉਹਨਾਂ ਦਾ ਮਤਲਬ ਜਿਹੜੀ ਇਮੋਸ਼ਨਲ ਜਿਹੜੀ ਉਹਨਾਂ ਨੂੰ ਮਤਲਬ ਜਿਹੜਾ ਉਹਨਾਂ ਨੇ ਭੁਗਤਿਆ ਇੰਨਾ ਸਾਰਾ, ਦੇਖੋ ਅਜੇ ਤੱਕ ਰਿਕਾਰਡ ਨਹੀਂ ਹੈ। 5 ਤੋਂ ਲੈ ਕੇ 15 ਲੱਖ ਤੱਕ ਅਸੀਂ ਕਹਿੰਦੇ ਹਾਂ ਬੰਦੇ ਮਰੇ ਨੇ, 1.5 ਕਰੋੜ ਉਜੜੇ ਨੇ। ਅੱਛਾ, ਜਿੰਨੇ ਪਰਿਵਾਰਾਂ 'ਚ ਜਾਈਦਾ ਸੀ ਉਹਨਾਂ 'ਚ ਕੋਈ ਨਾ ਕੋਈ ਕੱਦਾ ਵਿਚਾਰਾ ਕਮਲਾ ਹੀ ਹੋਇਆ ਹੁੰਦਾ ਸੀ, ਜਾਂ ਜਿੰਨੀਆਂ ਉਹ ਗੱਲਾਂ ਕਰਦੇ ਸੀ ਉੱਥੇ ਦੀਆਂ ਗੱਲਾਂ ਕਰਦੇ ਸੀ।
1: ਫਿਲਮਾਂ 'ਚ ਨਾਟਕਾਂ 'ਚ ਦੇਖਦੇ ਆ ਵੀ ਮਾਵਾਂ ਨੇ ਮਾਂ ਪਿਓ ਨੇ ਆਪਣੀਆਂ ਜਵਾਨ ਧੀਆਂ ਨੂੰ ਜ਼ਹਿਰ ਦਿੱਤੀ।
0: ਹਾਂ,
1: ਉਹਨਾਂ ਦੀ ਪੱਤ ਲੁੱਟ ਲਈ।
0: ਮੈਂ ਉਹ ਸਾਰਾ ਲਿਖਿਆ ਸਾਰਾ, ਇਹਦੇ 'ਚ ਡਿਟੇਲ ਹੈਗੀ ਹੈ। ਵੈਸੇ ਇਹ ਹਿਸਟੋਰੀਕਲ ਬੁੱਕ ਹੈ, ਵੈਸੇ ਲਿਖੀ ਪੋਇਟਰੀ 'ਚ। ਉਹ ਜਦੋਂ ਉਹਨਾਂ ਨੇ ਕਿਹਾ ਤਾਂ ਮੈਂ ਸੋਚਿਆ ਵੀ ਕਿਉਂ ਨਾ ਇਹਨੂੰ ਸ਼ਾਹ ਮੁਹੰਮਦ ਦੀ ਤਰ੍ਹਾਂ ਲਿਖੀਏ। ਮੈਂ ਪੋਇਟ, ਮੈਨੂੰ ਤਾਂ ਜ਼ਿਆਦਾ ਕੋਈ ਸਾਹਿਤ ਦਾ ਤਾਂ ਬਹੁਤ ਸੀ ਸ਼ੌਕ, ਪਰ ਮੈਂ ਪੋਇਟਰੀ ਕਦੇ ਵਾਲਾ ਹੀ ਨਹੀਂ ਸੀ ਲਿਖੀ, ਥੋੜ੍ਹੀ ਬਹੁਤ ਹੱਥ ਹੁੱਥ ਮਾਰ ਲਈਦਾ ਸੀ। ਉਹ ਮੈਂ ਜਿਵੇਂ ਉਹਨੂੰ ਕੁਛ ਲਾਈਨਾਂ ਜਾਂ ਲਿਖ ਕੇ ਇੱਕ ਦਿਨ ਸੁਣਾਈਆਂ, ਉਹ ਕਹਿੰਦੇ ਹਾਂ, ਕਹਿੰਦੇ ਇਹੋ ਜਿਹਾ ਚਾਹੀਦਾ ਜਿਹੜਾ ਦੂਜੀ ਤੀਜੀ ਪੜ੍ਹੇ 'ਤੇ ਵੀ ਸਮਝ ਆ ਸਕੇ। ਮੈਂ ਜੇ ਲਿਖੀ, ਲਿਖ ਕੇ ਫਿਰ ਥੋੜ੍ਹੀ ਜਿਹੀ ਸੋਧੀ, ਉਹ ਤਾਂ ਫਿਰ 12 'ਚ ਪੂਰੇ ਹੋ ਗਏ, 15 'ਚ ਕਿਤਾਬ ਛਪੀ। ਮੈਨੂੰ ਆਪ ਹੀ ਲਿਖ ਕੇ ਨਾ ਥੋੜ੍ਹੀ ਜਿਹੀ ਸੰਗ ਜਿਹੀ ਲੱਗੀ ਕਿ ਯਾਰ ਪ੍ਰੋਫੈਸਰ ਲੱਗੇ ਹੋਏ ਆ, ਇਹ ਸ਼ਾਹ ਮੁਹੰਮਦ ਵਰਗੀ ਪੋਇਟਰੀ ਹੈ। ਅੱਜ ਕੱਲ੍ਹ ਪੋਇਟਰੀ ਇਹੋ ਜਿਹੀ ਲਿਖਦੇ ਨੇ ਕਿ ਜਿਹੜੀ ਕਿਸੇ ਦੇ ਸਮਝਣਾ
1: ਜਿਹੜੀ
0: ਮਾਡਰਨ ਪੋਇਟਰੀ ਹੈ।
1: ਹੁਣ ਤੁਸੀਂ ਦੇਖੋ ਵੀ ਸ਼ਾਹ ਮੁਹੰਮਦ ਭਾਵੇਂ 5 ਪੜ੍ਹਿਆ ਬੰਦਾ ਪੜ੍ਹ ਲੇ,
0: ਨਹੀਂ ਉਹ ਤਾਂ ਤੁਸੀਂ ਸੱਥ ਦੇ ਵਿੱਚ ਵਾਰਿਸ ਸ਼ਾਹ, ਸ਼ਾਹ ਮੁਹੰਮਦ, ਬੁੱਲੇ ਸ਼ਾਹ, ਜਦ ਮਰਜ਼ੀ ਬੋਲ ਦਿਓ, ਇਕੱਲੇ ਇਕੱਲੇ ਦੇ ਸਮਝ ਆ ਜਾਂਦਾ। ਤੁਸੀਂ ਸਾਡੇ ਮਾਡਰਨ ਪੋਇਟ, ਸਭ ਤੋਂ ਵਧੀਆ ਪੋਇਟ ਸੁਰਜੀਤ ਪਾਤਰ ਹੈ, ਉਹਦੀ ਵੀ ਅੱਧੀ ਕੁ ਮਸੀਂ ਸਮਝ ਆਉਂਦੀ ਹੈ ਕਿਸੇ ਦੇ, ਕਿਉਂਕਿ ਅਸੀਂ ਮਿਡਲ ਕਲਾਸ ਦੇ ਪੋਇਟ ਹੋ ਗਏ ਨਾ ਸਾਰੇ। ਚਲੋ ਇੱਕ ਤੇ ਫੇਰ ਕਰਾਂਗੇ ਗੱਲ, ਇਹ ਵੀ ਇੱਕ ਆਪਣੇ ਆਪ 'ਚ ਵਿਸ਼ਾ ਹੈ ਪੂਰਾ। ਇਹ ਤੇ ਇੱਕ ਪੇਪਰ ਵੀ ਮੈਂ ਲਿਖਿਆ, ਪੜ੍ਹਿਆ ਵੀ, ਉੱਥੇ ਜੌਲ ਸਾਹਿਬ, ਫਵਾਰ ਸਾਹਿਬ, ਸਾਰੇ VC ਬੈਠੇ ਸੀ, SP ਸਿੰਘ ਵੀ। ਮੈਂ ਆਹੀ ਗੱਲ ਕਹੀ ਸੀ ਕਿ ਸਾਡੀ ਲਿਟਰੇਰੀ ਪ੍ਰੋਡਕਸ਼ਨ ਜਿਹੜੀ ਹੈ ਉਹ ਲੋਕਾਂ ਨਾਲੋਂ ਟੁੱਟ ਗਈ, ਉਹ ਸਿਰਫ ਮਿਡਲ ਕਲਾਸ ਇੰਟਲੈਕਚੁਅਲਸ ਦੀ ਹੈ। ਚਲੋ ਜੀ, ਮੈਂ ਕੋਸ਼ਿਸ਼ ਕੀਤੀ, ਮੈਂ ਸੰਗਦੇ ਸੰਗਦੇ ਨੇ ਮੇਰੇ ਦੋਸਤ ਨੇ ਭਗਵੰਤ ਸਿੰਘ ਉਹਨਾਂ ਨੂੰ ਦਿਖਾਇਆ, ਸ਼ੇਰ ਸਿੰਘ ਢਿੱਲੋਂ ਦੇ ਸਾਡੇ ਜੋਗ੍ਰਾਫੀ ਦੇ ਪ੍ਰੋਫੈਸਰ ਸੀ, ਉਹਨਾਂ ਨੂੰ ਗੁਰੂ ਜੀ ਕਹਿੰਦੇ ਸੀ, ਉਹ ਬੜੇ ਕਲੋਜ਼ ਸੀ, ਉਹਨਾਂ ਨੂੰ ਮੈਂ ਕਿਹਾ, ਇਹਨਾਂ ਨੇ ਬੜਾ ਐਪਰੀਸ਼ੀਏਟ ਕੀਤਾ। ਦਲਜੀਤ ਸ਼ਾਹੀ ਮਤਲਬ ਉਹਨੂੰ ਮੈਂ ਕਿਹਾ, ਉਹਨੂੰ ਵੀ ਬੜਾ ਅੱਛਾ ਲੱਗਿਆ। ਮੈਨੂੰ ਥੋੜ੍ਹਾ ਜਿਹਾ ਲੱਗਿਆ ਵੀ ਇਹਦਾ ਮਤਲਬ ਮਜ਼ਾਕ ਤਾਂ ਨਹੀਂ ਉੱਠੂਗਾ। ਚਲੋ ਜੀ, ਹੋਰ ਅਸੀਂ ਸੋਧ ਸਾਧ ਕੇ ਇਹਨੂੰ 2015 ਦੇ ਵਿੱਚ ਅਸੀਂ ਛਾਪਿਆ, ਪਰ 2015 ਦੇ ਵਿੱਚ ਉੱਥੇ ਪਰਚਾਂਸ ਫੰਕਸ਼ਨ ਐਸਾ ਹੋਇਆ, ਜਤਿੰਦਰ ਮੱਟੂ ਜਿਹੜੇ ਹੁਣ ਐਕਟਿਵਿਸਟ ਨੇ ਨਾ ਆਪਣੇ ਅੱਜ ਕੱਲ੍ਹ, ਇਹਨਾਂ ਨੇ ਗਾਇਆ, ਉਹੀ ਕੱਪੜੇ ਪਾ ਕੇ ਦੇਸੀ ਉਸ ਸਟਾਈਲ ਦੇ ਵਿੱਚ, ਬੜਾ ਜਚਿਆ ਉਹ ਫੰਕਸ਼ਨ। ਜਸਪਾਲ ਸਿੰਘ ਵਾਈਸ ਚਾਂਸਲਰ ਸੀ, ਗੁਰਨਾਮ ਸਿੰਘ ਆਪਣੇ ਗੁਰਮੁਖੀ ਵਾਲਿਆਂ ਨੇ ਔਰਗਨਾਈਜ਼ ਕੀਤਾ, ਬੜਾ ਸੋਹਣਾ ਉਹਨਾਂ ਨੇ ਫੰਕਸ਼ਨ ਔਰਗਨਾਈਜ਼ ਕੀਤਾ। ਅਤੇ ਉਹਦੇ 'ਚ ਕੀ ਹੋਇਆ ਕਿ ਜਸਪਾਲ ਸਿੰਘ ਨੇ ਇੱਕ ਬੜੀ ਕੰਮ ਦੀ ਗੱਲ ਕਹੀ, ਉਹ ਕਹਿੰਦਾ ਵੀ ਸਾਡੇ 3 ਦੁਖਾਂਤ ਨੇ ਪੰਜਾਬੀਆਂ ਦੇ। ਇੱਕ ਤਾਂ ਜਦੋਂ ਰਣਜੀਤ ਸਿੰਘ ਦਾ ਰਾਜ 'ਚ ਰਹਿ ਗਿਆ, ਸ਼ਾਹ ਮੁਹੰਮਦ ਨੇ ਉਹ ਲਿਖਤਾ ਵੀ ਉਹ ਦਰਦ ਉਹਦੇ 'ਚ ਪੂਰਾ ਹੀ ਹੈ। ਦੂਜਾ ਕਹਿੰਦਾ ਪਾਰਟੀਸ਼ਨ ਦਾ ਤੁਸੀਂ ਲਿਖਤਾ, ਤੀਜਾ ਉਹ ਕਹਿੰਦਾ ਵੀ 84 ਦਾ ਸਾਡਾ। ਅਤੇ ਉਹਨੇ ਮੈਨੂੰ ਕਿਹਾ ਵੀ 84 ਨਾਵਾਂ ਵੀ ਲਿਖਿਓ,
1: ਲਿਖ ਰਹੇ ਹੋ।
0: ਮੈਂ ਲਗਭਗ, ਮੇਰਾ ਖਿਆਲ ਜੇ ਠੀਕ ਰਹੀ, ਸਿਹਤ ਸੂਤ ਫਿੱਟ ਰਹੇ ਤਾਂ ਅਕਤੂਬਰ ਤੱਕ ਐਤਕੀ ਉਹਨੂੰ ਕਰ ਦਾਂਗੇ ਮੁਕੰਮਲ, ਉਹ ਵੀ ਫਿਰ ਇਸੇ ਬਹਿਰ 'ਚ ਲਿਖਿਆ ਮੈਂ। ਅੱਛਾ, ਇਹ ਜਦੋਂ ਕਿਤਾਬ ਅਸੀਂ ਕਰੀ ਤਾਂ ਮਤਲਬ ਹੋ ਗਿਆ 6 ਮਹੀਨੇ, ਜਦੋਂ ਜਿੱਥੇ ਜਿੱਥੇ ਗਈ ਮੈਨੂੰ ਫੋਨ ਇਹ ਆਏ।
1: ਅੱਛਾ ਜੀ,
0: ਇੱਕ ਤਾਂ ਕਮਾਲ ਦਾ ਹੀ ਫੋਨ ਇਹ ਆਇਆ ਕਿ ਆਪਣੇ ਆਹ ਯੂਨੀਵਰਸਿਟੀ ਇਸੇ ਦੇ ਵਾਈਸ ਚਾਂਸਲਰ ਨੇ ਪੁਸ਼ਪਿੰਦਰ ਸਿੰਘ ਗਿੱਲ, ਇਹਨਾਂ ਦੇ ਫਾਦਰ ਸਾਡੇ ਟੀਚਰ ਹੁੰਦੇ ਸੀਗੇ, ਉਹਨਾਂ ਨੇ ਜੀ ਮਤਲਬ ਮੁਖਤਿਆਰ ਸਿੰਘ ਗਿੱਲ, MS ਗਿੱਲ ਕਹਿੰਦੇ ਸੀ ਅਸੀਂ, ਉਹਨਾਂ ਨੇ ਕਿਸੇ ਨੂੰ ਫੋਨ ਆਇਆ, ਕਿਤਾਬ ਭੇਜੀ ਹੋਣੀ ਹੈ ਅਤੇ ਉਹਦਾ ਅਮਰੀਕਾ ਤੋਂ ਫੋਨ ਆਇਆ, ਉਹ ਬਜ਼ੁਰਗ ਨੇ ਮੈਨੂੰ ਫੋਨ ਕਰਦੇ ਕਰਦੇ ਰੋਣ ਲੱਗ ਗਏ। ਅਕਸਰ ਇਹ ਹੁੰਦਾ ਸੀ ਕਿ ਜਿਹਦਾ ਫੋਨ ਆਇਆ ਉਹਨੇ ਸਟੋਰੀ ਸੁਣਾਉਂਦੇ ਸੁਣਾਉਂਦੇ ਰੋਣ ਲੱਗ ਜਾਣਾ। ਅੱਛਾ, ਮੈਨੂੰ ਲੱਗਿਆ, ਮੈਂ ਕਿਹਾ ਕਿਤੇ ਯਾਰ ਇਹ ਤਾਂ ਨਹੀਂ ਵੀ ਇਹ ਚੰਗੇ ਭਲੇ ਜ਼ਖਮ ਵਿਚਾਰਿਆਂ ਨੇ ਭਰ ਭੁਰ ਲਏ ਸੀ, ਵੀ ਮੈਂ ਉਚੇੜ ਨੂੰ ਤਾਂ ਨਹੀਂ ਲੱਗਿਆ ਹੋਇਆ ਕਿਤੇ। ਫਿਰ ਮੈਂ ਪੁੱਛਿਆ ਬਹੁਤ ਸਾਰਿਆਂ ਨੂੰ, ਉਹ ਕਹਿੰਦੇ ਨਾ ਜੀ, ਕਹਿੰਦੇ ਵੀ ਇਹਦੇ ਨਾਲ ਸਾਡਾ ਮਨ ਸਗੋਂ ਹੌਲਾ ਹੋ ਜਾਂਦਾ ਹੈ, ਜਿਹੜੀਆਂ ਤੁਸੀਂ ਗੱਲਾਂ ਲਿਖਤੀਆਂ ਨਾ ਸਾਨੂੰ ਐਂ ਲੱਗਦਾ ਵੀ ਹਾਂ ਇਹ ਹੋਇਆ ਸੀ, ਪਰ ਅੰਦਰੋਂ ਨਿਕਲ ਜਾਂਦਾ ਉਹ। ਅੱਛਾ, ਮੈਂ ਕਿਉਂਕਿ ਸਾਈਕੋਲੋਜੀ ਪੜ੍ਹੀ ਸੀ, ਉਹਦੇ 'ਚ ਮੈਂ ਸਫਰਿੰਗ ਅਤੇ ਖਾਸ ਕਰਕੇ ਕੁਲੈਕਟਿਵ ਮੈਮਰੀ 'ਤੇ ਮੈਂ ਕਾਫੀ ਕੁਛ ਪੜ੍ਹਿਆ, ਉਹ ਇਹ ਉਹ ਕਹਿੰਦੇ ਜਦੋਂ ਤੁਸੀਂ ਸਪਰੈਸ ਕਰਦੇ ਰਹਿੰਦੇ ਹੋ ਅੰਦਰੋਂ ਅੰਦਰੀ ਤਾਂ ਉਹ ਜ਼ਖਮ ਨੇ ਜਿਹੜੇ ਹੋਰ ਨਾਸੂਰ ਬਣਦੇ ਰਹਿੰਦੇ ਨੇ, ਕਿਤੇ ਨਾ ਕਿਤੇ ਫਿਰ ਉਹ ਨਿਕਲਦੇ ਨੇ ਇੱਕ ਨਾਮ। ਉਹਦੇ ਨਾਲ ਬੈਟਰ ਇਹ ਹੈ ਕਿ ਤੁਸੀਂ ਉਹਦੇ

0: ਫੇਸ ਟੂ ਫੇਸ ਹੋਵੋ। ਜੇ ਤੁਸੀਂ ਵੀ ਗਲਤੀਆਂ ਕਰ ਲਈਆਂ ਜਾਂ ਕਿਸੇ ਹੋਰ ਨੇ ਵੀ ਕੀਤੀਆਂ ਜਾਂ ਤੁਹਾਡੇ ਨਾਲ ਧੱਕੇ ਵੀ ਹੋ ਗਏ, ਪਰ ਹੋ ਗਏ ਨਾ। ਹੁਣ ਉਹ ਪ੍ਰੈਜੈਂਟ ਨੂੰ ਤੁਹਾਡੇ ਨੂੰ ਕਿਉਂ ਕਲਾਊਡ ਕਰ ਰਹੇ ਨੇ, ਪ੍ਰੈਜੈਂਟ ਨੂੰ ਕਿਉਂ ਮੈਲਾ ਕਰ ਰਹੇ ਨੇ, ਉਹ ਵੀ ਉਹਨੂੰ ਤੁਸੀਂ ਫੇਸ ਟੂ ਫੇਸ ਹੋ ਗਏ, ਤਕੜੇ ਹੋ ਕੇ ਦੇਖੋ। ਪਰ ਬਹੁਤ ਸਾਰੇ ਲੋਕਾਂ ਨੇ ਜਿਹੜੇ ਮਾਈਗ੍ਰੇਟ ਕਰਕੇ ਆਏ, ਉਹਨਾਂ ਨੇ ਦੇਖਿਆ ਵੀ, ਔਰ ਉਹ ਇੱਥੇ ਐਵਰੇਜ ਲੋਕਾਂ ਨਾਲੋਂ ਜ਼ਿਆਦਾ ਕਾਮਯਾਬ ਵੀ ਹੋਏ। ਤਾਂ ਦੇਖੋ ਨਾ, ਮਨਮੋਹਨ ਸਿੰਘ, ਪਰਵੇਜ਼ ਮੁਸ਼ਰਫ, ਨਵਾਜ਼ ਸ਼ਰੀਫ, ਜ਼ਿਆਉਲ ਹੱਕ, ਇਹ ਬੰਦੇ ਮਾਈਗ੍ਰੈਂਟ ਨੇ ਸਾਰੇ, ਅਡਵਾਨੀ, ਬਹੁਤ ਸਾਰੇ ਤੁਹਾਨੂੰ ਮਿਲਣਗੇ ਕਿ ਜਿਹੜੇ ਜਿਹੜੇ ਪਾਰਟੀਸ਼ਨ ਦੇ ਵਿਕਟਮ ਨੇ, ਪਰ ਬੜੇ ਸਕਸੈਸਫੁਲ ਬਾਅਦ ਦੇ ਵਿੱਚ ਹੋਏ। ਉਹ ਇਹੀ ਸੀ ਕਿ ਉਹਨਾਂ ਨੇ ਜਿਹੜਾ ਦਰਦ ਹੈ ਉਹਨੂੰ ਮਤਲਬ ਓਵਰਪਾਵਰ ਨਹੀਂ ਕਰਨ ਦਿੱਤਾ, ਉਹਦੇ ਨਾਲੋਂ ਤਕੜੇ ਹੋ ਕੇ ਨਿਕਲੇ। ਅੱਛਾ, ਉਹ ਨਿਕਲਣਾ ਤਾਂ ਹੀ ਸੀ ਜੇ ਅਸੀਂ ਅਕੈਡਮਿਕਸ ਦੇ ਵਿੱਚ ਜਾਂ ਹੋਰ ਇਹ ਪ੍ਰੋਵਾਈਡ ਕਰ ਦਿੱਤਾ, ਜ਼ਿਆਦਾ ਬੈਟਰ ਹੁੰਦਾ। ਪਰ ਚਲੋ, ਫਿਰ ਮੈਨੂੰ ਤਸੱਲੀ ਹੋਈ ਵੀ ਠੀਕ ਹੈ ਚਲੋ।
1: ਭਾਈਚਾਰਾ ਕਦੋਂ ਟੁੱਟਣਾ ਸ਼ੁਰੂ ਹੋਇਆ ਸਾਡਾ?
0: ਦੇਖੋ, ਦੋ ਚੀਜ਼ਾਂ ਨੇ ਇਹਦੇ ਚ। ਵੈਸੇ ਜੇ ਆਪਾਂ ਪੰਜਾਬ ਦੀ ਬਿਲਕੁਲ ਡੀਪਸਟ ਹਿਸਟਰੀ ਚ ਸਪਤ ਸਿੰਧੂ ਤੱਕ ਜਾਈਏ, ਅਸੀਂ ਅਸਲ ਦੇ ਟ੍ਰਾਈਬਲ ਲੋਕ ਹਾਂ। ਉਨੀ ਉਹਦੇ ਤੇ ਮਾੜਾ ਮੋਟਾ ਪਰਦਾ ਚਾਹੇ ਜਾਤ ਪਾਤ ਦਾ ਪੈ ਗਿਆ ਹੋਵੇ, ਪਰ ਜਿਵੇਂ ਮਤਲਬ ਗੰਗਾ ਦੇ ਇਲਾਕੇ ਚ ਉਧਰਲੇ ਪਾਸੇ ਜਾਤ ਪਾਤ ਪੂਰੀ ਗਹਿਰੀ ਹੋ ਗਈ ਨਾ, ਜਿਹਨੂੰ ਮਨੁ ਸਮ੍ਰਿਤੀ ਵਾਲੀ ਕਹਿੰਦੇ ਨੇ ਜਾਤ ਪਾਤ, ਇੱਧਰ ਨਹੀਂ ਹੋਈ ਕਦੇ ਵੀ। ਇਹ ਏਰੀਏ ਜਿਹੜੇ ਸੀ, ਇੱਕ ਤਾਂ ਇਹ ਪਸ਼ੂ ਪਾਲਣ ਸੀ, ਖੇਤੀ ਸੀ, ਤੇ ਇੱਥੇ ਜ਼ਿਆਦਾਤਰ ਤੁਸੀਂ ਦੇਖੋਗੇ ਜਾਟ ਨੇ ਜਾਂ ਰਾਜਪੂਤਾਂ ਚ ਤਾਂ ਜਾਤ ਪਾਤ ਉਵੇਂ ਆ ਗਈ, ਪਰ ਜਿਹੜੇ ਜਾਟ ਨੇ ਉਹਨਾਂ ਚ ਉਸ ਤਰ੍ਹਾਂ ਦੀ ਜਾਤ ਨਹੀਂ ਹੈ। ਹੁਣ ਪਠਾਣਾ ਚ ਕਿੱਥੋਂ ਆਉਣੇ ਸੀ? ਇਹ ਅਸਲ ਚ ਕਲਚਰਲ ਕਮਿਊਨਿਟੀ ਸੀਗੀਆਂ ਆਪਣੇ ਆਪ ਦੇ, ਜਿੰਨੀਆਂ ਵੇ ਇੱਥੇ ਰਹਿੰਦੀਆਂ ਸੀ। ਜ਼ਿਆਦਾਤਰ ਲੋਕ ਨੇ ਜਿਹੜੇ ਅਸਲ ਦੇ ਵਿੱਚ ਉਹ ਸਮਾਜ ਦੇ ਵਿੱਚ ਉਹਨਾਂ ਦੀ ਸਾਂਝ ਬੜੀ ਤਕੜੀ ਸੀ। ਜਿਹੜਾ ਰਾਜ ਭਾਗ ਸੀਗਾ, ਕਿਉਂਕਿ ਆਪਣਾ ਕਦੇ ਰਿਹਾ ਹੀ ਨਹੀਂ, 50 ਸਾਲ ਰਣਜੀਤ ਸਿੰਘ ਦੇ ਰਾਜ ਨਾਲ, ਬਾਕੀ ਬਗਾਨਿਆਂ ਦਾ ਹੀ ਹੁੰਦਾ ਸੀ। ਉਹਨਾਂ ਨੂੰ ਇਹ ਬਗਾਨੇ ਸਮਝਦੇ ਸੀ, ਸੁਸਾਇਟੀ ਚ ਭਾਈਚਾਰੇ ਨੂੰ ਆਪਣਾ ਸਮਝਦੇ ਸੀ। ਇਸ ਕਰਕੇ ਤੁਸੀਂ ਦੇਖੋਗੇ ਕਦੇ ਦੰਗੇ ਨਹੀਂ ਹੋਏ ਉਸ ਤਰ੍ਹਾਂ। ਜਦੋਂ ਅੰਗਰੇਜ਼ ਆਏ, ਅੰਗਰੇਜ਼ਾਂ ਨੇ 1881 ਚ ਪਹਿਲਾ ਸੈਂਸਸ ਕੀਤਾ, ਉਹਨਾਂ ਨੇ ਸਮਝਣਾ ਸ਼ੁਰੂ ਕੀਤਾ ਅਸਲ ਦੇ ਵਿੱਚ ਕਿ ਜੇ ਰਾਜ ਪੂਰਾ ਗਹਿਰਾ ਬਣਾਉਣਾ, ਉਹਨੂੰ ਇਹ ਥੋੜ੍ਹਾ ਸੀ ਵੀ ਚਲੇ ਜਾਣਾ ਛੱਡ ਕੇ। ਇਹ ਤਾਂ ਹਿਸਟਰੀ ਵਰਲਡ ਦੀ ਬਦਲ ਗਈ, ਅਦਰਵਾਈਜ਼ ਅੰਗਰੇਜ਼ ਕਿੱਥੇ ਛੱਡ ਕੇ ਜਾਣ ਵਾਲੇ ਸੀਗੇ। ਸੋ ਉਹਨਾਂ ਨੇ ਸਟੱਡੀ ਕੀਤਾ ਬਹੁਤ ਡੈਪਥ ਦੇ ਵਿੱਚ,
1: ਆਸਟ੍ਰੇਲੀਆ ਤੇ ਕੈਨੇਡਾ ਵਾਂਗੂ ਪੱਕੇ ਤੌਰ ਤੇ ਬੈਠਣਾ ਸੀ।
0: ਹਾਂਜੀ ਹਾਂ, ਉੱਥੋਂ ਦੇ ਓਰੀਜਨਲ ਬੈਠੇ ਨੇ ਬੈਠੇ ਨੇ, ਖਤਮ ਕਰਤੇ, ਸਾਨੂੰ ਵੀ ਕਰਨਾ ਹੀ ਸੀ ਉਹਨਾਂ ਨੇ, ਜਾਂ ਰਲਾ ਲੈਣਾ ਸੀ ਵਿੱਚ। ਪਰ ਇੱਥੇ ਥੋੜਾ ਜਿਹਾ, ਕਿਉਂਕਿ ਉਹਨਾਂ ਤੋਂ ਵੱਡੀ ਸਿਵਿਲਾਈਜੇਸ਼ਨ ਸੀ, ਉਹ ਤਾਂ ਪਿਓਰ ਟ੍ਰਾਈਬਲ ਹੀ ਸੀ, ਸਿਰਫ
1: ਪੋਪੂਲੇਸ਼ਨ ਘੱਟ ਸੀ।
0: ਇੱਥੇ ਤਾਂ ਮਤਲਬ ਮਹਾਭਾਰਤ ਸੀ, ਗੀਤਾ ਵਰਗੇ ਮਤਲਬ ਵੇਦ ਲਿਖੇ ਗਏ, ਮਤਲਬ ਇੱਥੇ ਕੋਈ ਇਹ ਥੋੜਾ ਸੀ, ਇੰਟਲੈਕਚੁਅਲ ਵੀ ਬੜੇ ਤਕੜੇ ਹੋਏ ਸੀ ਇੱਥੇ। ਇਹ ਸੋਸਾਇਟੀ ਕੋਈ ਇੰਨੀ ਇਮੈਚਿਓਰ ਨਹੀਂ ਸੀ, ਉਹਨਾਂ ਨਾਲੋਂ ਮੈਚਿਓਰ ਸੀ ਸਗੋਂ, ਉਹ ਸਪਿਰਚੁਅਲੀ ਸਾਡੇ ਤੋਂ ਇਮੈਚਿਓਰ ਸੀਗੇ ਉਹ। ਪਰ ਉਹਨਾਂ ਨੇ ਆ ਕੇ ਮੈਨੇਜਮੈਂਟ ਦੇ ਹਿਸਾਬ ਨਾਲ ਉਹਨਾਂ ਨੇ ਕਰਿਆ। ਜਿਹੜੀਆਂ ਪਹਿਲੀਆਂ ਕਿਤਾਬਾਂ ਨੇ ਰੋਜ਼ ਵਗੈਰਾ ਦੀਆਂ ਤੁਸੀਂ ਪੜ੍ਹੋਗੇ ਨਾ, ਮਤਲਬ ਟ੍ਰਾਈਬ ਕਾਸਟ ਐਂਡ ਟ੍ਰਾਈਬ ਆਫ ਪੰਜਾਬ ਐਂਡ ਨੌਰਥ ਵੈਸਟਰਨ ਪ੍ਰੋਵਿੰਸ, ਉਹਦੀ ਗਲੋਸਰੀ ਹੈ ਬੜੀ ਵੱਡੀ। ਉਹ ਚ ਬੜਾ ਵੇਗ ਹੈ, ਉਹਨੂੰ ਸਮਝ ਨਹੀਂ ਆਉਂਦੀ ਵੀ ਕਿਹਨੂੰ ਟ੍ਰਾਈਬ ਲਿਖੀਏ। ਜੱਟਾਂ ਨੂੰ ਟ੍ਰਾਈਬ ਲਿਖ ਰਿਹਾ, ਗੁੱਜਰ ਟ੍ਰਾਈਬ ਨੇ, ਵਿੱਚੋਂ ਜਾਤਾਂ ਨੂੰ ਵੀ ਲਿਖ ਰਹੇ ਨੇ। ਜੇ ਤੁਸੀਂ ਉਹਨੂੰ ਦੇਖੋ ਧਿਆਨ ਦੇ ਨਾਲ, ਤਾਂ ਤੁਹਾਨੂੰ ਸਮਝ ਆ ਜਾਂਦੀ ਹੈ ਕਿ ਜ਼ਿਆਦਾ ਅਸੀਂ ਟ੍ਰਾਈਬਲ ਸੀਗੇ। ਟ੍ਰਾਈਬ ਦੀ ਇੱਕ ਗੁਣ ਹੁੰਦਾ ਹੈ ਕਿ ਟ੍ਰਾਈਬ ਦੇ ਲਈ ਵਨ ਫੋਰ ਆਲ, ਆਲ ਫੋਰ ਵਨ। ਜੇ ਇੱਕ ਬੰਦਾ ਟ੍ਰਾਈਬ ਦਾ ਮਾਰਿਆ ਗਿਆ ਤਾਂ ਸਾਰੇ ਟ੍ਰਾਈਬ ਨੇ ਬਦਲਾ ਲੈਣਾ ਹੁੰਦਾ ਹੈ, ਮਤਲਬ ਇਕੱਠੇ ਹੁੰਦੇ ਨੇ। ਦੂਜੀ ਟ੍ਰਾਈਬ ਦੀ ਸਭ ਤੋਂ ਜਿਹੜੀ ਖਤਰਨਾਕ ਗੱਲ ਜਿਹੜੀ ਉਹਨਾਂ ਨੇ ਯੂਜ਼ ਕਰੀ, ਉਹ ਹੁੰਦਾ ਸ਼ਰੀਕਾ। ਟ੍ਰਾਈਬ ਦੇ ਵਿੱਚ ਕੋਈ ਅੱਗੇ ਨਹੀਂ ਨਿਕਲ ਸਕਦਾ, ਜਿੱਥੇ ਕੋਈ ਅੱਗੇ ਨਿਕਲੂਗਾ ਦੂਜਾ ਆ ਕੇ ਭਿੜੂਗਾ ਉਹਦੇ ਨਾਲ। ਇਹ ਸ਼ਰੀਕੇ ਨੂੰ ਉਹਨਾਂ ਨੇ ਅਸਲ ਦੇ ਵਿੱਚ ਮਜ਼ਹਬੀ ਸ਼ਰੀਕੇ 'ਚ ਬਦਲ ਲਿਆ। 1857 'ਚ ਜਿਹੜਾ ਕੰਮ ਹੋਇਆ ਨਾ, 1857 'ਚ ਉਹਨਾਂ ਨੂੰ ਸੀਗਾ ਵੀ ਇਹਨਾਂ ਨੂੰ ਇੱਦਾਂ ਪਾੜੀਏ ਸੀ, ਉਹਨਾਂ ਨੂੰ ਸਮਝ ਨਹੀਂ ਆ ਰਹੀ। ਸਗੋਂ ਸਰ ਸੈਯਦ ਅਹਿਮਦ ਨੇ ਸਮਝਾਈ ਇਹ ਗੱਲ ਕਿ ਤੁਸੀਂ ਇਹਨਾਂ ਨੂੰ ਪਾੜੋ ਨਾ, ਇਹਨਾਂ ਨੂੰ ਯੂਜ਼ ਕਰੋ। ਫਿਰ ਉਹਨੇ ਐਜੂਕੇਸ਼ਨ ਸਿਸਟਮ ਬਦਲਿਆ ਕਿ ਇਹਨਾਂ ਦੀ ਸੋਚ ਬਦਲੋ। ਪਰ ਜਿਉਂ ਜਿਉਂ ਉਹਨਾਂ ਦੀ ਐਜੂਕੇਸ਼ਨ ਆਈ, ਜਿਉਂ ਜਿਉਂ ਸਾਡੀ ਐਜੂਕੇਸ਼ਨਲ ਅਲੀਟ ਜਿਹੜੀ ਸਾਡੀ ਪੈਦਾ ਹੋਈ, ਉਹ ਕਮਿਊਨਲ ਸੀ। ਪਹਿਲੇ ਲੋਕ ਕਮਿਊਨਲ ਨਹੀਂ ਸੀ, ਪਹਿਲਾਂ ਤਾਂ ਕੁਸ਼ਚਨ ਹੀ ਨਹੀਂ ਸੀ ਹੁੰਦਾ। ਉਹ ਰੁਚੀ ਰਾਮ ਸਾਹਨੀ ਦੀ ਬਾਇਓਗ੍ਰਾਫੀ ਪੜ੍ਹੋਂਗੇ, ਉਹ ਨਾਲ ਉੱਥੇ ਉਹਨੇ ਮਤਲਬ ਉਹ ਆਪਣੇ ਪੂਜਾ ਲਈ ਠਾਕਰ ਵੀ ਰੱਖੇ ਹੋਏ ਸੀ, ਉਹ ਜਪਜੀ ਸਾਹਿਬ ਦਾ ਪਾਠ ਵੀ ਕਰਦਾ ਸੀ। ਮਤਲਬ ਧਰਮ ਤੇ ਰਾਜ, ਇਹ ਕਦੇ ਉਹਨਾਂ ਦੇ ਲਈ ਬੜੀ ਵੱਡੀ ਗੱਲ, ਫੋਟ ਵਾਲਾ ਕਾਰਨ ਨਹੀਂ ਸੀਗਾ।
1: ਤੁਸੀਂ ਅੱਜ ਵੀ ਦੇਖੋ, ਮਤਲਬ ਜੇ ਪੰਜਾਬ ਦੀ ਧਰਤੀ ਦੀ ਅਸੀਂ ਗੱਲ ਕਰੀਏ, ਜਿਹਨੇ ਮੁਹੰਮਦਨ ਦਾ ਜਿਹੜਾ ਕੌਨਫਲਿਕਟ ਹਿੰਦੂਜ਼ ਨਾਲ, ਚਾਹੇ ਯੂਪੀ, ਬਿਹਾਰ, ਹੋਰਨਾਂ ਸਟੇਟਾਂ 'ਚ ਹੈ, ਇੱਥੇ ਨਹੀਂ ਹੈਗਾ।
0: ਨਹੀਂ ਹੈ
1: ਇੱਥੇ ਹਿੰਦੂ ਸਿੱਖਾਂ ਦਾ ਕੋਈ ਕਨਫਲਿਕਟ ਨਹੀਂ
0: ਸੂਫੀਆਂ ਦਾ ਸੀ ਇਸਲਾਮ

0: ਮੁਹੰਮਦ ਦੇ ਨਾਲ ਕੋਈ ਕਨਫਲਿਕਟ ਨਹੀਂ।
1: ਜਿਹੜਾ ਇਸਲਾਮ ਵੀ ਅਸੀਂ ਕਬੂਲ ਕੀਤਾ ਅਸੀਂ ਸੂਫੀਜ਼ਮ ਦਾ ਵਰਸ਼ਨ ਕਬੂਲ ਕੀਤਾ। ਅੱਛਾ ਸੂਫੀ ਨੇ ਜਿਹੜੇ ਉਹ ਤਾਂ ਆਪ ਸੂਲੀਆਂ ਤੇ ਚੜੇ ਲੋਕਾਂ ਦੀ ਯੂਨਿਟੀ ਦੇ ਲਈ। ਸੋ ਇਹ ਇੱਕ ਮਤਲਬ ਇਸ ਧਰਤੀ ਦੀ ਖਾਸੀਅਤ ਸੀ, ਪਰ ਅੰਗਰੇਜ਼ਾਂ ਦੇ ਸਮਝ ਨਹੀਂ ਪਹਿਲਾਂ ਆਈ, ਫਿਰ ਅੰਗਰੇਜ਼ਾਂ ਨੇ ਲੱਭ ਕੇ ਜਦੋਂ ਰਾਜ 1850 ਚ ਉਹਨਾਂ ਨੇ ਕੀਤਾ, ਪਹਿਲਾਂ ਤਾਂ ਉਹਨੇ ਸਾਨੂੰ ਦੱਸਿਆ ਵੀ ਤੁਹਾਨੂੰ ਡੋਗਰਿਆਂ ਨੇ ਮਰਵਾਤਾ, ਤੁਸੀਂ ਬੜੇ ਦਲੇਰ ਹੋ। ਉਹਨਾਂ ਨੂੰ ਸਮਝ ਆ ਗਈ ਕਿ ਇਹਨਾਂ ਨੂੰ ਫੂਕ ਛਕਾ ਕੇ ਯੂਜ਼ ਕਰੋ, ਇਹ ਵਧੀਆ ਡਿਸਿਪਲਿਨਡ ਲੋਕ ਹੈਗੇ ਨੇ, ਜੇ ਇਹਨਾਂ ਡਿਸਿਪਲਿਨ ਕਰ ਲਓ ਤਾਂ ਬਹੁਤ ਯੂਜ਼ੇਬਲ ਲੋਕ ਨੇ। ਅਰ ਕੀਤਾ ਉਹਨਾਂ ਨੇ 1850 ਚ, ਤੁਸੀਂ ਦੇਖੋ ਨਾ ਸਾਡੇ ਤੇ ਕਬਜ਼ਾ ਕੀਤਾ, 48 ਚ ਸਾਡੇ 48 ਤੱਕ, 45 ਤੋਂ 48 ਤੱਕ ਉਹਨੇ ਜਿਵੇਂ ਮਾਰਿਆ ਸਾਡੇ ਲੋਕਾਂ ਨੂੰ, ਅਸੀਂ ਲੜਾਇਆ। ਪਰ ਅੱਗੇ 1897 ਦੇ ਜਾ ਕੇ ਸਾਰਾ ਗੜੀ ਦੇ ਵਿੱਚ ਸਾਡੇ ਹੀ ਬੰਦੇ ਉਹਨਾਂ ਦੇ ਰਾਜ ਲਈ ਕਿੱਡੀ ਵੱਡੀ ਲੜਾਈ ਲੜਦੇ ਨੇ, ਮਤਲਬ ਕਿੰਨੇ ਯੋਧੇ ਹੋਣਗੇ ਤੁਸੀਂ ਦੇਖੋ ਨਾ, 5-6 ਹਜ਼ਾਰ, ਵੈਸੇ ਤਾਂ 10 ਹਜ਼ਾਰ ਤੱਕ ਦੱਸਦੇ ਨੇ, ਪਠਾਣਾ ਨਾਲ ਕੋਈ 120 ਬੰਦੇ ਸੀ, 125 ਬੰਦਾ, ਮਤਲਬ ਕਿਵੇਂ ਸੋਚ ਸਕਦਾ ਹੈ, ਪਰ ਉਹ ਕਮਾਲ ਸੀ ਆਪਣੇ ਆਪ ਦੇ ਵਿੱਚ। ਸੋ ਉਹਨਾਂ ਨੇ ਹਿਸਾਬ ਲਾਇਆ ਵੀ ਇਹਦੀ ਜਿਹੜੀ ਕਲਚਰਲ ਮਾਰਸ਼ੈਲਿਟੀ ਹੈ, ਹੋਰ ਹੈ, ਉਹਨਾਂ ਨੂੰ ਯੂਜ਼ ਕਰ ਲਓ। ਦੂਜਾ, ਫੁੱਟ ਪਾਉਣ ਦੇ ਲਈ ਉਹਨਾਂ ਨੇ ਬੜਾ ਸਿੰਪਲ ਕੰਮ ਕੀਤਾ। ਦੇਖੋ ਮੁਗਲਾਂ ਦੇ ਰਾਜ 'ਚ ਵੀ ਕਦੇ ਗਊ ਹੱਤਿਆ ਜਿਹੜੀ ਓਪਨਲੀ ਗਊ ਹੱਤਿਆ ਦੀ ਆਜ਼ਾਦੀ ਨਹੀਂ ਸੀ, ਕਦੇ ਵੀ ਹੋਈ ਨਹੀਂ ਹੈ।
0: ਇਹ ਹਿਸਟੋਰੀਕਲ ਫੈਕਟ,
1: ਹਿਸਟੋਰੀਕਲ ਫੈਕਟ ਹੈ, ਅੰਗਰੇਜ਼ਾਂ ਨੇ ਕੀਤਾ। 1850 ਦੇ ਵਿੱਚ ਪਹਿਲੀ ਵਾਰ ਦੰਗੇ ਹੁੰਦੇ ਨੇ, ਜਦੋਂ ਉਹਨਾਂ ਨੇ ਕੋ ਰੋਜ਼ ਕਹਿੰਦੇ ਸੀ ਉਹਨਾਂ ਨੂੰ, ਕਿਤੇ ਗਊਆਂ ਨੂੰ ਪਬਲਿਕਲੀ ਤੁਸੀਂ ਉਹਨਾਂ ਦਾ ਮਾਸ ਵੇਚੋ, ਪਬਲਿਕਲੀ ਉਹਨਾਂ ਨੂੰ ਮਤਲਬ ਸਲੋਟਰ ਕਰੋ ਉਹਨਾਂ ਦਾ, ਇਹਦੇ ਉੱਪਰ ਬੜੀ ਭੜਕਾਹਟ ਹੋਈ। ਇਹਦੇ ਸਿੱਖ ਤੇ ਹਿੰਦੂ ਬੜਾ ਬੜਾ ਦੁਖੀ ਹੋਏ। ਅੱਛਾ, ਮੁਸਲਮਾਨਾਂ ਦਾ ਕਿਉਂਕਿ ਫੂਡ ਸੀਗਾ, ਉਹ ਉਹਨੇ ਤਾਂ ਅਪੋਜ ਨਹੀਂ ਸੀ ਕਰਨਾ, ਦੰਗੇ ਹੋਏ ਜੀ। ਦੰਗੇ ਤੇ ਜਿਹੜੀ ਉੱਥੇ ਲੋਕਲ ਪੁਲਿਸ ਸੀ ਜਿਹੜੀ ਸਿੱਖਾਂ ਦੀ, ਉਹਨੇ ਮਤਲਬ ਲਾਠੀ ਚਾਰਜ ਕਰਨ ਤੋਂ ਮਨਾ ਕਰਤਾ ਸਰ। ਫਿਰ ਉਹ ਮੁਸਲਮਾਨਾਂ ਨੂੰ, ਫਿਰ ਉਹਨਾਂ ਨੇ ਲੱਭ ਲਈਆਂ ਚੀਜ਼ਾਂ, ਕੜੀਆਂ ਕਿ ਏਦਾਂ ਏਦਾਂ ਇਹ ਕਰਦੇ ਰਹੋ, ਰੈਗੂਲਰਲੀ ਉਹ ਐਜੂਕੇਸ਼ਨ ਚ ਵੀ ਸਾਰੇ ਚ ਕਰਦੇ ਰਹੇ। ਪਰ ਤੁਸੀਂ ਦੇਖੋ ਨਾ ਜਿਹੜੀ ਮਤਲਬ ਪਹਿਲਾਂ ਜੇ ਤੁਸੀਂ ਕੁਲਵੰਤ ਸਿੰਘ ਵਿਰਕ ਦੇ ਹੀ ਪੜ੍ਹੋ ਨਾ, ਜਿਹੜੀ ਹਿਸਟਰੀ ਹੈ ਪੰਜਾਬੀ ਲੈਂਗੁਏਜ ਦਾ ਜਾਂ ਲਿਟਰੇਚਰ ਦੀ, ਜਿੱਥੇ ਵੀ ਪੜ੍ਹੋ, ਪਹਿਲਾਂ ਪੰਜਾਬੀ ਦੇ ਵਿੱਚ ਸਭ ਤੋਂ ਜ਼ਿਆਦਾ ਅਸਲ ਦੇ ਵਿੱਚ ਮੁਸਲਮਾਨ ਲਿਖਦੇ ਸੀ, ਮਤਲਬ ਵਾਰਿਸ ਸ਼ਾਹ ਹੋਣੀ, ਸਾਰੇ ਪੋਇਟ ਤੁਹਾਨੂੰ ਉਹ ਮਿਲਣਗੇ। ਸਗੋਂ ਸਿੱਖਾਂ ਦੇ ਵਿੱਚ ਜ਼ਿਆਦਾਤਰ ਰਤਨ ਸਿੰਘ ਭੰਗੂ ਦਾ, ਦੇਖੋ ਹਿੰਦੀ ਤੇ ਬ੍ਰਜ ਦਾ ਪ੍ਰਭਾਵ ਹੈ ਜ਼ਿਆਦਾ।
0: ਅੱਛਾ ਜੀ, ਸਿੱਖ ਹਿੰਦੀ ਤੇ ਬ੍ਰਜ ਭਾਸ਼ਾ ਲਿਖਦੇ ਸੀ
1: ਸਾਹਮਣੇ ਆਪਣੇ, ਪੁਰਾਣਾ ਲਿਟਰੇਚਰ ਚੱਕ ਕੇ ਦੇਖ ਲਓ। ਜਦੋਂ ਆਏ ਉਹਨਾਂ ਨੇ ਕਰਿਆ, ਮੈਨੂੰ ਇਹ ਗਿੱਲ ਸਾਹਿਬ
0: ਮੇਰੇ ਹੁਣ ਯਾਦ ਨਹੀਂ, ਸ਼ਾਇਦ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਵੀ ਕੁਝ ਬ੍ਰਜ ਭਾਸ਼ਾ ਚ ਹੈਗੀ।
1: ਬ੍ਰਜ ਦਾ, ਬ੍ਰਜ ਦੀ ਭਾਸ਼ਾ ਤਕੜੀ, ਉਹ ਤਾਂ ਪਰਸ਼ੀਅਨ ਦੇ ਬੜੇ ਵੱਡੇ ਪੋਇਟ ਸੀ ਨਾ ਗੁਰੂ ਗੋਬਿੰਦ ਸਿੰਘ, ਤਾਂ ਮਤਲਬ ਇਹ ਕਲਾਸੀਕਲ ਜਿਹੜੀਆਂ ਭਾਸ਼ਾਵਾਂ ਸੀ, ਕਿਉਂਕਿ ਉਹ ਪੜ੍ਹੇ ਲਿਖੇ ਸੀ ਗੁਰੂਆਂ ਨੂੰ, ਗੁਰੂਆਂ ਨੇ ਜਿਹੜੇ ਅੱਗੇ ਬੱਚੇ ਆਏ ਆਪਣੇ ਗੁਰੂ ਨਾਨਕ ਦੇਵ ਜੀ ਤੋਂ ਬਾਅਦ, ਜਿਹਨੇ ਬੱਚੇ ਹੋਏ ਉਹਨਾਂ ਨੂੰ ਪੜ੍ਹਾਇਆ, ਪੜ੍ਹਾਉਣ ਦੇ ਲਈ ਲੈਂਗੁਏਜਿਸ ਇਹੀ ਸੀਗੀਆਂ, ਜਾਂ ਸੰਸਕ੍ਰਿਤ ਸੀ, ਬ੍ਰਜ ਸੀ, ਪਰਸ਼ੀਅਨ ਸੀ, ਮਤਲਬ ਅਲੀਟ ਸੀ ਉਹ, ਕੋਈ ਆਮ ਬੰਦੇ ਨਹੀਂ ਸੀ, ਇਹ ਆਮ ਬੰਦਿਆਂ ਦੀ ਭਾਸ਼ਾ ਸੀ। ਇਹਨੂੰ ਜ਼ਿਆਦਾਤਰ ਮੁਸਲਿਮ ਪੋਇਟ ਨੇ ਲਿਖਿਆ, ਔਰ ਸਾਰੀ ਦੀ ਸਾਰੀ ਤੁਹਾਨੂੰ ਈਵਨ ਆਪਣੇ ਬਲਵੰਤ ਗਾਰਗੀ ਤੱਕ ਜਿਹੜੇ ਲਿਖਦੇ ਸੀ, ਉਹ ਗਾਰਗੀ ਬਾਰੇ ਕਿਸੇ ਨੇ ਲਿਖਿਆ ਸੀ, ਕਹਿੰਦਾ ਲਿਖਦਾ ਪੁੱਠਾ ਤੇ ਛਪਦਾ ਸਿੱਧਾ, ਉਹ ਉਰਦੂ ਚ ਲਿਖਦੇ ਸੀ ਸਾਰੇ। ਸਕੂਲਾਂ ਦੇ ਵਿੱਚ ਸਾਡੇ ਜਿਹੜੇ ਬਜ਼ੁਰਗ ਸੀ, ਸਾਰਿਆਂ ਨੂੰ ਉਰਦੂ ਲਿਖਣੀ ਆਉਂਦੀ ਸੀ, ਸਕ੍ਰਿਪਟ ਬਦਲ ਗਈ ਉਹਨਾਂ ਨੇ, ਅੰਗਰੇਜ਼ਾਂ ਨੇ ਬੜੀ ਸਿਸਟਮੈਟਿਕਲੀ ਕਰਿਆ ਕਿ ਲੈਂਗੁਏਜ ਤੇ ਸਕ੍ਰਿਪਟ ਇਹ ਤੋੜਤੀਆਂ। ਉਹ ਕਹਿੰਦੇ ਦੇਵਨਾਗਰੀ, ਹਾਂ ਦੇਵਨਾਗਰੀ ਹਿੰਦੂਆਂ ਦੀ, ਜਿਹੜੀ ਉਰਦੂ ਹੈ
0: ਉਹ ਮੁਸਲਮਾਨਾਂ ਕੀਤਾ ਆਰਡਰ।
1: ਬਿਲਕੁਲ ਜੀ, ਤੁਹਾਨੂੰ ਮੈਂ ਕਲਾਸੀਕਲ ਮੈਂ ਤੁਹਾਨੂੰ ਗੱਲ ਦੱਸਦਾ, ਜਿਹੜੀ ਮੈਨੂੰ ਪ੍ਰੋਫੈਸਰ ਹਰਜੀਤ ਸਿੰਘ ਗਿੱਲ ਨੇ ਦੱਸੀ। ਹਰਜੀਤ ਸਿੰਘ ਗਿੱਲ, ਤੁਹਾਨੂੰ ਸ਼ਾਇਦ ਪਤਾ ਹੋਣਾ, ਕਿਤੇ ਆਪਾਂ ਉਹਨਾਂ ਬਾਰੇ ਵੀ ਗੱਲ ਕਰਾਂਗੇ, ਉਹ ਮਤਲਬ ਫਰਾਂਸ ਤੋਂ PhD ਕਰਕੇ ਆਏ ਸੀ, ਬਹੁਤ ਵੱਡੇ ਸਕਾਲਰ ਮਤਲਬ ਹੈਗੇ ਨੇ ਅੰਮ੍ਰਿਤਸਰ ਨੇ। ਆਹ ਜਿਹੜਾ ਫੰਕਸ਼ਨ ਆਪਾਂ ਇਹਦੇ ਤੇ ਉਹਨੂੰ ਬੁਲਾਉਣਾ ਵੀ ਸੋਚਿਆ ਸੀਗਾ, ਪਰ ਉਹ ਅਜੇ ਉਹਦੀ ਸਿਹਤ ਸੂਹ ਠੀਕ ਨਹੀਂ ਮੇਰੀ, ਉਹਨਾਂ ਨਾਲ ਗੱਲ ਹੋਈ, ਉਹਨਾਂ ਨੂੰ ਆਪਾਂ ਬੁੱਕ ਦੇਣ ਜਾਵਾਂਗੇ, ਉਹਦੀ ਵੀ ਇੰਟਰਵਿਊ ਕਰਾਂਗੇ।
0: ਚੱਲਾਂਗੇ, ਹਾਂਜੀ।
1: ਉਹਨਾਂ ਨੇ ਮੈਨੂੰ ਦੱਸੀ ਗੱਲ, ਉਹ ਮੋਹਨ ਸਿੰਘ ਦੀਵਾਨੇ ਦੇ ਸਟੂਡੈਂਟ ਸੀ। ਮੋਹਨ ਸਿੰਘ ਦੀਵਾਨਾ ਸਾਡਾ ਪਹਿਲਾ ਪੰਜਾਬੀ ਦਾ ਸਭ ਤੋਂ ਕਲਾਸੀਕਲ ਸਕਾਲਰ ਉਹ ਹੋਇਆ ਵਿਦਵਾਨ, ਜਿਹਦਾ ਬੇਟਾ ਸਾਡਾ ਸੋਸ਼ੋਲੋਜਿਸਟ ਸੀਗਾ ਜੀਤ ਉਬਰਾਏ। ਮੋਹਨ ਸਿੰਘ ਦੀਵਾਨਾ ਉਰਦੂ ਦਾ ਸਕਾਲਰ ਸੀ, ਲਾਹੌਰ ਯੂਨੀਵਰਸਿਟੀ ਦੇ ਪੰਜਾਬੀ ਦੀ ਪੋਸਟ ਨਿਕਲੀ, ਉਹਨੇ ਕਿ ਉਹਦੇ ਲਈ ਅਪਲਾਈ ਕੀਤਾ ਉਰਦੂ ਵਾਲੀ ਲਈ। ਉਹ ਕਹਿੰਦੇ ਨਹੀਂ ਤੂੰ ਉਰਦੂ ਵਾਲੀ ਨਹੀਂ, ਤੂੰ ਪੰਜਾਬੀ ਲਈ ਅਪਲਾਈ ਕਰ। ਉਹ ਕਹਿੰਦੇ ਕੀ ਗੱਲ? ਉਹ ਕਹਿੰਦੇ ਨਹੀਂ, ਅਸੀਂ ਇਹ ਫੈਸਲਾ ਕਰ ਲਿਆ ਕਿ ਉਰਦੂ ਮੁਸਲਮਾਨ ਰੱਖਣਾ, ਪੰਜਾਬੀ ਲਈ ਅਸੀਂ ਸਿੱਖ ਰੱਖਣਾ, ਤੇ ਹਿੰਦੀ ਲਈ ਅਸੀਂ ਹਿੰਦੂ ਰੱਖਾਂਗੇ, ਸਾਡਾ ਫੈਸਲਾ। ਹਾਲਾਂਕਿ ਹਿੰਦੀ ਦੇ ਕਿੰਨੇ ਬੰਦੇ, ਧਨੀ ਰਾਮ ਚਾਤਰ ਕੋਣੀ ਪੰਜਾਬੀ ਦੇ ਕਿੱਡੇ ਵੱਡੇ ਪੋਇਟ ਸੀ, ਉਰਦੂ ਚ ਬਹੁਤ ਲਿਖਦੇ ਸੀ। ਸੋ ਲੈਂਗੁਏਜ ਕੋਈ ਮਸਲਾ ਨਹੀਂ ਸੀ ਉਸ ਟਾਈਮ ਤੱਕ, ਉਹਨਾਂ ਨੇ ਬਣਾਇਆ ਬਕਾਇਦਾ ਕਿ ਇਹ ਤੁਹਾਡੀ ਭਾਸ਼ਾ ਹੈ, ਲਿਪੀ ਵੀ ਨਾਲ
0: ਅੰਗਰੇਜ਼ੀ ਅੰਗਰੇਜ਼ਾਂ ਦੀ ਹੈ।
1: ਹਾਂ, ਅੰਗਰੇਜ਼ੀ ਤਾਂ ਸਾਰਿਆਂ ਦੀ ਹੈ ਨਾ, ਉਹ ਤਾਂ ਅਸੀਂ ਰਾਜੇ ਹਾਂ, ਤੁਸੀਂ ਜਿਹੜੀ ਵਰਤਣੀ ਹੈ ਤੁਹਾਡੇ ਖਾਨੇ ਅਸੀਂ ਫਿਕਟ ਕਰਤੇ, ਜਿਵੇਂ ਸਰਕਸ ਦੇ ਵਿੱਚ ਹੁੰਦਾ ਵੀ ਆ ਸ਼ੇਰਾਂ ਦਾ, ਗਿੱਦੜਾਂ ਦਾ, ਹਿਰਨਾਂ ਦਾ, ਮਤਲਬ ਖਾਨੇ ਬਣਾ ਦਿੱਤੇ ਉਹਨਾਂ ਨੇ। ਪਰ ਸਾਡੀ ਪੜ੍ਹੀ ਲਿਖੀ ਅਲੀਟ ਵੀ ਉਵੇਂ ਸੋਚਣ ਲੱਗ ਗਈ। ਤੁਸੀਂ ਕਲਾਸੀਕਲ ਗੱਲ ਮੈਂ ਸ਼ਾਇਦ ਤੁਹਾਨੂੰ ਸੁਣਾਈ ਵੀ ਹੋਣੀ ਹੈ,

0: ਅਲਾਮਾ ਇਕਬਾਲ ਸਾਡਾ ਸਭ ਤੋਂ ਵੱਡਾ ਪੋਇਟ ਪੰਜਾਬੀ ਸੀ, ਬਹੁਤ ਸੋਹਣਾ ਵੱਡਾ ਸਕਾਲਰ, ਵੱਡਾ ਫਿਲੋਸਫਰ. ਉਹਦੀ ਪੋਇਟਰੀ ਅੱਜ ਤੱਕ ਵੀ ਉਰਦੂ ਦੇ ਵਿੱਚ ਮਤਲਬ ਕਮਾਲ ਦੀ ਹੈ. ਉਹਨੂੰ ਕਿਤੇ ਕਿਸੇ ਨੇ ਪੁੱਛਿਆ, ਮਤਲਬ ਉਹ ਕਹਿੰਦਾ ਵੀ ਤੁਸੀਂ ਪੰਜਾਬੀ 'ਚ ਕਿਉਂ ਨਹੀਂ ਲਿਖਦੇ? ਉਹ ਕਹਿੰਦਾ ਪੰਜਾਬੀ ਦੀ ਜਿਹੜੀ ਭਾਸ਼ਾ ਹੈ ਨਾ, ਸੱਚੀ 'ਚ ਇੰਟਲੈਕਚੁਅਲ ਕਪੈਸਿਟੀ ਨਹੀਂ ਇੰਨੀ, ਇਹਦਾ ਉਹ ਲੈਵਲ ਨਹੀਂ ਹੈ, ਉਹਨੇ ਡਿਵੈਲਪ ਨਹੀਂ. ਮੇਰਾ ਜਿਹੜਾ ਫਲਸਫਾ ਉਹ ਇੰਨਾ ਡਿਵੈਲਪਡ ਹੈ, ਉਰਦੂ 'ਚ ਲਿਖਿਆ ਜਾ ਸਕਦਾ ਜਾਂ ਪਰਸ਼ੀਅਨ 'ਚ ਲਿਖਿਆ ਜਾ ਸਕਦਾ. ਉਸੇ ਪੱਤਰਕਾਰ ਨੇ ਰਵਿੰਦਰ ਨਾਥ ਟੈਗੋਰ ਨਾਲ ਗੱਲ ਕੀਤੀ. ਉਹਨੇ ਉਹਨੂੰ ਕਿਹਾ ਵੀ ਤੁਸੀਂ ਬੰਗਾਲੀ 'ਚ ਲਿਖਦੇ ਹੋ. ਵੀ ਮੈਂ ਉਹਨਾਂ ਨੂੰ ਇਕਬਾਲ ਸਾਹਿਬ ਨੂੰ ਪੁੱਛਿਆ, ਉਹ ਕਹਿੰਦਾ ਬੰਗਾਲੀ ਵੀ ਵਿਕਸਿਤ ਨਹੀਂ ਸੀ. ਇਹ ਰਾਈਟਰ ਦੀ ਡਿਊਟੀ ਬਣਦੀ ਹੈ ਕਿ ਉਹਨੂੰ ਉਹ ਵਿਕਸਿਤ ਕਰੇ. ਇਹ ਥੋੜ੍ਹੀ ਵੀ ਤੁਸੀਂ ਬੰਗਾਲੀ ਭਾਸ਼ਾ 'ਚ ਲਿਖਣ ਲੱਗ ਜਾਓ. ਫਿਰ ਉਹਨੇ ਜਿਹੜੀ ਕਲਾਸਿਕ ਗੱਲ ਉਹਨੇ ਬੁਲਾ ਸਾਹਨੀ ਨੇ ਲਿਖੀ ਆਪਣੀ ਕਿਤਾਬ 'ਚ, ਉਹ ਤਾਂ ਬਹੁਤ ਹੀ ਜ਼ਿਆਦਾ ਹੈ ਖੈਰ. ਬੁਲਾ ਸਾਹਨੀ ਸ਼ਾਂਤੀ ਨਿਕੇਤਨ ਚਲੇ ਗਏ ਸੀ, ਉੱਥੇ ਟੀਚਰ ਸੀ
1: ਜੀ,
0: ਅਤੇ ਹਿੰਦੀ 'ਚੋਂ ਸਟੋਰੀਜ਼ ਜਾਂ ਹਿੰਦੀ 'ਚ ਲਿਖਦਾ ਸੀ ਆਪਣਾ ਸਾਰਾ ਲਿਟਰੇਚਰ. ਉਹਨੂੰ ਮਤਲਬ ਟੈਗੋਰ ਨੇ ਕਿਹਾ ਕਿ ਤੂੰ ਆਪਣੀ ਭਾਸ਼ਾ 'ਚ ਕਿਉਂ ਨਹੀਂ ਲਿਖਦਾ? ਉਹ ਕਹਿੰਦਾ ਜੀ ਉਹ ਪੜ੍ਹਨ ਵਾਲੇ ਘੱਟ ਨੇ, ਜੇ ਉਹ ਫਲਾਣਾ ਕਹਿ ਕੇ ਉਹ ਢਾਲ ਟੂਲ ਗਿਆ ਵਿੱਚ ਮੈਨੂੰ ਜ਼ਿਆਦਾ ਇੱਜ਼ਤ ਮਿਲਦੀ ਹੈ ਜੇ ਉਹਨੇ ਫਿਰ ਇੱਕ ਅੱਧੀ ਵਾਰੀ ਕਿਹਾ, ਫਿਰ ਵੀ ਉਹ ਢਾਲ ਟੂਲ ਗਿਆ ਤਾਂ ਵੀ ਉਹ ਐਸਾ ਹੈ ਵੈਸਾ ਹੈ ਕਰਕੇ ਜਿਵੇਂ ਹੁੰਦੀ ਆ. ਤੀਜੀ ਵਾਰੀ ਉਹਨੇ ਫਿਰ ਕਿਹਾ, ਉਹ ਕਹਿੰਦਾ ਜੀ ਇਹ 'ਚ ਮੈਨੂੰ ਇੱਜ਼ਤ ਮਿਲ ਰਹੀ ਹੈ, ਕਹਿੰਦਾ ਪੈਸੇ ਮਿਲ ਰਹੇ. ਉਹ ਕਹਿੰਦਾ ਇੱਜ਼ਤ ਤਾਂ ਆਪਣੇ ਲੋਕਾਂ ਦੀ ਭਾਸ਼ਾ 'ਚ ਲਿਖਣ ਨਾਲ ਹੀ ਮਿਲਦੀ ਹੈ, ਬਾਕੀ ਪੈਸਿਆਂ ਦੀ ਗੱਲ ਹੈ. ਉਹ ਕਹਿੰਦਾ ਕੰਜਰੀਆਂ ਵੀ ਕਮਾ ਲੈਂਦੀਆਂ ਨੇ ਬਹੁਤ ਧੰਨ. ਕਹਿੰਦਾ ਉਸ ਦਿਨ ਤੋਂ ਮੈਂ ਪੰਜਾਬੀ 'ਚ ਲਿਖਣ ਲੱਗਿਆ, ਔਰ ਉਹਨੇ ਬਹੁਤ ਸੋਹਣੀ ਪੰਜਾਬੀ 'ਚ ਗੁਲਾਸਾਨੀ ਦੀ ਜਿਹੜੀ ਰਾਈਟਿੰਗ ਹੈ ਪੰਜਾਬੀ 'ਚ ਬਹੁਤ ਪਿਆਰੀ ਹੈ. ਪਰ ਉਹਨੇ ਖੁਦ ਲਿਖਿਆ, ਕਹਿੰਦਾ ਮੈਨੂੰ ਉਦਣ ਸ਼ਰਮ ਆਈ. ਸੋ ਸਾਡੀ ਟ੍ਰੈਜਡੀ ਇਹ ਹੋਈ ਵੀ ਜਿਹੜੀ ਪੜ੍ਹੀ ਲਿਖੀ ਲੇਟ ਸੀ ਉਹਨੂੰ ਜੜ੍ਹਾਂ ਨਾਲੋਂ ਉਹਨਾਂ ਨੇ ਤੋੜਨਾ ਸ਼ੁਰੂ ਕਰਤਾ ਕਿ ਪੰਜਾਬੀ ਦੇ ਵਿੱਚ ਇਹ ਲਿਖਣਗੇ. ਮਤਲਬ ਉਹ ਦਖਲ, ਪਹਿਲਾਂ ਰਾਜ ਭਾਗ ਦਾ ਇੰਨਾ ਦਖਲ ਨਹੀਂ ਸੀ ਹੁੰਦਾ ਲੋਕਾਂ ਦੇ ਮਾਹੌਲ 'ਚ. ਰਣਜੀਤ ਸਿੰਘ ਦੇ ਟਾਈਮ ਲਿਟਰੇਸੀ ਰੇਟ ਬਹੁਤ ਸੀ, ਧਰਮਸ਼ਾਲਾ 'ਚ, ਮੰਦਰਾਂ 'ਚ, ਮਸਜਿਦਾਂ 'ਚ, ਗੁਰਦੁਆਰਿਆਂ 'ਚ ਪੜ੍ਹਾਉਂਦੇ ਸੀ, ਸਾਰੇ ਲੇਡੀਜ਼ ਨੂੰ ਵੀ ਪੜ੍ਹਾਉਂਦੇ ਸੀ. ਪਰ ਪੜ੍ਹਾਈ ਦਾ ਮਜ਼ਬੀ ਉਹ ਕਰਨ ਨਹੀਂ ਸੀ ਹੋਇਆ ਹੋਇਆ, ਇਹਨਾਂ ਨੇ ਆ ਕੇ ਕੀਤਾ ਉਹ. ਅੱਛਾ, ਇਹਦੇ 'ਚ ਜਦੋਂ ਫਿਰ ਉਹ ਪੈਦਾ ਜਿਉਂ ਜਿਉਂ ਹੋਇਆ, ਉਹਨਾਂ ਨੂੰ ਨੌਕਰੀਆਂ ਮਿਲੀਆਂ ਸੀ ਜਿਹੜੇ ਉਹਨਾਂ ਦੇ ਹਿਸਾਬ ਨਾਲ ਕਰਨਗੇ. ਫਿਰ ਮੂਵਮੈਂਟਾਂ ਚੱਲੀਆਂ, ਆਰੀਆ ਸਮਾਜ ਆ ਗਿਆ, ਸਿੰਘ ਸਭਾ ਆ ਗਈ, ਉਹਨਾਂ ਨੇ ਫਿਰ ਬਾਉਂਡਰੀਜ਼ ਨੇ ਨਾ ਜਿਹੜੀਆਂ ਉਹ ਟਾਈਟ ਕਰਨੀਆਂ ਸ਼ੁਰੂ ਕਰਤੀਆਂ ਤਾਂ ਕਿ ਮੁੜ ਕੇ ਫਿਰ ਸਕਣ. ਇੱਥੋਂ ਭਾਈਚਾਰਾ ਟੁੱਟਣਾ ਸ਼ੁਰੂ ਹੋਇਆ ਅਸਲ 'ਚ.
1: ਅੱਛਾ,
0: ਅਦਰਵਾਈਜ਼ ਦੇਖੋ ਨਾ, ਮਤਲਬ ਪਾਕਿਸਤਾਨ 'ਚ ਅੱਜ ਦੀ ਡੇਟ 'ਚ ਵੀ ਜਿਹੜੇ ਖੱਤਰੀ ਸਿੱਖ ਨੇ, ਸਾਡੇ ਵੱਡਾ ਮੁੰਡਾ ਸਿੱਖ ਹੁੰਦਾ ਸੀ, ਅਜੇ ਵੀ ਖੱਤਰੀਆਂ ਦੇ ਵਿੱਚ ਡਿਵਾਈਡਡ ਫੈਮਿਲੀਜ਼ ਨੇ, ਸਿੱਖ ਤੇ ਹਿੰਦੂ. ਪਰ ਕੱਟੜਤਾ ਇੰਨੀ ਆ ਗਈ, ਜਿਹੜੇ ਹਿੰਦੂ ਸੀ ਖੱਤਰੀ ਉਹ RSS 'ਚ ਗਏ ਸੀ, ਅਤੇ ਜਿਹੜੇ ਸਿੱਖ ਸੀ ਉਹ ਮਤਲਬ ਕੱਟੜਤਾ ਉਹਨਾਂ ਨੇ ਲੈ ਕੇ ਆਉਂਦੀ ਜਿਹੜੀ ਕਿ ਪਹਿਲਾਂ ਇੰਨੀ ਜ਼ਿਆਦਾ ਨਹੀਂ ਸੀ, ਖਾਸ ਕਰਕੇ ਸਮਾਜਿਕ, ਧਾਰਮਿਕ, ਸੱਭਿਆਚਾਰਕ ਲੈਵਲ 'ਤੇ ਤਾਂ ਬਿਲਕੁਲ ਨਹੀਂ ਸੀ.
1: ਅੱਛਾ ਬ੍ਰਹਿ ਸਾਹਿਬ, ਜਿਹੜੀ ਗੱਲ ਤੁਸੀਂ ਦੱਸਦੇ ਸੀ ਵੀ 1850 ਦੇ ਵਿੱਚ ਪਹਿਲੀ ਵਾਰੀ ਕਾਓ ਸਲੋਟਰਸ ਜਿਹੜੇ ਗਾਵਾਂ ਦੇ ਜਿਹੜੇ ਬੁੱਚੜਖਾਨੇ, ਉਹਦਾ ਕੀ ਇੰਪੈਕਟ ਹੋਇਆ ਫਿਰ?
0: ਉਹਦਾ ਇੰਪੈਕਟ ਇਹ ਹੋਇਆ ਕਿ ਉਹ ਲੋਕਾਂ 'ਚ ਭੜਕਾਹਟ ਹੋਈ, ਦੰਗੇ ਵੀ ਹੋਏ, ਰੌਲਾ ਰੱਪਾ ਵੀ ਬਹੁਤ ਸਾਰਾ ਪਿਆ, ਪਰ ਉਹਨਾਂ ਨੇ ਹਟੇ ਨਹੀਂ ਉਹ. ਉਹਦਾ ਇੱਕ ਰਿਜ਼ਲਟ ਕਮਾਲ ਦਾ ਹੋਇਆ ਵੀ ਜਿਹੜੀ ਨਾਮਧਾਰੀ ਮੂਵਮੈਂਟ ਚੱਲਦੀ ਹੈ, ਪਹਿਲਾਂ ਤਾਂ ਅੰਗਰੇਜ਼ਾਂ ਦੇ ਖਿਲਾਫ਼ ਮਹਾਰਾਜ ਸਿੰਘ ਦੀ ਮੂਵਮੈਂਟ ਪਹਿਲੀ ਚੱਲਦੀ ਹੈ, ਉਹ ਵੀ ਬਹੁਤ ਤਕੜੀ ਮੂਵਮੈਂਟ ਸੀ. ਜਿਹੜਾ ਜਲੰਧਰ ਦਾ DC ਹੈ ਉਹ ਮਹਾਰਾਜ ਸਿੰਘ ਬਾਰੇ ਲਿਖਦਾ ਇਹ ਕਿ ਉਹਦੀ ਇਸ ਤਰ੍ਹਾਂ ਦੀ ਇਮੇਜ ਹੈ ਜਿਵੇਂ ਸਾਡੇ ਮਤਲਬ ਈਸਾ ਦੀ ਇਮੇਜ ਹੈ, ਕ੍ਰਾਈਸਟ ਦੀ ਇਮੇਜ ਹੈ, ਜੀਸਸ ਦੀ ਇਮੇਜ ਹੈ ਸਾਡੇ 'ਚ. ਕਹਿੰਦਾ ਲੋਕ ਉਹਨੂੰ ਪੂਜਦੇ ਨੇ, ਪਰ ਚਲੋ ਉਹ ਇਹਨਾਂ ਨੇ ਖਤਮ ਕਰ ਦਿੱਤੀ, ਉਹਨੂੰ ਸਿੰਘਾਪੁਰ ਕੈਦ ਕਰ ਲਿਆ. ਉਹ ਤੋਂ ਬਾਅਦ ਸੈਕਿੰਡ ਮੂਵਮੈਂਟ ਸਤਿਗੁਰੂ ਰਾਮ ਸਿੰਘ ਦੀ ਨਾਮਧਾਰੀਆਂ ਦੀ ਉੱਠਦੀ ਹੈ. ਨਾਮਧਾਰੀਆਂ ਨੂੰ ਲੱਗਿਆ ਕਿ ਕਿਉਂਕਿ ਰਾਜ ਭਾਗ ਸੀਗਾ ਸਾਡੇ ਕੋਲ, ਸ਼ਰਾਬ ਪੀਣ ਲੱਗ ਗਏ ਹੋਰ, ਉਹਨਾਂ ਨੂੰ ਲੱਗਿਆ ਵੀ ਇਹ ਨਾ ਜਿਹੜਾ ਸਿੱਖੀ ਦਾ ਰੀਅਲ ਸਪਿਰਿਟ ਸੀ ਉਹ ਖਤਮ ਹੋ ਗਈ. ਉਹ ਰੀਅਲ ਸਪਿਰਿਟ ਲਿਆਉਣ ਦੇ ਲਈ ਉਹਨਾਂ ਨੇ ਪਵਿੱਤਰਤਾ ਲਿਆਉਂਦੀ ਵੀ ਸਵੱਛ ਰਹੋ, ਸਵੱਛ ਮਨ ਰੱਖੋ, ਸੰਗੀਤ ਲੈ ਕੇ ਆਉਂਦਾ, ਕੱਪੜੇ ਰਹਿਤ ਬਹਿਤ, ਅੰਗਰੇਜ਼ਾਂ ਦਾ ਟੋਟਲ ਬਾਈਕਾਟ. ਮਤਲਬ ਇੱਥੋਂ ਦਾ ਕੋਈ ਚਿੱਠੀਆਂ ਅੰਗਰੇਜ਼ਾਂ ਦੀ ਡਾਕ ਨੂੰ ਨਹੀਂ ਸੀ ਉਹ ਮੰਨਦੇ. ਮਤਲਬ ਗਾਂਧੀ ਦਾ ਤਾਂ ਬਾਅਦ ਦੇ ਵਿੱਚ ਆਉਂਦਾ ਨਾ ਜਿਹੜਾ ਮਤਲਬ ਨਾ ਮਿਲਵਰਤਨ ਅਤੇ ਜਿਹੜੀ ਸਵਦੇਸ਼ੀ, ਉਹਨਾਂ ਨੇ ਤਾਂ ਕਮਾਲ ਹੀ ਕਰਤੀ ਸੀ. ਸੋਹਣ ਸਿੰਘ ਭਗਨੇ ਨੇ ਆਪਣੀ ਕਿਤਾਬ 'ਚ ਲਿਖੀ ਆ, ਉਹ ਕਹਿੰਦਾ ਵੀ ਉਨੀ ਵੱਡਾ ਬਾਈਕਾਟ ਮੈਂ ਨਹੀਂ ਦੇਖਿਆ. ਉਹਨਾਂ ਨੇ ਅੰਗਰੇਜ਼ਾਂ ਦਾ ਸਮਾਨ ਜਿਹੜਾ ਸਾੜਿਆ, ਮਤਲਬ ਜੋ ਵੀ ਸੀ, ਕਹਿੰਦਾ ਵੀ ਕਿੰਨੇ ਕਿੰਨੇ ਦਿਨ ਮਤਲਬ ਸੜਦਾ ਰਿਹਾ. ਇਹ ਸੀ, ਉਹ ਕਹਿੰਦਾ ਵੀ ਗਾਂਧੀ ਵਾਲੀ ਤਾਂ ਬਹੁਤ ਛੋਟੀ, ਉਹਦੇ ਮੁਕਾਬਲੇ ਇੰਨੀ ਇਨਵੋਲਵਮੈਂਟ ਨਹੀਂ ਸੀ ਇੰਨੀ. ਹੋਇਆ ਇਹ ਕਿ ਉਹਨਾਂ ਦੇ ਵਿੱਚ ਜਦੋਂ ਇਹ ਕਤਲ ਗਊਆਂ ਦੇ ਹੋਣ ਲੱਗੇ ਨਾ, ਉਹ ਗਊ ਦਾ ਉਹਨਾਂ ਨੂੰ ਬੜਾ ਸੱਟ ਵੱਜੀ. ਉਹਨਾਂ ਨੇ ਮਤਲਬ ਬੁੱਚੜਾਂ ਨੂੰ ਮਾਰਨਾ ਸ਼ੁਰੂ ਕਰਤਾ.
1: ਤੁਸੀਂ ਦੱਸਦੇ ਦਰਬਾਰ ਸਾਹਿਬ ਦੇ ਵਿੱਚ ਘਟਨਾ ਵਾਪਰੀ
0: ਹੋ, ਉਹ ਤਾਂ ਘਟਨਾ ਬੜੀ ਇੰਟਰਸਟਿੰਗ ਦੱਸਦੇ ਨੇ ਉਹ ਕਿ ਮਤਲਬ ਕੋਈ ਸਿੰਘ ਉੱਥੇ ਗਿਆ ਮੱਥਾ ਟੇਕਣ, ਤਾਂ ਲਾਗੇ ਉਹ ਕੌਰੋਸ ਸੀਗੇ, ਉਹ ਕੋਈ ਇੱਕ ਹੱਡੀ ਚੱਕ ਕੇ ਲਿਆ ਕੇ ਨਾ ਕਿਸੇ ਗਿਰਜ ਜਾਂ ਇਲ ਨੇ ਦਰਬਾਰ ਸਾਹਿਬ ਦੀ

0: ਮਤਲਬ ਪਰਕਰਮਾ ਦੇ ਵਿੱਚ ਸਿੱਟ ਦੀ। ਉਹ ਗਿਰੀ ਤਾਂ ਉਹਨੇ ਚੱਕ ਲਈ, ਚੱਕ ਕੇ ਉਹਨੂੰ ਲੱਗਿਆ ਵੀ ਇੱਥੇ ਨਾਲ ਕਤਲ ਹੋ ਰਹੇ ਨੇ, ਹੱਡਾ ਰੋੜੀ ਬਣਾਈ ਪਿਆ ਸ਼ਹਿਰ ਨੂੰ। ਤੇ ਉਹ ਚੱਕ ਕੇ ਜੀ ਉੱਥੋਂ ਹੀ ਆਪਣਾ ਉਹ ਤੜਫਿਆ ਹੋਇਆ ਆ ਗਿਆ ਭੈਣੀ ਸਾਹਿਬ। ਉੱਥੇ ਆ ਕੇ ਉਹਨਾਂ ਨੂੰ ਕਿਹਾ ਉਹਨੇ ਕਿ ਆਹ ਕੁਛ ਹੋ ਰਿਹਾ ਤਾਂ ਹੁਣ ਰੱਬ ਦਾ ਹੀ ਇਸ਼ਾਰਾ ਹੈ ਵੀ ਆਪਾਂ ਕਦਕ ਤੱਕ ਇਹ ਜ਼ੁਲਮ ਝੱਲਣਾ। ਉਹਨੇ ਸੋਚਿਆ ਵੀ ਮਤਲਬ ਬੁੱਚੜਾਂ ਨੂੰ ਮਾਰਨਾ, ਬੁੱਚੜ ਮੁਸਲਮਾਨ ਸੀ। ਰਹਿਕੋਟ ਉਹਨਾਂ ਨੇ ਪਹਿਲਾਂ ਮਾਰੇ, ਫਿਰ ਉਹਨੇ ਅੰਮ੍ਰਿਤਸਰ ਮਾਰੇ। ਪਰ ਇੰਨੀ ਮਿਸਟਰੀ ਹੋਈ ਰਹੀ ਕਿ ਅੰਗਰੇਜ਼ਾਂ ਦਾ ਜਿਹੜਾ ਕਹਿੰਦੇ ਸੀ ਗੁਪਤਚਰ ਵਿਭਾਗ ਫਲਾਣਾ, ਕਿਸੇ ਨੂੰ ਪਤਾ ਹੀ ਨਹੀਂ ਲੱਗਿਆ। ਉਹ ਜਦੋਂ ਅੰਮ੍ਰਿਤਸਰ ਤੋਂ ਉਹਨਾਂ ਨੇ ਹੋਰ ਹੀ ਬੰਦੇ ਫੜ ਕੇ ਪਾਏ ਚਾੜਨੇ ਸ਼ੁਰੂ ਕਰਤੇ, ਫਿਰ ਸਤਿਗੁਰੂ ਰਾਮ ਸਿੰਘ ਨੇ ਕਿਹਾ ਕਿ ਭਾਈ ਜਿਹਨਾਂ ਨੇ ਇਹ ਕੰਮ ਕੀਤਾ ਇਹ ਤੁਸੀਂ ਲੁਕੋ ਨਾ, ਇਹ ਡਿਕਲੇਅਰ ਕਰੋ ਤੇ ਦੱਸੋ। ਉਹ ਫਿਰ ਬੰਦੇ ਅੱਗੇ ਆਏ, ਉਹਨਾਂ ਨੇ ਆ ਕੇ ਕਿਹਾ ਕਿ ਹਾਂ ਅਸੀਂ ਕੀਤਾ ਇਹ। ਉਹਨਾਂ ਨੂੰ ਫਾਂਸੀ ਹੋਈ, ਪਰ ਫਾਂਸੀ ਵੀ ਉਹ ਕਮਾਲ ਦੀ ਹੈ ਕਿ ਉੱਥੇ ਉਹਨਾਂ ਨੇ ਕੀਰਤਨ ਕੀਤਾ ਫਾਂਸੀ, ਉਹ ਹੱਸਦੇ ਹੱਸਦੇ ਚੜੇ, ਮਤਲਬ ਇਹ ਰਿਕਾਰਡ ਹੈ ਹਿਸਟਰੀ ਦਾ। ਤੇ ਅੰਗਰੇਜ਼ ਬੜੇ ਡਰ ਗਏ ਉਹਦੇ ਤੋਂ। ਤੀਜਾ ਉਹ, ਕਿਉਂਕਿ ਜਦੋਂ ਵਾਇਲੈਂਸ ਆ ਜਾਂਦੀ ਹੈ ਨਾ, ਫਿਰ ਸਟੇਟ ਨੂੰ ਸੂਟ ਕਰਦੀ ਹੈ। ਫਿਰ ਮਲੇਰਕੋਟਲੇ ਇੱਥੋਂ ਕਿਸੇ ਨੂੰ ਮਤਲਬ ਕਿਸੇ ਨੇ ਕਿਹਾ ਤਾਂ ਉਹਨਾਂ ਨੇ ਆ ਕੇ ਮਲੇਰਕੋਟਲੇ ਪੁੱਛਣਾ ਤੇ ਅਟੈਕ ਕੀਤਾ। ਤੇ ਉੱਥੇ ਅਜੇ ਵੀ ਯਾਦਗਾਰ ਬਣੀ ਹੋਈ ਹੈ, ਸਾਡੀ ਹਿਸਟਰੀ 'ਚ ਤਾਂ ਪੜ੍ਹਾਇਆ ਨਹੀਂ ਜਾਂਦਾ, ਪਰ ਇਹ ਵੀ ਤੋਪਾਂ ਦੇ ਅੱਗੇ ਉਹ ਹਿੱਕਾਂ ਡਾਹ ਕੇ ਆਪਣੀ ਕਿਤਾਬ ਦੇ ਵਿੱਚ ਨਾ, ਪਿਛਲੀ 'ਚ ਮੈਂ ਤੁਹਾਨੂੰ ਦੱਸਦਾ ਇੱਕ ਪੇਂਟਿੰਗ ਅਸੀਂ ਛਾਪਤੀ। ਉਹ ਪੇਂਟਿੰਗ ਅਸਲ ਦੀ ਸੀਗੀ, ਮਤਲਬ ਹੋਰ ਲਹਿਰ ਨਾਲ ਜੁੜੀ ਹੋਈ ਸੀ। ਉਹਦੇ 'ਚ ਨਾ ਬੰਨੇ ਹੋਏ ਨੇ ਬੰਦੇ ਤੋਪਾਂ ਨਾਲ, ਤੇ ਪਿੱਠ ਉੱਧਰ ਤੋਪ ਵੱਲ ਹੈ। ਮੈਨੂੰ ਸਗੋਂ ਨਾਮਧਾਰੀ ਸੈਂਟਰ ਤੋਂ ਉੱਥੋਂ ਭੈਣੀ ਸਾਹਿਬ ਤੋਂ ਕਿਸੇ ਸੱਜਣ ਨੇ ਦੱਸਿਆ, ਉਹ ਕਹਿੰਦਾ ਵੀ ਉਹਨਾਂ ਦੀ ਨਹੀਂ ਹੈ। ਫਿਰ ਅਸੀਂ ਉਹ ਫੋਟੋ ਮਤਲਬ ਕੱਢੀ ਕਿਤਾਬ ਦੇ ਵਿੱਚੋਂ। ਉਹਨਾਂ ਨੇ ਤਾਂ ਹਿੱਕਾਂ ਡਾਹ ਕੇ,
1: ਇੱਕ ਬੱਚਾ
0: ਛੋਟਾ ਸੀ ਜਿਹੜਾ, ਜਿਹਨੇ ਉਹਦੀ ਦਾੜੀ ਫੜ ਲਈ ਸੀ,
1: ਥੱਲੇ ਕੁਛ ਰੱਖਿਆ,
0: ਕਾਬਨ ਸੀਗਾ DC, ਉਹਦੀ ਉਹਨੇ ਦਾੜੀ ਫੜ ਲਈ ਸੀ, ਉਹਨੂੰ ਉਹਨੇ ਵੈਸੇ ਕਤਲ ਕੀਤਾ। ਉਹ ਇੱਕ ਨੇ, ਉਹ ਬੱਚੇ ਨੇ ਤਾਂ ਲੈਦਾ ਦਾੜੀ ਫੜੀ, ਇੱਕ ਹੋਰ ਜਿਹੜਾ ਛੋਟਾ ਸੀ ਉਹਨੇ ਥੱਲੇ ਇੱਟਾਂ ਰੱਖ ਕੇ ਮੇਚ ਦਾ ਹੋ ਕੇ ਡਾਹ ਕੇ ਕਿਹਾ। ਸਪਿਰਟ ਦੇਖੋ ਤੁਸੀਂ ਮਤਲਬ। ਅੱਛਾ, ਸਾਡੇ ਹਿਸਟਰੀ 'ਚ ਤਾਂ ਪੜ੍ਹਾਉਂਦੇ ਪੜ੍ਹਾਉਂਦੇ ਨੀ ਸਾਨੂੰ, ਮਤਲਬ ਐਵੇਂ ਅਸੀਂ ਕੁੱਕੇ ਕੁੱਕੇ ਕਹਿ ਕੇ ਸਾਰ ਦਿੰਦੇ ਹਾਂ। ਸੋ ਇਹ ਲਹਿਰ ਚੱਲੀ, ਔਰ ਉਹ ਲਹਿਰ ਦੀ ਪਾਪੂਲੈਰਿਟੀ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿੰਨੀ ਸੀ ਉਸ ਟਾਈਮ। ਹੁਣ ਤਾਂ ਅਸੀਂ ਸਤਿਗੁਰੂ ਜਗਜੀਤ ਸਿੰਘ, ਉਹਨਾਂ ਨੇ ਮੈਨੂੰ ਇੱਕ ਵਾਰੀ ਕਿਹਾ ਜਿੱਥੇ ਅਸੀਂ ਗਏ, ਉਹ ਕਹਿੰਦੇ ਯਾਰ ਲੋਕਾਂ ਨੂੰ ਸਾਡੇ ਬਾਰੇ ਦੱਸੋ ਭਾਈ, ਅਸੀਂ ਤਾਂ ਦੱਸ ਨਹੀਂ ਸਕੇ ਕਿ ਸਾਡੇ 'ਚ ਪ੍ਰੇਮ ਭਾਵ ਵੀ ਕਿੰਨਾ ਹੈ, ਸਾਡੇ 'ਚ ਮਤਲਬ ਦੇਸ਼ ਭਗਤੀ ਵੀ, ਸਾਰਾ ਕੁਛ ਕਿੰਨਾ ਜ਼ਿਆਦਾ ਵੀ ਅਸੀਂ ਨਹੀਂ ਕਮਿਊਨੀਕੇਟ ਕਰ ਸਕੇ। ਅਕਾਲੀਆਂ ਦੇ ਨਾਲ ਹੋ ਗਿਆ ਉਹ, ਕਿਉਂਕਿ ਉਹ ਜੀਵਤ ਗੁਰੂ ਨੂੰ ਮੰਨਦੇ ਨੇ, ਇਹਨਾਂ ਨੇ ਕਿਹਾ ਕਿ ਜੀ ਅਸੀਂ, ਉਹ ਕੰਟਰਾਡਿਕਸ਼ਨ ਬਣ ਗਈਆਂ। ਉਹ ਫਿਰ ਆਪਣੇ ਕੰਮਾਂ 'ਚ ਉਹ ਵੀ ਲੱਗੇ ਰਹੇ, ਸੰਗੀਤ ਵਗੈਰਾ 'ਚ ਉਹਨਾਂ ਦੀ ਹੈਗੀ ਦੇਣ ਬਹੁਤ ਸਾਰੀ, ਹਾਕੀ ਵਗੈਰਾ 'ਚ। ਪਰ ਉਹ ਹਰ ਚੀਜ਼ ਦਾ ਆਪਣਾ ਐਵੋਲੂਸ਼ਨ ਹੁੰਦਾ, ਪਰ ਸਾਨੂੰ ਇਹ ਦੱਸਣਾ ਚਾਹੀਦਾ ਸੀ ਅਗਲੀਆਂ ਪੀੜ੍ਹੀਆਂ ਨੂੰ, ਜਿਹੜਾ ਅਸੀਂ ਨਹੀਂ ਦੱਸ ਸਕੇ ਇਹ ਗੱਲ। ਮਤਲਬ ਮੈਂ ਤੁਹਾਨੂੰ ਪਾਪੂਲੈਰਿਟੀ ਦੱਸ ਰਿਹਾ ਸੀ ਵੀ ਅੰਗਰੇਜ਼ਾਂ ਨੇ ਪੋਸਟਰ ਲਾ ਦਿੱਤੇ ਸੀ, ਇਹਨਾਂ ਨੇ ਕਿਹਾ ਵੀ ਦੀਵਾਲੀ ਉੱਥੇ ਮਨਾਉਣੀ ਹੈ ਅਸੀਂ ਅੰਮ੍ਰਿਤਸਰ, ਸਤਿਗੁਰੂ ਰਾਮ ਸਿੰਘ ਨੇ ਉਹਨਾਂ ਨੇ ਲਾ ਦਿੱਤੇ ਜੀ ਪਾਬੰਦੀ, ਸਾਰਾ ਕੁਛ, ਪਾਬੰਦੀਆਂ ਲੱਗੀਆਂ ਦੇ ਬਾਵਜੂਦ, ਪੋਸਟਰ ਲਾਏ ਹੋਣ ਦੇ ਬਾਵਜੂਦ, ਜਿਹੜਾ ਜਾਊਗਾ ਉਹਨੂੰ ਸਜ਼ਾ ਦੇ ਬਾਵਜੂਦ, 60,000 ਬੰਦਾ ਉਹਨਾਂ ਦਿਨਾਂ 'ਚ ਇਕੱਠਾ ਹੋ ਗਿਆ ਸੀ, ਜਦੋਂ ਕੋਈ ਟਰਾਂਸਪੋਰਟ ਦੇ ਸਾਧਨ ਨਹੀਂ ਸੀ, ਕੁਛ ਨਹੀਂ ਸੀ। ਸੋ ਬੜੀ ਪਾਪੂਲਰ ਲਹਿਰ ਉਹ ਚੱਲੀ, ਅਤੇ ਪਰ ਇਹ ਹੈ ਕਿ ਉਹ, ਕਿਉਂਕਿ ਮਤਲਬ ਉਹਨਾਂ ਨੇ ਜਿਹੜਾ ਏਜੰਡਾ ਰੱਖਿਆ ਹੋਇਆ ਸੀਗਾ, ਉਹਨਾਂ ਨੇ ਸਾਡੇ ਸ਼ਰੀਕੇ ਵਾਲੇ ਭਾਵ ਨੂੰ ਫੜ ਲਿਆ। ਜਿੱਥੋਂ ਅਸੀਂ ਮਾਰ ਖਾਧੀ, ਉਹ ਜਿੱਥੇ ਜਿੱਥੇ ਕਿਤੇ ਦੋ ਬੰਦੇ ਭਿੜਨ ਵਾਲੇ ਟੱਕਰ ਗਏ, ਉੱਥੇ ਉਹ ਭੇਡ ਕਰਾਈ ਗਏ। ਸੋ ਉਹ ਅਲਟੀਮੇਟ
1: ਪਾੜੋ ਤੇ ਰਾਜ ਕਰੋ ਜਿਹੜਾ ਫਿਰ ਕਹਿੰਦੇ ਆ,
0: ਸਿਰਫ ਇੱਕ ਲੈਵਲ ਤੇ ਨਹੀਂ ਪਾੜਿਆ ਉਹਨਾਂ ਨੇ, ਭਾਸ਼ਾ ਸੱਭਿਆਚਾਰ ਧਰਮ ਹਰ ਪੱਧਰ ਤੇ ਉਹਨਾਂ ਨੇ ਕਿਹਾ ਵੀ ਤੁਸੀਂ ਤਾਂ ਲੈਦਾ ਹੈਗੇ। ਤੇ ਉਹ ਫਿਰ ਜਦੋਂ ਜਨਾਹ ਟੁੱਟਦਾ ਕਾਂਗਰਸ ਨਾਲੋਂ, ਜਦੋਂ ਇਲੈਕਸ਼ਨ ਆ ਜਾਂਦੀ ਹੈ, ਇਲੈਕਸ਼ਨ ਦੇ 'ਚ ਨੰਬਰਾਂ ਦਾ ਕੁਐਸਚਨ ਆ ਜਾਂਦਾ, ਨੰਬਰਾਂ ਦੇ ਕੁਐਸਚਨ ਦੇ ਨਾਲ ਫਿਰ ਸਾਰਿਆਂ ਨੂੰ ਧਰਮਾਂ ਦੇ ਤੌਰ ਤੇ ਫਿਕਰ ਪੈ ਗਿਆ। ਮਤਲਬ ਜਿਹੜਾ, ਜੇ ਤੁਸੀਂ ਇੰਡੀਆ ਦੀ ਜਿਹੜੀ ਪਾਰਟੀਸ਼ਨ ਹੁੰਦੀ ਹੈ ਉਹਦਾ ਤੱਤ ਫੜਨਾ ਹੈ, ਤਾਂ ਇਹ ਹੈ ਕਿ ਸਾਡੀ, ਅਸੀਂ ਪਹਿਲਾਂ ਸੱਭਿਆਚਾਰਕ ਪਛਾਣਾਂ ਸੀ ਸਾਡੀਆਂ, ਵੀ ਇਹ ਪੰਜਾਬੀ ਹੈ, ਗੁਜਰਾਤੀ ਹੈ, ਇਹ ਮਹਾਰਾਸ਼ਟਰੀ ਹੈ, ਬੰਗਾਲੀ ਹੈ, ਉਹ ਇਕੱਠੇ ਸੀ। ਉਹਨਾਂ ਨੇ ਅਸਲ ਦੇ ਵਿੱਚ ਇਹਨੂੰ ਧਾਰਮਿਕ ਪਛਾਣ ਨਾਲ ਜੋੜਤਾ।
1: ਜਿਹੜੀ ਸਭ ਤੋਂ ਮਹੱਤਵਪੂਰਨ ਗੱਲ ਆ ਜਾਂਦੀ ਹੈ, ਦੋ ਚੀਜ਼ਾਂ ਬਾਰੇ ਮੈਂ ਜਾਣਨਾ ਚਾਹੂੰਗਾ। ਇੱਕ ਤਾਂ ਇਹ ਜਿਹੜੀ ਆਪਣੀ ਧਰਤੀ ਸੀ, ਬੜੀ ਵਿਸ਼ਾਲ ਧਰਤੀ ਸੀ, ਇੰਨਾ ਪਲੇਨ ਮੈਦਾਨੀ ਏਰੀਆ, ਸੱਤ ਦਰਿਆ ਹੋਣ, ਫਿਰ ਪੰਜ, ਸੱਤ ਸਿੰਧੂ ਸੀ ਪਹਿਲਾਂ, ਫਿਰ ਪੰਜ ਦਰਿਆਵਾਂ ਦੀ ਧਰਤੀ, ਇੰਨਾ ਪਾਣੀ, ਫਿਰ ਪਹਾੜ, ਰੇਗਿਸਤਾਨ, ਮਤਲਬ ਕੀ ਵੀ ਸੀ ਇਸ ਧਰਤੀ ਤੇ, ਸਭ ਕੁਝ, ਇੰਨੀ ਵਰਾਇਟੀ, ਤੇ ਇਹ ਤਾਂ ਮਤਲਬ ਦੁਨੀਆਂ ਤੇ ਕਿਤੇ ਹੈ ਨਹੀਂ ਇੰਨਾ ਵਿਸ਼ਾਲ। ਫਿਰ ਇੱਥੋਂ ਦਾ ਕਲਚਰ, ਇੱਥੋਂ ਦਾ ਖਾਣਾ, ਇੱਥੋਂ ਦਾ ਪਹਿਰਾਵਾ, ਇੱਥੋਂ

0: ਹੁੰਦਾ ਸੰਗੀਤ ਅੱਜ ਤੱਕ ਵੀ ਮਤਲਬ ਤੁਸੀਂ ਪੰਜਾਬੀ ਖਾਣਾ ਪੰਜਾਬੀ ਸੰਗੀਤ ਸਭ ਕਿਤੇ ਤੋਂ ਮੰਨੇ ਗਿਆ ਇਹਨੂੰ ਇੱਕ ਤਾਂ ਇਹ ਵੱਢਿਆ ਕਿਉਂ ਗਿਆ ਦੂਜਾ ਮਤਲਬ ਵੀ ਦੰਗੇ ਕੀ ਜ਼ਰੂਰੀ ਸੀ ਇਹਨੇ ਬੰਦੇ ਮਾਰਨੇ ਵੰਡ ਟੱਕ ਹੋ ਗਈ ਹੋ ਗਈ ਤੁਸੀਂ ਵੰਡ ਕਰ ਲਈ ਇੱਕ ਤਾਂ ਵੰਡ ਕਿਉਂ ਹੋਈ ਫਿਰ ਬੰਦੇ ਮਾਰਨੇ ਜ਼ਰੂਰੀ ਸੀ ਇਹਨੇ ਕਤਲੋ ਕਰ
1: ਐਕਚੁਲੀ ਪਤਾ ਕੀ ਹੋਇਆ ਦੇਖੋ ਜਿਹੜਾ ਏਰੀਆ ਸੀ ਤੁਸੀਂ ਵਰਲਡ ਹਿਸਟਰੀ ਪੜ੍ਹੋ ਸਾਰੀ ਦੀ ਸਾਰੀ ਜਿਹੜੀ ਹਿਸਟਰੀ ਆਫ ਮੈਨਕਾਈਂਡ ਹੈ ਇਹਦੇ ਉੱਪਰ ਸ਼ਾਇਦ ਨੈਸ਼ਨਲ ਜੀਓਗ੍ਰਾਫਿਕ ਨੇ ਜਾਂ ਮੇਰਾ ਖਿਆਲ ਹੈ ਡਿਸਕਵਰੀ ਵਾਲਿਆਂ ਨੇ ਕਿਸੇ ਨੇ ਇੱਕ ਹਿਸਟਰੀ ਦੇ ਉੱਪਰ ਇੱਕ ਉਹ ਬਣਾਇਆ ਸੀ ਪ੍ਰੋਗਰਾਮ ਇੱਕ ਘੰਟੇ ਦਾ ਕਿ ਜੇ ਸਾਰੀ ਮਨੁੱਖਤਾ ਦੇ ਇਤਿਹਾਸ ਨੂੰ ਇੱਕ ਘੰਟੇ 'ਚ ਰਿਡਿਊਸ ਕਰਨਾ ਹੋਵੇ ਤੁਸੀਂ ਉਹਨੇ ਰਿਡਿਊਸ ਕੀਤਾ 60 ਮਿੰਟ ਹੁੰਦੇ ਨੇ ਉਹ 'ਚ 58 ਮਿੰਟ ਦੀ ਜਿਹੜੀ ਸਾਡੀ ਹਿਸਟਰੀ ਸਾਰੀ ਮੈਨਕਾਈਂਡ ਦੀ ਅਸੀਂ ਪਾਣੀ ਤੇ ਖੁਰਾਕ ਦੀ ਉਹਦੇ 'ਚ ਇੱਧਰ ਉੱਧਰ ਭੱਜੇ ਫਿਰਦੇ ਸੀ ਲਾਸਟ ਜਿਹੜੇ 2 ਮਿੰਟ ਨੇ ਉਹਦੀ ਆਹ ਜਿਹੜਾ 4-5 ਹਜ਼ਾਰ ਸਾਲ ਜਿਹੜਾ ਅਸੀਂ ਕਹਿੰਦੇ 2 ਮਿੰਟ ਨੇ ਉਹ ਸਿਰਫ ਸੈਟਲਡ ਜਿਹੜੀ ਲਾਈਫ ਕਹਿੰਦੇ
0: ਪਾਣੀ ਤੇ ਖੁਰਾਕ ਇੱਥੇ ਸਭ ਤੋਂ ਜ਼ਿਆਦਾ ਸੀ
1: ਮੈਂ ਉਹੀ ਤੁਹਾਨੂੰ ਦੱਸਦਾ ਵੀ ਉਹਦਾ ਕਾਰਨ ਇਹ ਹੋਇਆ ਵੀ ਜਿੱਥੇ ਬੈਸਟ ਖੁਰਾਕ ਬੈਸਟ ਪਾਣੀ ਹੈ ਬੈਸਟ ਲੈਂਡ ਹੈ ਉੱਥੇ ਨੂੰ ਜਾਣਗੇ ਸਾਰੇ ਅਸੀਂ ਕਹਿੰਦੇ ਵੀ ਵਾਰੀਅਨ ਆ ਗਏ ਫਲਾਣੇ ਆ ਗਏ ਭੁੱਖੇ ਨੰਗਿਆਂ ਨਹੀਂ ਆਉਣਾ ਸੀ ਮੈਨੂੰ ਦੱਸੋ
0: ਅੱਜ ਤੱਕ
1: ਕੋਈ ਰੱਜਿਆ ਹੋਇਆ ਬੰਦਾ ਕਿਤੇ ਭੁੱਖੇ ਨੰਗਿਆਂ ਦੇ ਘਰ ਡਾਕਾ ਮਾਰਨ ਗਿਆ ਕਿਤੇ ਤੁਸੀਂ ਸੋਨਾ ਪਾਈ ਬੈਠੇ ਹੋ ਤੁਹਾਡੇ ਹੀਰੇ ਨੇ ਤੁਹਾਡੇ ਕੋਲ ਤੁਸੀਂ ਰਾਜ ਭਾਗ ਹੈ ਤੁਹਾਡਾ ਤੁਸੀਂ ਕਹੋ ਯਾਰ ਉਹ ਫਲਾਣੇ ਨੂੰ ਲੁੱਟ ਲਈ ਕਦੇ ਹੋਇਆ ਭੁੱਖੇ ਨੰਗੇ ਹੀ ਰੱਜੇ ਹੋਏ ਥਾਂ ਨੂੰ ਜਾਂਦੇ ਨੇ ਅੰਗਰੇਜ਼ ਵੀ ਐਵੇਂ ਹੀ ਆਏ
0: ਜਿੰਨੇ ਧੜ ਵੀ ਆਏ
1: ਭੁੱਖੇ ਨੰਗੇ ਸੀ ਵਿਚਾਰੇ ਉਹ ਅੱਛਾ ਭੁੱਖਾ ਨੰਗਾ ਜਿਹੜਾ ਜ਼ਿਆਦਾ ਡੈਸਪਰੇਟ ਹੁੰਦਾ ਜਿਹੜਾ ਵਸਿਆ ਹੋਇਆ ਘਰ 'ਚ ਆਰਾਮ ਨਾਲ ਬੈਠਾ ਸੋਫੇ ਤੇ ਏ ਸੀ ਲਾਈ ਉਹ ਸੜਕ ਵਾਲੇ ਨਾਲ ਥੋੜ੍ਹਾ ਪਿੜ ਲਊਗਾ ਤੁਸੀਂ ਬੰਦਿਆਂ ਦੀ ਗੱਲ ਛੱਡੋ ਤੁਹਾਡਾ ਜਿਹੜਾ ਪੈਟ ਡੌਗ ਤੁਸੀਂ ਰੱਖਿਆ ਹੋਇਆ ਜਿੱਡਾ ਮਰਜ਼ੀ ਉਹ ਮਤਲਬ ਜਰਮਨ ਸ਼ੈਫਰਡ ਹੋਰ ਰੱਖਿਆ ਹੋਵੇ ਜਿਹੜਾ ਗਲੀ ਦੇ ਵਿੱਚ ਕੁੱਤਾ ਭੁੱਖਾ ਫਿਰਦਾ ਮਰਿਆ ਉਹਦੇ ਨਾਲ ਕਿੱਥੋਂ ਮੁਕਾਬਲਾ ਕਰ ਲਊਗਾ ਸੋ ਸਾਡਾ ਉਹਨਾਂ ਨਾਲ ਹੀ ਮੁਕਾਬਲਾ ਰਿਹਾ ਉਹ ਆਏ ਆ ਕੇ ਕੁਛ ਤਾਂ ਇੱਥੇ ਵਸਣ ਲੱਗ ਗਏ ਕੁਛ ਲੁੱਟ ਲੱਟ ਕੇ ਚਲੇ ਜਾਂਦੇ ਸੀ ਕਹਿ ਲਓ ਇੱਥੇ ਸੋਨੇ ਦੀ ਚਿੜੀ ਐਵੇਂ ਥੋੜ੍ਹੋ ਕਹਿੰਦੇ ਸੀਗੇ ਮਤਲਬ ਬਹੁਤ ਕੁਛ ਸੀਗਾ ਈਵਨ ਹਿਊਮਨ ਡਿਵੈਲਪਮੈਂਟ ਤੁਸੀਂ ਬਾਕੀ ਛੱਡ ਦਿਓ ਮਟੀਰੀਅਲ ਡਿਵੈਲਪਮੈਂਟ ਵੇਦ ਇੱਥੇ ਲਿਖੇ ਗਏ ਉਪਨਿਸ਼ਦ ਇੱਥੇ ਲਿਖੇ ਗਏ ਗੀਤਾ ਇੱਥੇ ਉਚਾਰੀ ਗਈ ਸੂਫੀਆਂ ਦੀ ਪੋਇਟਰੀ ਜਿਹੜੀ ਹੈ ਅਨ ਪੈਰਲਡ ਇੱਥੇ ਪੈਦਾ ਹੋਈ ਗੋਰਖਨਾਥ ਇੱਥੇ ਹੋਇਆ ਮਤਲਬ ਤੁਸੀਂ ਕੋਈ ਧਰਮ ਤੁਸੀਂ ਚੱਕ ਕੇ ਖੋਲ ਕੇ ਦੇਖੋਗੇ ਨਾ ਫਿਰ ਗੁਰੂ ਨਾਨਕ ਦੇਵ ਜੀ ਆਉਂਦੇ ਨੇ ਉਹਦਾ ਅਕਵਾਲ ਨਹੀਂ ਲਿਖਿਆ ਨਾ ਉਹ ਤਾਂ ਕਿ ਹਿੰਦ ਕੋ ਇੱਕ ਮਰਦ ਕਾਮਲ ਨੇ ਜਗਾਇਆ ਖਾਬਸੇ ਮਤਲਬ ਉਹ ਜਿਹੜਾ ਮਤਲਬ ਇੱਥੇ ਅਸਲ ਦੇ ਵਿੱਚ ਕੋਈ ਏਦਾਂ ਨਹੀਂ ਸੀ ਪਰ ਇਹ ਹੈ ਕਿ ਜਿਹੜਾ ਜਿਹੜੀ ਜਿਹੜੀ ਟ੍ਰੈਜਡੀ ਅੰਗਰੇਜ਼ਾਂ ਦੇ ਆਉਣ ਨਾਲ ਵਾਪਰੀ ਨਾ ਅੰਗਰੇਜ਼ਾਂ ਦਾ ਕਿਉਂਕਿ ਮਾਇੰਡ ਫ੍ਰੈਕਚਰਡ ਸੀ ਉਹਨਾਂ ਦਾ ਪਹਿਲੇ ਜਿਹੜੇ ਆਏ ਇਸਲਾਮ ਵਾਲੇ ਆਏ ਹੋਰ ਆਏ ਬੋਧੀਆਂ ਦਾ ਰਾਜ ਤੁਸੀਂ ਦੇਖੋ ਨਾ ਅਸ਼ੋਕ ਦਾ ਰਾਜ ਅਫਗਾਨਿਸਤਾਨ ਸਾਰੇ ਦਾ ਸਾਰਾ ਉਹਦੇ ਸੀ ਬਾਮੀਆਨ ਦੇ ਜਿਹੜੇ ਉਹਨਾਂ ਨੇ ਉੜਾਏ ਤਾਲਿਬਾਨਾਂ ਨੇ ਕਿੰਨੀਆਂ ਸਦੀਆਂ 'ਚ ਉਹ ਬਣੇ ਹੋਣਗੇ ਉੱਥੇ ਬੁੱਤ ਪਹਾੜ ਹੀ ਖੋਜ ਕੱਟ ਕੱਟ ਕੇ ਬਣਾਏ ਹੋਏ ਸੀ ਜਿਵੇਂ ਖੁਜਰਾਹੋ ਤੇ ਆਪਣੇ ਉਹ
0: ਜਿਹੜੇ ਬੁੱਧ ਦੇ ਉੱਥੇ
1: ਬੁੱਧ ਦੇ ਬੁੱਤ ਸੀ ਇੱਕ ਦਿਨ 'ਚ ਥੋੜ੍ਹਾ ਬਣ ਜਾਂਦੇ ਆ ਪੱਥਰ ਕੱਟ ਕੱਟ ਕੇ ਏਡੇ ਏਡੇ ਵੱਡੇ ਬਣਾਉਣੇ ਉਹ ਕਿੰਨੀਆਂ ਜਨਰੇਸ਼ਨਸ ਲੱਗੀਆਂ ਹੋਣਗੀਆਂ ਉਹਦੇ ਵਿੱਚ ਸੋ ਕਲਚਰਲੀ ਅਦਰਵਾਈਜ਼ ਬਹੁਤ ਵਿਕਸਿਤ ਏਰੀਆ ਸੀਗਾ ਪਰ ਹੁੰਦਾ ਕੀ ਹੈ ਕਿ ਜਦੋਂ ਤੁਸੀਂ ਜ਼ਿਆਦਾ ਵਿਕਸਿਤ ਹੋ ਜਾਂਦੇ ਹੋ ਨਾ ਤੁਸੀਂ ਮਾੜਿਆਂ ਨਾਲ ਨਹੀਂ ਲੜ ਸਕਦੇ ਤੁਸੀਂ ਜਿਹੜਾ ਵਾਇਲਡ ਹੈ ਜਾਂ ਜਿਹੜਾ ਕਲਕੂਲੇਟਿਵ ਹੈ ਜਿਹੜਾ ਅਗਰੈਸਿਵ ਹੈ ਨਿਰਦਈ ਹੈ ਉਹਦੇ ਨਾਲ ਨਹੀਂ ਲੜ ਸਕਦੇ ਅੰਗਰੇਜ਼ਾਂ ਨੇ ਕੀ ਕਰਿਆ ਅੰਗਰੇਜ਼ਾਂ ਨੇ ਵਾਇਲੈਂਸ ਇੰਸਟੀਟਿਊਸ਼ਨਲਾਈਜ਼ ਕਰਤੀ ਸਾਡੇ ਉਹਨਾਂ ਨੇ ਸਾਡੀਆਂ ਜਿਹੜੀਆਂ ਮਾੜੀਆਂ ਬਿਰਤੀਆਂ ਸੀ ਉਹ ਫੜ ਕੇ ਉਹਨੇ ਉਹਨੂੰ ਪੂਰਾ ਯੂਜ਼ ਕੀਤਾ ਕਿ ਵਾਇਲੈਂਟ ਨੇ ਲੜਾ ਕੇ ਨੇ ਇਹਨੂੰ ਯੂਜ਼ ਕਰ ਲਓ ਖੇਤੀ ਵਾਲਿਆਂ ਨੂੰ ਖੇਤੀ ਦੇ ਵਿੱਚ ਯੂਜ਼ ਕੀਤਾ ਪਰ ਇਹ ਹੈ ਕਿ ਜਦੋਂ ਉਹਦੇ ਜਾਣ ਦਾ ਟਾਈਮ ਆ ਗਿਆ ਸੈਕਿੰਡ ਵਰਲਡ ਵਾਰ ਦੇ ਟਾਈਮ ਫਿਰ ਉਹ ਬਹੁਤ ਪਾਗਲ ਹੋ ਗਏ ਸੀ
0: ਜਦੋਂ ਉਹਨੂੰ ਲੱਗਦਾ ਹੋਊ ਵੀ ਇਹਨਾਂ ਨੇ ਦੁਨੀਆ ਤੇ ਰਾਜ ਕਰਨਗੇ ਇਹਨਾਂ ਨੂੰ ਵੱਢੋ ਪਹਿਲਾਂ ਹੀ
1: ਹਾਂ ਇਹ ਡਰ ਕਹਿ ਲਓ ਜੋ ਮਰਜ਼ੀ ਤੁਸੀਂ ਕਹਿ ਲਓ ਜਦੋਂ ਜਾਣ ਲੱਗੇ ਨਾ ਸੈਕਿੰਡ ਟਾਈਮ ਤੁਸੀਂ ਦੇਖੋ ਨਾ ਜੂਨ 48 ਡੇਟ ਸੀਗੀ ਪਾਰਟੀਸ਼ਨ ਦੀ ਪਹਿਲੀ ਗੱਲ ਤਾਂ ਪਾਰਟੀਸ਼ਨ ਦੀ ਲੋੜ ਕੋਈ ਨਹੀਂ ਸੀ ਪਾਰਟੀਸ਼ਨ ਸਿਸਟਮੈਟਿਕਲੀ ਦੇਖੋ ਜਿਨਾਹ ਸਭ ਤੋਂ ਵੱਧ ਕਾਂਗਰਸ ਦੇ ਮਤਲਬ ਵੱਡਾ ਲੀਡਰ ਸੀ ਬੜਾ ਸੈਕੂਲਰ ਸੀ ਈਵਨ ਅਡਵਾਨੀ ਨੇ ਜਾ ਕੇ ਉਹਦੀ ਕਵਰ ਦੇ ਉੱਪਰ ਕਿਹਾ ਕਿ ਉਹ ਸੈਕੂਲਰ ਸੀ ਬਹੁਤ ਉਹ ਨਹੀਂ ਸੀ ਚਾਹੁੰਦਾ ਇਹ ਇੰਨਾ ਕੁਛ ਪਰ ਕਿਉਂਕਿ ਜਦੋਂ ਤੁਸੀਂ ਇਹ ਸਿੱਟਤਾ ਕਿ ਜੀ ਇਲੈਕਸ਼ਨ ਹੋਣੀ ਹੈ ਉਦੋਂ ਅੰਬੇਦਕਰ ਨਹਿਰੂ ਜਿਨਾਹ ਸਾਰੇ ਆਪੋ ਆਪਣੀ ਕੰਸਟੀਚੁਐਂਸੀ ਖੋਜਣ ਲੱਗ ਗਏ ਈਵਨ ਗਾਂਧੀ ਕੰਸਟੀਚੁਐਂਸੀ ਫਿਰ ਧਰਮ ਦੇ ਨਾਂ ਤੇ ਹੀ ਬਣਨੀ ਸੀ ਦੇਖੋ ਨਾ ਮਹਾਰਾਸ਼ਟਰ ਦੇ ਵਿੱਚ ਇਕੱਲਾ ਮਹਾਰਾਸ਼ਟਰੀ ਰਾਜ ਹੋ ਜਾਊਗਾ ਪੰਜਾਬੀਆਂ ਦਾ ਪੰਜਾਬੀਆਂ ਦਾ ਰਾਜ ਹੋ ਜਾਣਾ ਸੀ ਪਰ ਜੇ ਸਾਰੇ ਹਿੰਦੁਸਤਾਨ ਤੇ ਰਾਜ ਕਰਨਾ ਹੈ ਫਿਰ ਇਹ ਕਮਿਊਨਿਟੀਜ਼ ਫਿਰ ਇਹ ਟੂ ਨੇਸ਼ਨ ਥਿਊਰੀ ਉਸ ਟਾਈਮ ਆਉਂਦੀ ਹੈ ਸਿੱਖਾਂ ਨੂੰ ਪਤਾ ਨਹੀਂ ਲੱਗਿਆ ਵੀ ਟੂ ਨੇਸ਼ਨ 'ਚ ਅਸੀਂ ਫਿੱਟ ਕਿੱਥੇ ਹੁੰਦੇ ਹਾਂ ਕਿਉਂਕਿ ਸਿੱਖਾਂ ਦੇ ਤਾਂ ਆਪਣੇ ਹੀ ਰਾਜ ਰਹੇ ਸੀ ਇਕੱਲਾ ਰਣਜੀਤ ਸਿੰਘ ਦਾ ਕੀ ਪੋਲਕੀਆਂ ਸਟੇਟਸ ਤੁਸੀਂ ਆਪ ਐਪਸੂ ਦੀਆਂ ਦੇਖੋ ਨਾ ਮੈਂ ਸਾਰਾ ਇਲਾਕਾ ਸਿੱਖਾਂ ਦੇ ਕਬਜ਼ੇ 'ਚ ਸੀਗਾ ਅੱਛਾ ਉਹਦੇ ਨਾਲ ਕੀ ਹੋਇਆ ਕਿ ਉਹ ਸਿੱਖਾਂ ਨਾਲ ਜ਼ਿਆਦਾਤਰ ਜਿਹੜੇ ਮਤਲਬ ਅਲੀਟ ਸੀ ਸਾਡੀ ਅੰਗਰੇਜ਼ਾਂ ਨੇ ਖਰੀਦੀ

0: ਦੇਖੇ ਉਹ ਕਹਿੰਦਾ ਕਿਤੇ ਵੀ ਇੱਕ ਵੀ ਸਿਪਾਹੀ ਨਹੀਂ ਸੀ
1: ਅੱਛਾ
0: ਪੁਲਿਸ ਸਾਰੀ ਪਿੱਛੇ ਹਟਾਈ ਗਈ ਮਤਲਬ ਸਟੇਟ ਜਦੋਂ ਦੰਗੇ ਕਰਾਉਂਦੀ ਹੈ ਨਾ ਤਾਂ ਉਹਦੇ ਚ ਪੁਲਿਸ ਦਾ ਹਿੱਸਾ ਹੁੰਦਾ ਚਾਹੇ ਉਹ ਪਿੱਛੇ ਹਟ ਕੇ ਕਰਨ ਰੋਲ ਚਾਹੇ ਉਹ ਡਾਇਰੈਕਟਲੀ ਸ਼ਰਨ ਦੇ ਕੇ ਕਰਨ ਹੁਣ ਵੀ ਹੁਣ ਤੱਕ ਜਿੰਨੀ ਦੰਗਿਆਂ ਦੀ ਹਿਸਟਰੀ ਹੈ ਕਿਤੇ ਵੀ ਹੋਏ ਨੇ ਜਿਹੜੇ ਅੱਜ ਤੱਕ ਉਹ ਬਿਨਾਂ ਸਟੇਟ ਦੀ ਡਾਇਰੈਕਟ ਜਾਂ ਇਨਡਾਇਰੈਕਟ ਇੰਟਰਵੈਂਸ਼ਨ ਤੋਂ ਨਹੀਂ ਹੁੰਦੇ ਦੁਨੀਆਂ ਭਰ ਚ ਇੰਡੀਆ ਚ ਤਾਂ ਅਗਰ ਖਾਸ ਕਰਕੇ ਮਹਾਤਮਾ ਗਾਂਧੀ ਨੇ ਤਾਂ ਕਿਹਾ ਸੀ ਕਿ ਮੈਂ ਪਾਕਿਸਤਾਨ ਚ ਹੀ ਰਹਿਣਾ ਹੁਣ 1948 ਜਦੋਂ ਉਹਨੂੰ ਮਾਰਿਆ ਮਾਰਨ ਤੋਂ ਪਹਿਲਾਂ ਦੀਆਂ ਜਿਹੜੀਆਂ ਇੰਟਰਵਿਊਜ਼ ਨੇ ਉਹ ਕਹਿੰਦਾ ਮੈਂ ਜਾ ਕੇ ਪਾਕਿਸਤਾਨ ਚ ਰਹੂੰਗਾ ਮੈਂ ਇਹ ਦਿਖਾ ਦਊਂਗਾ ਉੱਥੇ ਜਾ ਕੇ ਕਿ ਜਿਹੜਾ ਸ਼ੈਤਾਨ ਹੈ ਉਹ ਸਾਡੇ ਮਨਾਂ ਚ ਵਸਦਾ ਧਰਤੀ ਤੇ ਨਹੀਂ ਕਿਤੇ ਵਸਦਾ ਪਠਾਨ ਉਹਦੇ ਦੇਖੋ ਨਾ ਜਿਹੜਾ ਸਰਹੱਦੀ ਗਾਂਧੀ ਕਹਿੰਦੇ ਸੀ ਉੱਥੇ ਉਹਦਾ ਪ੍ਰਭਾਵ ਸੀ ਗਾਂਧੀ ਦਾ ਬਹੁਤ ਮਤਲਬ ਮੁਸਲਮਾਨਾਂ ਦੇ ਵਿੱਚ ਵੀ ਨੋਨ ਵਾਇਲੈਂਟ ਬਹੁਤ ਸਾਰੇ ਬੰਦੇ ਸੀਗੇ ਪਰ ਇਹ ਕਿ ਜਦੋਂ ਤੁਸੀਂ ਸਟੇਟ ਕਿਸੇ ਗੱਲ ਤੇ ਤੁਲ ਜਾਵੇ ਫਿਰ ਤੁਸੀਂ ਉਹਨੂੰ ਕਰ ਨਹੀਂ ਸਕਦੇ ਹੁੰਦੇ ਆਮ ਸਿਟੀਜ਼ਨ ਆਰਗੇਨਾਈਜ਼ਡ ਨਹੀਂ ਹੁੰਦੇ ਸੋ ਹੋਇਆ ਇਹ ਜੀ ਉਹਨਾਂ ਨੇ ਉਹਨੂੰ ਜਿਹੜਾ ਸੀ ਰੈਡ ਕਲਿਫ ਲਾਈਨ ਜਿਹੜੀ ਕਹਿੰਦੇ ਉਹਨੂੰ ਸੱਦਿਆ ਉਹ ਬੰਦੇ ਨੇ ਫੀਸ ਨਹੀਂ ਸੀ ਲਈ ਜਦੋਂ ਉਹਨੇ ਦੇਖਿਆ ਵੀ ਇੰਨੀ ਤਬਾਹੀ ਮਚਾਤੀ ਉਹਨੂੰ ਕੱਖ ਨਹੀਂ ਸੀ ਪਤਾ ਉਹਨੇ ਆਇਆ ਉਹ ਲਾਈਨ ਮਾਰਤੀ ਤੇ ਲਾਈਨ ਮਾਰ ਕੇ ਜੀ ਉਹ ਰੈਡ ਕਲਿਫ ਲਾਈਨ ਬਣ ਗਈ ਤੇ ਲਾਸਟ ਦਿਨ ਤੱਕ ਸੀਗਾ ਵੀ ਕਿਹੜਾ ਕਿੱਧਰ ਜਾਊਗਾ ਜੀ ਕਿਹੜਾ ਕਿੱਥੇ ਜਾਊਗਾ ਮਤਲਬ ਮੈਂ ਇਹਦੇ ਚ ਲਿਖਿਆ ਵੀ ਆ ਉਹ ਤੁਸੀਂ ਪੜ੍ਹਿਓ ਕਿ ਲੰਚ ਕਰਦੇ ਨੇ ਜਿਹੜਾ ਉੱਥੇ ਸੁਪਰਡੈਂਟ ਸੀ ਨਾ ਸ਼ਿਮਲੇ ਉਹਦੇ ਦਫ਼ਤਰ ਦੇ ਵਿੱਚ ਉਹਦੇ ਪੋਤੇ ਨੇ ਸ਼ਾਇਦ ਕਿਤਾਬ ਲਿਖੀ ਉਹਨੇ ਕਿਹਾ ਉਹਦੇ ਉਹਨੇ ਦੱਸਿਆ ਆਪਣੇ ਮਤਲਬ ਬੱਚਿਆਂ ਨੂੰ ਅੱਗੇ ਕਿ ਲੰਚ ਜਦੋਂ ਕਰਨ ਲੱਗੇ ਰੈਡ ਕਲਿਫ ਤੇ ਆਪਣਾ ਮਾਊਂਟ ਬੈਟਨ ਕਹਿੰਦਾ ਸਾਨੂੰ ਬਾਹਰ ਕੱਢਤਾ ਉੱਥੇ ਬੈਠੇ ਬੈਠਿਆਂ ਨੇ ਐਂ ਲਾਈਨ ਮਾਰਤੀ ਜਿੱਥੇ ਮਤਲਬ ਗੁਰਦਾਸਪੁਰ ਇੱਧਰ ਹੋਰ ਇੱਧਰ ਲਾਹੌਰ ਦੇ ਵਿੱਚ ਤਾਂ ਸਿੱਖਾਂ ਦੀ ਤੇ ਹਿੰਦੂਆਂ ਦੀ ਜ਼ਿਆਦਾ ਸੀ ਉਹ ਪ੍ਰੋਪਰਟੀ ਉਹਨਾਂ ਕੋਲ ਜ਼ਿਆਦਾ ਸੀ ਅੱਛਾ ਉਹ ਲਾਈਨ ਮਾਰ ਕੇ ਕੀ ਕੀਤਾ ਇੱਥੇ ਤੱਕ ਨਹੀਂ ਕੰਮ ਸਰਿਆ 48 ਜੂਨ 1948 ਪਹਿਲਾਂ ਡੇਟ ਰੱਖੀ ਹੋਈ ਸੀ ਫਿਰ 15 ਅਗਸਤ ਕਰਤੀ ਫਟਾਫਟ ਵੀ ਤੁਸੀਂ ਜਿਫਾਹ ਕੱਢੋ ਆਪਾਂ ਆਪਣਾ ਸਮਾਨ ਚੁੱਕੋ ਤੇ ਚੱਲੀਏ ਇਹਨਾਂ ਨੂੰ ਮਤਲਬ ਮਰਨ ਦਿਓ ਜੇ ਮਾਰ ਅਦਰਵਾਈਜ਼ ਪਾਪੂਲੇਸ਼ਨ ਪਤਾ ਸੀ ਜਦੋਂ 1881 ਦੇ ਤੁਸੀਂ ਸੈਂਸਸ ਕਰਨ ਲੱਗੇ ਹੋ ਤੁਹਾਨੂੰ ਤਾਂ ਪਤਾ ਵੀ ਕੌਣ ਕਿੱਥੇ ਕਿੰਨਾ ਵਸ ਰਿਹਾ ਹੁਣ ਤਾਂ ਮਤਲਬ ਪਿੰਡਾਂ ਵਾਈਜ਼ ਪਤਾ ਸੀਗਾ ਪਾਪੂਲੇਸ਼ਨ ਟ੍ਰਾਂਸਫਰ ਦੀ ਕਿਉਂ ਨਹੀਂ ਕੋਈ ਪਾਲਿਸੀ ਬਣਾਈ ਜਾ ਸਕਦੀ ਸੀ ਸਾਡੇ ਵੀ ਇਹ ਨਹਿਰੂ ਤੇ ਜਨਾਹ ਨੇ ਜਿਹੜੇ ਇਹ ਵੀ ਇਹਦੇ ਚ ਕਿਸਮ ਦੇ ਨਾਲ ਨੈਗਲੀਜੈਂਟ ਸੀਗੇ
1: ਦੋਸ਼ੀ ਮੰਨੋ
0: ਦੋਸ਼ੀ ਨੇ ਮਤਲਬ ਕਹਿੰਦੇ ਵੀ ਜੇ ਤੁਸੀਂ ਇਹ ਪਾਰਟੀਸ਼ਨ ਕਰ ਰਹੇ ਹੋ ਤਾਂ ਪੀਸਫੁਲ ਟ੍ਰਾਂਸਫਰ ਤਾਂ ਕਰੀ ਜਾ ਸਕਦੀ ਸੀ ਐਡੀ ਕੀ ਗੱਲ ਸੀ
1: ਕਾਲ ਦੇ ਦੋ ਵੀ 2 ਮਹੀਨੇ ਤੇ 3 ਮਹੀਨੇ 6 ਮਹੀਨੇ ਭਾਈ ਬੰਦੇ ਜਿੱਧਰ ਜਾਣਾ ਚਾਹੋ
0: ਇਹ ਨਹੀਂ ਕੀਤੀ ਗਈ ਪਰ ਕਹਿੰਦੇ ਜੀ ਉਹਦੇ ਰਾਜ ਚ ਪੱਤਾ ਨਹੀਂ ਸੀ ਹਿਲਦਾ ਫਲਾਣਾ ਨਹੀਂ ਸੀ ਹੁੰਦਾ ਕੀ ਹੋਇਆ 15 ਲੱਖ ਬੰਦਾ ਮਾਰਿਆ ਜਾਣਾ
1: ਚਲੋ ਇਹਦਾ ਮਤਲਬ ਸਾਰਾ ਕੁਝ ਰੋਕਿਆ ਜਾ ਸਕਦਾ ਸੀ
0: ਬਿਲਕੁਲ 100% ਇੱਕ ਅੰਗਰੇਜ਼ ਨਹੀਂ ਮਰਿਆ ਉਹਨਾਂ ਨੇ ਕੀ ਕਰਿਆ ਸਾਡੀ ਜਿਹੜੀ ਉਹ ਟ੍ਰਾਈਬਲ ਬਿਰਤੀ ਹੈ ਉਹਨੂੰ ਹੌਲੇ ਹੌਲੇ ਹੌਲੇ ਹੌਲੇ ਭੜਕਾਇਆ ਅਸੀਂ ਬਿਲਕੁਲ ਉਹ
1: ਅੰਨੇ ਹਾਲਾਂਕਿ ਅੰਗਰੇਜ਼ ਮਹਾਂ ਡਰਪੋਕ ਕੌਮ ਹੈ ਜਦੋਂ ਅਫਗਾਨਿਸਤਾਨ ਚੱਲਦੇ ਜਨਾਨੀਆਂ ਉੱਥੇ ਛੱਡ ਕੇ ਆ ਗਏ ਸੀ
0: ਹਾਂ
1: ਹਾਂ ਘੇਰ ਲਏ ਸੀ ਹਿੰਦੂ ਕੁਛ ਦੀਆਂ ਪਹਾੜੀਆਂ ਚ
0: ਉਹ ਜਿਹੜਾ ਅਲੀ ਸੀਗਾ ਕੀ ਸੀ ਮੁਹੰਮਦ ਅਲੀ
1: ਕੇ ਦੋਸਤ ਖਾਨ
0: ਨਾ ਅਲੀ ਸੀਗਾ ਉਹਨੇ ਉਹਦੇ ਚ ਲਿਖਿਆ ਜ਼ਿਕਰ ਉਹਨੇ ਸ਼ਾਹ ਮੁਹੰਮਦ ਨੇ ਵੀ ਕੀਤਾ ਉਹਨੇ ਘੇਰ ਲਏ ਸੀ ਦੋਨੇ ਪਾਸਿਆਂ ਤੋਂ ਪਰ ਜਿਸ ਤਰ੍ਹਾਂ ਉਹਨੇ ਤਬਾਹੀ ਕਰੀ ਉਹਨਾਂ ਦੀ ਅੱਛਾ ਉਹ ਇਹਨਾਂ ਨੂੰ ਪਤਾ ਸੀਗਾ ਇਸ ਗੱਲ ਦਾ ਕਿ ਲੋਕ ਜਦੋਂ ਇੱਕ ਦੂਜੇ ਨਾਲ ਇਦਾਂ ਲੜਦੇ ਨੇ ਕਰੂਅਲ ਬਹੁਤ ਹੋ ਜਾਂਦੇ ਪਰ ਸਾਡੇ ਹੋਇਆ ਤੁਸੀਂ ਦੇਖੋ ਨਾ ਪਹਿਲਾਂ ਪੋਠੋਹਾਰ ਵਾਲੇ ਇਲਾਕੇ ਜਿਹੜਾ ਥੋਆ ਖਾਲਸਾ
1: ਦੀ ਘਟਨਾ ਦੱਸਦੇ ਸੀ ਬੰਗਾਲ ਦੇ ਵਿੱਚ ਪਹਿਲਾਂ ਦੰਗੇ ਹੋਏ ਫਿਰ ਪੰਜਾਬ ਦੇ ਵਿੱਚ ਕਿਉਂ ਹੋਏ
0: ਐਕਚੁਅਲੀ ਮੁਸਲਿਮ ਲੀਗ ਨੇ ਉਹਨਾਂ ਨੇ ਮੁਸਲਿਮ ਲੀਗ ਨੂੰ ਇੰਨੀ ਖੁੱਲੀ ਛੁੱਟੀ ਦਿੱਤੀ ਪੁਲਿਸ ਉਹਦੇ ਨਾਲ ਸੀ ਕਿਸਮ ਦੇ ਨਾਲ ਉਹਨਾਂ ਨੇ ਉੱਥੇ ਮਤਲਬ ਪੁਲਿਸ ਸਾਰੀ ਪਿੱਛੇ ਹਟਾ ਲਈ ਜਦੋਂ ਨੌਨ ਸਟੇਟ ਏਰੀਆ ਆ ਗਿਆ ਮੁਸਲਿਮ ਲੀਗ ਨੂੰ ਕਿਹਾ ਵੀ ਤੁਸੀਂ ਡਾਇਰੈਕਟ ਐਕਸ਼ਨ ਕਰੋ ਇੱਦਾਂ ਨਹੀਂ ਹੋਣਾ ਉਹਨੇ ਡਾਇਰੈਕਟ ਐਕਸ਼ਨ ਦੀ ਕਾਲ ਦੇ ਦਿੱਤੀ ਪੰਜਾਬ ਚ ਵੀ ਦਿੱਤੀ ਉਹ ਪੰਜਾਬ ਚ ਅੰਮ੍ਰਿਤਸਰ ਚ ਹੁੰਦੇ ਨੇ ਪਹਿਲਾਂ ਦੰਗੇ ਜਿਹੜਾ ਕੀਰਤਨ ਕੱਢ ਰਹੇ ਸੀ ਸ਼ਾਇਦ ਮੇਰਾ ਖਿਆਲ ਉਹ ਜਿਹੜਾ ਕਹਿੰਦੇ ਹੁੰਦੇ ਨੇ ਜਿਹੜਾ ਆਪਾਂ ਨਗਰ ਕੀਰਤਨ ਉਹਦੇ ਤੇ ਅਟੈਕ ਹੁੰਦਾ ਮਤਲਬ ਐਕਚੁਅਲੀ ਪਹਿਲਾਂ ਹੀ ਗੱਲਾਂ ਤਾਂ ਚੱਲ ਪਈਆਂ ਸੀ ਨਾ ਹਥਿਆਰ ਇਕੱਠੇ ਕਰਨ ਲੱਗ ਗਏ ਸੀ ਅੱਛਾ ਜਿਹੜੇ ਗੁੰਡੇ ਬਦਮਾਸ਼ ਤੁਸੀਂ ਤਮਸ ਦੇਖਿਓ ਨਾ ਭੀਸ਼ਮ ਸਾਹਨੀ ਦਾ ਮਤਲਬ ਉਹ ਸੂਰ ਸਿੱਟਤਾ ਮਸੀਦ ਦੇ ਅੱਗੇ ਮਾਰ ਕੇ ਗਊ ਸਿੱਟਤੀ ਮੰਦਿਰ ਦੇ ਅੱਗੇ ਕੰਮ ਸ਼ੁਰੂ ਕਰਵਾ ਦਿੱਤਾ ਉਹਨਾਂ ਨੇ ਕਰਵਾਇਆ ਲੋਕਲ ਗੁੰਡੇ ਬਦਮਾਸ਼ ਉਹਨਾਂ ਤੋਂ
1: ਇਹੀ ਆ ਕੇ 80s ਦੇ ਵਿੱਚ ਹੁੰਦਾ
0: ਇਹ ਹਮੇਸ਼ਾ ਹੀ ਇਹ ਹੁੰਦਾ ਹੈ ਅੱਗੇ ਨੂੰ ਵੀ ਇਹੀ ਹੋਊਗਾ ਉਹਦਾ ਰੀਜ਼ਨ ਇਹ ਹੈ ਕਿ ਜਦੋਂ ਤੁਸੀਂ ਜਿਹੜਾ ਲੰਪਨ ਐਲੀਮੈਂਟ ਲੰਡਰ ਮਹਿਕਮਾ ਜਿਹੜਾ ਉਹਨੂੰ ਸਰਕਾਰਾਂ ਹਮੇਸ਼ਾ ਯੂਜ਼ ਕਰਦੇ ਹੁਣ ਵੀ ਕਰ ਰਹੀਆਂ ਨੇ ਜਿਹੜਾ ਬੰਦਾ ਕੌਨਸ਼ੀਅਸ ਨਹੀਂ ਹੈ ਚੇਤਨ ਨਹੀਂ ਹੈ ਉਹੀ ਯੂਜ਼ ਹੋਊਗਾ ਨਾ ਜਾਂ ਫਿਰ ਜਿਹੜਾ ਉੱਪਰ ਲਾਲਚ ਦੇ ਵਿੱਚ ਫਸਿਆ ਹੋਇਆ ਸਾਡੇ ਜਿਹੜੇ ਲੀਡਰ ਸੀ ਚਾਹੇ ਕਾਂਗਰਸ ਦੇ ਸੀ ਚਾਹੇ ਉਹ ਤੁਸੀਂ ਕਹਿ ਲਓ ਮੁਸਲਿਮ ਲੀਗ ਦੇ ਸੀ ਚਾਹੇ ਕੋਈ ਸੀ ਉਹਨਾਂ ਨੂੰ ਕਾਲੀ ਪਈ ਹੋਈ ਸੀ ਤਾਂ ਇਹ ਤਾਂ ਗਾਂਧੀ ਨੇ ਵੀ ਐਕਸਪੋਜ਼ ਕਰਿਆ ਨਾ ਉਹਨਾਂ ਨੂੰ ਉਹ ਕਹਿੰਦਾ ਤੁਹਾਨੂੰ ਰਾਜ ਭਾਗ ਦੀ ਅੱਗ ਲੱਗੀ ਹੋਈ ਹੈ ਉਹਨੇ ਕੋਈ ਪੋਸਟ ਨਹੀਂ ਸੀ ਲਈ ਗਾਂਧੀ ਨੇ ਉਹ ਮਰਨ ਵਰਤ ਤੇ ਬੈਠ ਗਿਆ ਸੀ ਸ਼ੋਰਾ ਵਰਦੀ ਕੋਲ ਵੀ ਗਿਆ ਉੱਥੇ ਕਲਕੱਤੇ ਦੰਗਿਆਂ ਦੇ ਵਿੱਚ ਗਿਆ ਉਹ ਬਿਲਕੁਲ ਉਹਨੇ ਰੋਕਤੇ ਸੀ ਜਾ ਕੇ ਪਰ ਉਹ ਫਿੱਟ ਨਹੀਂ ਸੀ।

0: ਅੱਛਾ ਜਿਹੜੇ ਕੱਟੜ ਸੀਗੇ ਸਾਡੀ ਸੋ ਕਾਲਡ ਆਰਐਸਐਸ ਹਿੰਦੂ ਮਹਾਂ ਸਭਾ, ਤੁਸੀਂ ਦੇਖੋ ਨਾ, ਤੁਸੀਂ ਕੋਈ ਸੋਚ ਸਕਦਾ ਅੱਜ ਦੀ ਡੇਟ 'ਚ ਕਿ ਜਿਹੜੀਆਂ ਪਹਿਲੀਆਂ ਇਲੈਕਸ਼ਨਾਂ ਹੁੰਦੀਆਂ ਨੇ 1935 ਵਾਲੀਆਂ, ਉਹਨਾਂ 'ਚ ਮੁਸਲਿਮ ਲੀਗ ਅਤੇ ਹਿੰਦੂ ਮਹਾਂ ਸਭਾ ਦਾ, ਇਹਨਾਂ ਦਾ ਜਿਹੜੀ ਕੱਟੜਤਾ ਵਾਲੇ ਨੇ ਸਾਰੇ, ਇਹਨਾਂ ਦੀ ਕੋਲੀਸ਼ਨ ਗੌਰਮੈਂਟ ਬਣੀ, ਕਾਂਗਰਸ ਨੂੰ ਕਰ ਰਹੇ ਸੀ ਅਸਲ ਦੇ ਵਿੱਚ, ਪੂੰਜੇ ਲਾ ਰਹੇ ਸੀ। ਪਰ ਸਾਡੇ ਲੋਕ, ਮੈਂ ਇਹ ਨਹੀਂ ਕਿਸੇ ਨੂੰ ਦੋਸ਼ ਦੇਣ ਵਾਲੀ ਗੱਲ ਨਹੀਂ, ਅਸੀਂ ਉਹ ਟ੍ਰੈਪ 'ਚ ਫਸ ਗਏ, ਟ੍ਰੈਪ 'ਚ ਸਾਡੇ ਲੀਡਰ ਪਹਿਲਾਂ ਫਸੇ। ਅੱਛਾ, ਆਮ ਲੋਕ ਨੇ ਜਿਹੜੇ, ਫਿਰ ਉਹ ਤਾਂ ਇਸ ਇਨਸਿਕਿਉਰਿਟੀ ਦੇ ਵਿੱਚੋਂ ਕਿ ਜੇ ਅਸੀਂ ਨਹੀਂ ਮਾਰਿਆ ਤਾਂ ਸਾਨੂੰ ਮਾਰ ਦੂਗਾ ਕੋਈ। ਜਦੋਂ ਇੰਨੀ ਇਨਸਿਕਿਉਰਿਟੀ ਹੋ ਜਾਵੇ ਫਿਰ ਤੁਹਾਨੂੰ ਪਤਾ ਕੀ ਹੁੰਦਾ ਹਾਲ, ਬੋਲੇ ਕਿ ਫਿਰ ਬੰਦੇ ਥੋੜ੍ਹੇ ਹੁੰਦੇ ਨੇ, ਪਸ਼ੂ ਬਣ ਜਾਂਦੇ ਨੇ। ਇਹੀ ਹੋਇਆ।
1: ਅੱਛਾ ਪ੍ਰੈਸ ਸਾਹਿਬ, ਆਉਣ ਵਾਲੀਆਂ ਪੀੜ੍ਹੀਆਂ ਲਈ, ਸਾਡੀਆਂ ਲਈ ਕੀ ਸਬਕ ਹੈ ਤੇ ਨਾਲ ਇਹਦਾ ਫਿਰ ਕੀ ਰਿਜ਼ਲਟ ਕੀ ਨਿਕਲਿਆ ਸਾਰੇ ਪਾਸੇ ਦਾ?
0: ਦੇਖੋ, ਰਿਜ਼ਲਟ ਤਾਂ ਬੜੇ ਭਿਆਨਕ ਨਿਕਲੇ ਕਿ 1.5 ਕਰੋੜ ਦੇ ਲਗਭਗ ਬੰਦਾ ਉਜੜਿਆ। ਇਹ ਔਨ ਰਿਕਾਰਡ ਹੈ ਕਿ 80,000 ਤੋਂ ਲੈ ਕੇ 90,000 ਤੱਕ ਔਰਤਾਂ ਨੇ ਜਿਹੜੀਆਂ ਉਹ ਮਤਲਬ ਉਧਾਲੀਆਂ ਗਈਆਂ, ਰੇਪ ਕੀਤੀਆਂ ਗਈਆਂ, ਔਰ ਇਹਦੀ ਕੋਈ ਗਿਣਤੀ ਨਹੀਂ ਜਿਹਨਾਂ ਨੇ ਸੁਸਾਈਡ ਕਰ ਲਈ। ਮਤਲਬ ਥੋਆ ਖਾਲਸਾ ਦੀ ਸਟੋਰੀ ਹੈ ਇਹ, ਇਹਦੇ 'ਚ ਮੈਂ ਲਿਖਿਆ ਵੀ ਹੈ ਕਿ ਖੂਹ 'ਚ ਛਾਲਾਂ ਮਾਰਤੀਆਂ ਉਹਨਾਂ ਨੇ ਸਾਰੀਆਂ ਨੇ, ਖੂਹ ਭਰ ਗਿਆ। ਜਿਹੜੀ ਲੇਡੀ ਨੇ ਬਾਅਦ ਦੇ ਵਿੱਚ ਛਾਲ ਮਾਰੀ, ਉਹ ਖੂਹ ਦੇ ਵਿੱਚ ਮਰ ਨਹੀਂ ਸਕੀ। ਤੁਸੀਂ ਡੈਸਪਰੇਸ਼ਨ ਦਾ ਅੰਦਾਜ਼ਾ ਲਾਓ। ਅੱਛਾ, ਫੀਮ ਖਾ ਕੇ ਕਿੰਨੀਆਂ ਮਰ ਗਈਆਂ, ਭਰਾਵਾਂ ਨੂੰ, ਭਾਈਆਂ ਨੂੰ, ਪਿਓ ਨੂੰ ਕਈਆਂ ਨੇ ਕਿਹਾ ਵੀ ਸਾਨੂੰ ਮਾਰ ਦਿਓ, ਇਹਦੀ ਗਿਣਤੀ ਨਹੀਂ ਹੈ। ਕੁਲਵੰਤ ਸਿੰਘ ਵਿਰਕ ਉਸ ਕਮਿਸ਼ਨ ਦਾ ਪਾਰਟ ਸੀਗਾ, ਜਿਹੜਾ ਬਾਅਦ ਵਿੱਚ ਉਹਨੇ ਸਟੋਰੀਜ਼ ਲਿਖੀਆਂ ਨੇ ਨਾ ਜਿਹੜੀਆਂ ਕੁਲਵੰਤ ਸਿੰਘ ਵਿਰਕ ਦੀਆਂ, ਉਹ ਇਸ ਕਰਕੇ ਨੇ ਕਿ ਉਹ ਦੁਬਾਰਾ ਗਿਆ ਉੱਥੇ, ਫਿਰ ਲੱਭਣ ਗਏ ਉਹਨਾਂ ਕੁੜੀਆਂ ਨੂੰ।
1: ਉਹਦੇ 'ਚ ਦਰਦ ਵੀ ਝਲਕਦਾ, ਖੱਬਲ ਤੂੜੀ ਦੀ ਪੜ੍ਹ
0: ਖੱਬਲ ਦੀ, ਤੁਸੀਂ ਸਟੋਰੀ ਦੇਖੋ ਨਾ ਕੀ ਹੈ, ਮਤਲਬ ਉਹ ਸਾਰੀਆਂ ਸਾਰੀਆਂ ਸਟੋਰੀਆਂ ਉਹ, ਮਤਲਬ ਸੋ ਉਹ ਜਿਹੜੀ ਪੇਨ ਹੈ, ਮਤਲਬ ਉਹ ਸਾਡੇ 'ਚ ਜਿਉਂਦੀ ਹੈ ਅਸਲ 'ਚ। ਜਿਹੜਾ ਸਭ ਤੋਂ ਵੱਡਾ ਨੁਕਸਾਨ ਮਿਲਦਾ ਉਹਨਾਂ, ਜ਼ਮੀਨਾਂ ਚਲੀਆਂ ਗਈਆਂ, ਘਰ ਚਲੇ ਗਏ, ਭਾਈਚਾਰਾ ਚਲਿਆ ਗਿਆ, ਰਿਸ਼ਤੇ, ਜਿਹੜੀ ਉਹ ਮੈਮਰੀ ਹੈ ਪੇਨਫੁੱਲ, ਉਹ ਚੌਥੀ ਪੰਜਵੀਂ ਪੀੜ੍ਹੀ ਤੱਕ ਅਫੈਕਟ ਕਰ ਰਹੀ ਹੈ। ਜਿਹੜੀਆਂ ਅਫੈਕਟਡ ਫੈਮਿਲੀਜ਼ ਨੇ, ਜਦੋਂ ਤੁਸੀਂ ਉਹਨਾਂ ਨੂੰ ਜਾ ਕੇ ਦੇਖੋਗੇ, ਉਹਨਾਂ ਨਾਲ ਗੱਲ ਕਰੋ, ਉੱਧਰ ਵੀ ਅਸੀਂ, ਮੈਂ ਪਾਕਿਸਤਾਨ ਵੀ ਮੈਂ ਜਾ ਕੇ ਦੇਖਿਆ ਕਿ ਉਹਨਾਂ ਦੇ ਵਿੱਚ ਇੰਨਾ ਜਿਹੜੀ ਸੈਂਸ ਆਫ ਲੌਸ ਹੈ ਨਾ, ਜਿਹੜੀ ਔਰ ਜਿਹੜੀ ਬੇਵਿਸ਼ਵਾਸੀ ਹੈ ਸਟੇਟ ਦੇ ਉੱਪਰ, ਭਾਈਚਾਰੇ ਦੇ ਉੱਪਰ, ਬੰਦੇ ਦੀ ਫਿਤਰਤ ਦੇ ਉੱਪਰ, ਹੁਣ ਤੁਹਾਡੇ ਅੰਦਰ ਕਿਤੇ ਨਾ ਕਿਤੇ ਇੱਕ ਪਿਆ ਹੈ ਕਿ ਹਰ ਇੱਕ ਬੰਦੇ 'ਚ ਜਾਨਵਰ ਵੀ ਹੈਗਾ, ਪਤਾ ਨਹੀਂ ਕਦ ਪ੍ਰਗਟ ਹੋ ਜਾਊਗਾ। ਆ ਹੁਣ ਫਿਲਮ ਆਈ ਸੀ ਮੈਂ ਵਾਪਸ ਆਊਂਗਾ, ਉਹਦੇ 'ਤੇ ਕਿੰਨਾ ਰੌਲਾ ਪੈ ਰਿਹਾ ਸੀ। ਮਤਲਬ ਜਿਹੜਾ ਇੱਕ ਇਹ ਮੇਰਾ ਖਿਆਲ ਹੈ ਬਹੁਤ ਵੱਡਾ ਐਕਸਪੈਰੀਮੈਂਟ ਹੋਇਆ ਪੰਜਾਬੀਆਂ ਨਾਲ। ਸਾਡੇ ਲਈ ਟ੍ਰੈਜਡੀ ਇਹ ਹੋਈ ਕਿ ਅਸੀਂ ਇਹਨੂੰ ਫੇਸ ਟੂ ਫੇਸ ਨਹੀਂ ਹੋਏ। ਇਹ ਕਿਤਾਬ ਦਾ ਮੇਰਾ ਮਕਸਦ ਇਹੀ ਸੀਗਾ ਕਿ ਅਸੀਂ ਆਪਣਾ ਚਿਹਰਾ ਦੇਖੀਏ, ਛੱਡੋ ਅੰਗਰੇਜ਼ਾਂ ਨੂੰ, ਦੂਜੇ ਨੇ ਸਾਨੂੰ ਲੜਾ ਦਿੱਤਾ, ਅਸੀਂ ਬੜਾ ਦੋਸ਼ ਦਿੰਦੇ ਰਹੇ ਨੇ, ਮੈਂ ਵੇਚ ਦਿੱਤਾ ਉਹ। ਮਤਲਬ ਅਸੀਂ ਖੁਦ ਦੇਖੀਏ ਵੀ ਅਸੀਂ ਕਮਲੇ ਕਿਉਂ ਹੋ ਜਾਂਦੇ ਹਾਂ,
1: ਉਹੀ ਵੀ ਫਿਕਰ ਪ੍ਰਸਤੀ ਇਹਦੀ ਕਮਲੀ ਕਿਉਂ ਹੁੰਦੀ ਹੈ।
0: ਮਤਲਬ ਸਾਨੂੰ ਅਗਲਾ ਕਹਿੰਦਾ ਜੀ ਉਹਨੇ ਸਾਨੂੰ ਭੜਕਾ ਦਿੱਤਾ ਸੀਗਾ, ਤੁਸੀਂ ਕਿਉਂ ਭੜਕੇ? ਇਹਦੀ ਜੜ ਨਹੀਂ ਅਸੀਂ ਲੱਭ ਰਹੇ ਆਪਣੇ ਆਪ ਦੇ ਵਿੱਚ ਕਿ ਅਸੀਂ ਕੌਣ ਆ, ਅਸੀਂ ਕੀ ਆ, ਸਾਡੇ ਜਨਮ ਦਾ ਮਕਸਦ ਕੀ ਹੈ? ਕੀ ਅਸੀਂ ਸਿਰਫ ਹਿੰਦੂ, ਸਿਰਫ ਸਿੱਖ, ਸਿਰਫ ਮੁਸਲਮਾਨ, ਸਿਰਫ ਇੰਜੀਨੀਅਰ, ਸਿਰਫ ਡਾਕਟਰ, ਸਿਰਫ ਮਤਲਬ ਇੱਕ ਇਲਾਕੇ ਦੇ ਮਾਝੇ ਦੇ, ਸਿਰਫ ਮਲਵਈ ਜਾਂ ਸਿਰਫ ਜਾਟ ਜਾਂ ਸਿਰਫ ਦਲਿਤ, ਅਸੀਂ ਕੀ ਆ? ਇਹ ਜਿਹੜੀ ਆਈਡੈਂਟੀ ਪੋਲੀਟਿਕਸ ਹੈ, ਇਹਨੂੰ ਅਸਲ 'ਚ ਸਾਰਾ ਅੰਪੀਰੀਅਲਿਜ਼ਮ ਜ਼ੋਰ ਕਰ ਰਿਹਾ ਸਾਰੀ ਦੁਨੀਆ ਦੇ ਵਿੱਚ ਕਿ ਤੁਹਾਡੇ ਉੱਪਰ ਠੱਪਾ ਲੱਗ ਗਿਆ ਕਿ ਤੂੰ ਆਹ ਚੀਜ਼ ਹੈ। ਅੱਛਾ, ਅਸੀਂ ਦੂਜਿਆਂ 'ਚ ਦੇਖ ਲੈਂਦੇ ਹਾਂ ਉਹ ਕਿ ਦੇਖੋ ਬੜਾ ਕੱਟੜ ਹਿੰਦੂ ਹੈ, ਬੜਾ ਕੱਟੜ ਸਿੱਖ ਹੈ, ਇਹਦੇ 'ਚੋਂ ਮੁਸ਼ਕ ਆਉਂਦੀ ਹੈ, ਇਹ ਫਿਰਕਾ ਬਸ। ਅਸੀਂ ਆਪਣੇ ਅੰਦਰ ਨਹੀਂ ਝਾਤ ਮਾਰਦੇ ਕਿ ਮੇਰੇ ਅੰਦਰ ਜਿਹੜੀ ਰਿਕਾਰਡਿੰਗ ਹੋਈ ਹੈ ਉਹ ਕੀ ਹੈ, ਮੇਰੇ ਅੰਦਰੋਂ ਕਿਉਂ ਕਿਸੇ ਫਿਰਕੇ ਲਈ ਨਫ਼ਰਤ ਜਾਗਦੀ ਹੈ, ਕਿਉਂ ਕਿਸੇ ਫਿਰਕੇ ਦੇ ਲਈ ਮੈਨੂੰ ਐਂ ਲੱਗਦਾ ਵੀ ਇਹ ਮੇਰਾ ਹੈ। ਜਦ ਤੁਸੀਂ ਇਹ ਦੇਖਣ ਲੱਗ ਗਏ ਫਿਰ ਤੁਸੀਂ ਇਹ ਤੋਂ ਮੁਕਤ ਹੋ ਜਾਂਦੇ, ਫਿਰ ਤੁਹਾਨੂੰ ਲੱਗਣ ਲੱਗ ਜਾਂਦਾ ਫਿਰਕੇ ਸਾਰੇ ਮੇਰੇ ਹੀ ਨੇ, ਉਹ ਮੇਰੇ ਛੋਟੇ ਰੂਪ ਨੇ, ਮੈਂ ਉਹਨਾਂ ਤੋਂ ਵੱਧ ਹਾਂ ਅਤੇ ਮੈਂ ਉਹਨਾਂ ਤੋਂ ਅੱਗੇ ਜਾਣਾ। ਜਦੋਂ ਤੁਸੀਂ ਉੱਥੇ ਚਲੇ ਗਏ ਫਿਰ ਤਾਂ ਤੁਹਾਡੇ 'ਚ ਦਇਆ ਹੀ ਹੋਊਗੀ, ਫਿਰ ਤੁਸੀਂ ਕਿਵੇਂ ਮਾਰ ਸਕਦੇ ਹੋ
1: ਕਿਸੇ ਨਿਬੜ ਜਾਂਦੇ
0: ਇਹ।
1: ਅੱਛਾ ਪ੍ਰੈਸ ਸਾਹਿਬ, ਸਭ ਤੋਂ ਮਹੱਤਵਪੂਰਨ ਗੱਲ ਮੈਂ ਲਾਸਟ 'ਤੇ ਪੁੱਛੂਗਾ, ਜੇ ਆਪਣੀ ਬਹੁਤੀ ਲੰਬੀ ਵੀ ਨਾ ਹੋਵੇ, ਹੁਣ 79 ਸਾਲ ਹੋ ਗਏ ਵੰਡ ਨੂੰ ਅਤੇ ਇਹ ਦਿਨ ਜਿਹੜੇ ਚੱਲ ਰਹੇ ਨੇ, ਸਭ ਤੋਂ ਵੱਡੀ ਜਿਹੜੀ ਵਿਲੱਖਣਤਾ ਇਸ ਕਿਤਾਬ ਦੀ ਮੈਂ ਦਰਸ਼ਕਾਂ ਨਾਲ ਵੀ ਸਾਂਝੀ ਕਰੂੰਗਾ ਵੀ 4 ਲਿਪੀਆਂ 'ਚ ਲਿਖਣ ਦਾ ਆਈਡੀਆ ਕਿਵੇਂ ਆਇਆ, ਫਿਰ ਇਹਨੂੰ ਤਾਂ ਕੰਪਲੀਟ ਕਰਨ ਦੇ ਵਿੱਚ ਬੜੀ ਮਿਹਨਤ ਹੋਈ ਹੋਊ, ਟਰਾਂਸਲੇਸ਼ਨ ਉਰਦੂ ਦੇ ਵਿੱਚ ਕਰਨੀ, ਹਿੰਦੀ ਦੇ ਵਿੱਚ ਕਰਨੀ, ਇੰਗਲਿਸ਼ 'ਚ ਕਰਨੀ, ਸਾਰਾ ਕੁਛ, ਇਹ ਕਿਵੇਂ ਸਾਰਾ ਵਿਉਂਤਬੰਦ ਕਿਵੇਂ ਕੀਤਾ, ਕਿਵੇਂ ਸਿਰੇ
0: ਚੜ੍ਹੇ? ਇਹ ਪਰਮਾਤਮਾ ਦੀ ਖੇਡ ਸਮਝੋ ਤੁਸੀਂ। ਅਸਲ ਦੇ ਵਿੱਚ ਅਸੀਂ, ਮੈਨੂੰ ਤਾਂ ਨਹੀਂ ਸੀ ਆਈਡੀਆ ਆਇਆ, ਮੈਂ ਤਾਂ ਪੰਜਾਬੀ 'ਚ ਲਿਖੀ ਸੀ। ਜਦੋਂ ਪੰਜਾਬੀ 'ਚ ਲਿਖੀ ਤਾਂ

0: ਗੁਰਪ੍ਰੀਤ ਲਹਿਲ ਸਾਡੇ ਇੱਥੇ ਕੰਪਿਊਟਰ ਸੈਂਟਰ ਦੇ ਬਹੁਤ ਵੱਡੇ ਹੈਗੇ ਨੇ
1: ਡਾਇਰੈਕਟਰ।
0: ਮੈਂ ਵੀ ਉਹ ਚ ਐਡਵਾਈਜ਼ਰ ਸੀ ਉਹਨਾਂ ਦੇ ਸੈਂਟਰ ਚ।
1: ਅੱਛਾ ਜੀ।
0: ਉਹ ਪਹਿਲਾਂ ਥਾਪਰ ਕਾਲਜ ਸੀ ਉਹਨਾਂ ਦਾ ਜਿਹੜਾ ਮਤਲਬ ਯੂਨਿਟ ਸੀ, ਫਿਰ ਉਹ ਯੂਨੀਵਰਸਿਟੀ ਵਾਲੇ ਲੈ ਗਏ ਉੱਥੇ, ਉਹਨਾਂ ਨੇ ਬੜਾ ਕੰਮ ਕਰਿਆ ਇਹਦੇ ਉੱਪਰ। ਅਸੀਂ ਉਸ ਟਾਈਮ ਮਤਲਬ ਮੈਂ ਤੁਹਾਨੂੰ ਦੱਸਦਾ ਇਹ ਗੱਲ ਕੋਈ 2004 ਦੇ ਲਾਗੇ ਛਾਗੇ ਦੀ ਹੋਣੀ ਜਾਂ 3 ਦੀ, ਮੈਨੂੰ ਯਾਦ ਨਹੀਂ। ਉਦੋਂ ਅਸੀਂ ਬੈਠੇ ਬੈਠੇ ਗੱਲ ਕਰ ਰਹੇ ਸੀ, ਮੈਂ ਕਿਹਾ ਵੀ ਜੇ ਕਿਤੇ ਉਹ ਇਹ ਡਿਵੈਲਪ ਕਰ ਰਹੇ ਸੀ ਸੋਫਟਵੇਅਰ, ਮੈਂ ਕਿਹਾ ਜੇ ਕਿਤੇ ਇੱਕ ਬਟਨ ਦੇ ਨਾਲ ਉਰਦੂ ਪੰਜਾਬੀ ਗੁਰਮੁਖੀ ਚ ਗੁਰਮੁਖੋ ਉਰਦੂ ਚ ਹੋ ਜਾਵੇ ਤਾਂ ਆਪਾਂ ਉਹਨਾਂ ਦੇ ਸਾਰੇ ਅਖਬਾਰ ਪੜ੍ਹ ਲਾਂਗੇ, ਉਹ ਆਪਣੇ ਪੜ੍ਹ ਲੈਣਗੇ। ਉਹਨੇ ਸੋਫਟਵੇਅਰ ਬਣਾ ਦਿੱਤਾ। ਚਲੋ ਉਹ ਬਹੁਤ ਵੱਡਾ ਇੱਕ ਰੈਵੋਲੂਸ਼ਨ ਸੀਗਾ ਜਿਹੜਾ ਅਸੀਂ ਉਹਨੂੰ ਪ੍ਰਚਾਰ ਨਹੀਂ ਸਕੇ ਬੜਾ। ਜਦੋਂ ਮੈਂ ਕਿਤਾਬ ਲਿਖੀ 2015 ਚ ਹੋਈ ਮਤਲਬ, ਤਾਂ ਮੈਨੂੰ ਡਾਕਟਰ ਗਿੱਲ ਨੇ ਕਿਹਾ, ਉਹ ਕਹਿੰਦੇ ਵੀ ਇਹਨੂੰ ਉਰਦੂ ਚ ਵੀ ਕਰੋ ਕਿਉਂਕਿ ਜ਼ਿਆਦਾ ਲੋਕ ਤਾਂ ਉੱਧਰ ਬੈਠੇ ਨੇ। ਉਰਦੂ ਦੇ ਵਿੱਚ ਮੈਨੂੰ ਤਾਂ ਹੁਣ ਉਰਦੂ ਪੂਰਾ ਆਉਂਦਾ ਨਹੀਂ ਸੀ, ਥੋੜ੍ਹਾ ਜਿਹਾ ਆਉਂਦਾ। ਅਸੀਂ ਉਹ ਕੱਚੀ ਪਿੱਲੀ ਜੀ ਉਹਦੇ ਕੋਸ਼ਿਸ਼ ਕਰੀ ਕਰਨ ਦੀ ਕੰਪਿਊਟਰ ਦੇ ਉੱਪਰ ਪਾ ਕੇ, ਹੋ ਗਈ। ਉਹ ਡਾਕਟਰ ਗਿੱਲ ਨੇ ਅਸਲ 'ਚ ਕਰੈਕਟ ਕਰੀ। ਐਕਚੁਲੀ ਜਿਹੜਾ ਉਰਦੂ ਹੈ ਬੋਲਿਆ ਹੋਇਆ ਉਰਦੂ ਲਾਹੌਰ ਵਾਲਾ, ਉਹਦੇ 'ਚ ਉਹਨਾਂ ਨੇ ਫਿਰ ਕੀਤੀ ਇਹ, ਫਿਰ ਅਸੀਂ ਉਰਦੂ 'ਚ ਛਾਪੀ। ਉਹਦਾ ਦਿੱਲੀ ਉਦਘਾਟਨ ਹੋਇਆ, ਫਿਰ ਤਾਂ ਡਿਮਾਂਡ ਵੱਧਦੀ ਚਲੀ ਗਈ ਨਾ। ਫਿਰ ਦਿੱਲੀ ਉੱਥੇ ਇਹੀ ਛਾਪ ਰਹੇ ਸੀਗੇ ਪਹਿਲਾਂ, ਮਤਲਬ ਉਹਨਾਂ ਨੇ ਛਾਪੀ ਸੀ, ਸਵੀ ਜੀ ਨੇ ਛਾਪੀ ਸੀਗੀ ਪਹਿਲੀ ਵਾਰ ਪੰਜਾਬੀ 'ਚ, ਤਾਂ ਫਿਰ ਇਹ ਯੂਨੀਸਟਾਰ ਵਾਲਿਆਂ ਕੋਲ, ਲੋਕ ਗੀਤ ਵਾਲਿਆਂ ਕੋਲ ਆ ਗਈ। ਇਹਦਾ ਕੰਮ ਵੀ ਵੱਡਾ, ਖੈਰ ਇਹ ਵੀ ਸਾਡੇ ਨਾਲ ਉੱਥੇ ਗਏ, ਉਹ ਵੀ ਵਧੀਆ ਬੰਦੇ ਨੇ ਆਪਣੇ, ਹਰੀਸ਼ ਜੈਨ ਜੀ। ਉੱਥੇ ਜਦੋਂ ਇੱਕ ਪੇਪਰ ਪੜ੍ਹਿਆ ਤਾਂ ਸਾਡੇ ਮੈਡਮ ਕੁਮੋ ਲੱਭੀ ਹੈੱਡ ਸੀਗੇ ਸੋਸ਼ੋਲੋਜੀ ਦੇ ਚੰਡੀਗੜ੍ਹ ਯੂਨੀਵਰਸਿਟੀ ਦੇ, ਆਪਣੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ 'ਚ, ਅੱਜ ਕੱਲ੍ਹ ਤਾਂ ਚੰਡੀਗੜ੍ਹ ਯੂਨੀਵਰਸਿਟੀ ਲਹਿਦਾ ਬਣ ਗਈ ਇੱਕ ਹੋਰ। ਉਹਨਾਂ ਨੇ ਪੜ੍ਹਿਆ ਤਾਂ ਅੰਗਰੇਜ਼ੀ 'ਚ ਸੀਗਾ ਪੇਪਰ, ਬਹੁਤ ਸੋਹਣਾ, ਤੇ ਉੱਥੇ ਕਿਸੇ ਨੇ ਕਿਹਾ ਵੀ ਤੁਸੀਂ ਅੰਗਰੇਜ਼ੀ 'ਚ ਕਿਉਂ ਨਹੀਂ ਕਰਦੇ, ਉਹ ਅੰਗਰੇਜ਼ੀ 'ਚ ਉਹਨਾਂ ਨੇ ਟਰਾਂਸਲੇਟ ਕਰਤੀ, ਫਿਰ ਅੰਗਰੇਜ਼ੀ 'ਚ ਛਪ ਗਈ। ਜਿਹੜਾ ਚਾਰ ਲਿਪੀਆਂ ਵਾਲਾ ਆਈਡੀਆ ਅਸਲ ਦੇ ਵਿੱਚ ਮੁਖਤਿਆਰ ਸਿੰਘ ਗਿੱਲ ਸਾਡੇ ਲਿੰਗੁਇਸਟਿਕਸ ਦੇ ਸੀਗੇ, ਉਹ ਹਰਜੀਤ ਸਿੰਘ ਗਿੱਲ ਉਹਨਾਂ ਦੇ ਨਾਲ ਸੀ, ਪੁਸ਼ਪਿੰਦਰ ਸਿੰਘ ਦੇ ਫਾਦਰ ਇਹਨਾਂ ਦੇ ਆਪਣੇ, ਜਿਹੜੇ ਵਾਈਸ ਚਾਂਸਲਰ ਨੇ ਸਪੋਰਟਸ ਯੂਨੀਵਰਸਿਟੀ ਦੇ। ਉਹ ਮੈਨੂੰ ਬੜਾ ਕਹਿੰਦੇ ਰਹੇ ਵੀ ਤੁਸੀਂ ਕਰੋ। ਅਸੀਂ ਕਰ ਵੀ ਲਿਆ ਕੰਪਿਊਟਰ 'ਤੇ, ਪਰ ਕੰਪਿਊਟਰ ਦੀਆਂ ਲਿਮੀਟੇਸ਼ਨਸ ਨੇ। ਅਸੀਂ ਜਦੋਂ ਉੱਥੇ ਲਾਹੌਰ ਗਏ ਤਾਂ ਉੱਥੇ ਰਿਹਾਨ ਚੌਧਰੀ ਸਾਨੂੰ ਮਿਲੇ, ਉਹ ਕਹਿੰਦੇ ਵੀ ਤੁਹਾਡਾ ਜਿਹੜਾ ਉਰਦੂ ਦਾ ਜਿਹੜੀ ਪੂਰੇ ਠੀਕ ਨਹੀਂ ਹੈ ਇਹ। ਮੈਂ ਕਿਹਾ ਤੁਸੀਂ ਠੀਕ ਕਰਕੇ ਭੇਜ ਦਿਓ, ਅਸੀਂ ਦੁਬਾਰਾ ਛਾਪਣੀ। ਉਹਨਾਂ ਨੇ ਉਹ ਠੀਕ ਕਰਕੇ ਭੇਜਤੀ। ਅੱਛਾ, ਅਸੀਂ ਇਹ ਦੇਵਨਾਗਰੀ ਦੇ ਵਿੱਚ ਮਤਲਬ ਕੰਪਿਊਟਰ ਨੇ ਕਰਤੀ, ਉਹ ਅਸੀਂ ਕਈ ਸਾਡੇ ਮਿੱਤਰ ਨੇ ਹਿੰਦੀ ਵਾਲੇ ਉਹਨਾਂ ਤੋਂ ਪੜਵਾਈ, ਉਹਨਾਂ ਨੇ ਠੀਕ ਕਰਤੀ। ਚਲੋ ਗੁਰਮੁਖੀ ਤਾਂ ਸੀਗੀ ਉਹ ਸੀਗੀ। ਫਿਰ ਇਹ ਜਿਹੜਾ ਮਤਲਬ ਇਹਨਾਂ ਦਾ ਸੀ ਆਈਡੀਆ ਅਸਲ 'ਚ ਮੁਖਤਿਆਰ ਸਿੰਘ ਗਿੱਲ ਉਹਨਾਂ
2: You are listening to Fairchild Radio CHKF FM 94.7, a multicultural radio station in Calgary.

首嚟自 idol 啊，其中一位成员曹薇娟，佢嘅个人作品，歌名就叫做 Runaway。

0: 挑挑吧，
1: 我这玩不全了都已经，
0: 我尽力了，反正。
1: 小心呢，
0: 改不过来吧。
2: Back then, back then.

0: 越国道。
1: 小姐，请问一下有没有卖半导体的？
2: 有啊，你从前面右转的第二排架子上就有了。
1: 哦，好，谢谢。
2: 不会。

盖空盖绿噶喂，嗱，咦，咁架势噶吓，啊咁讲究嘅病机，乜个地壳好似有镜咁噶？

冇听冇，成日咁温。

少，不知足者做苦。

长花影动，疑是玉人来难。

0: 外娇花，难免落在他人手上。
1: 你哋咪咁傻啦，你而家听我讲啦。

0: 谈心。红娘姐啊，
1: 咩啫？
0: 唔该你同我守望啊。

临安赴事，客如仙暗，偶实丹青，不禁神为之夺。西汉华中人

0: 不是渡孤来送阳？灯前倩女素未生平，点解会识我嘅呢？
1: 柳公子，最难风雨故人来，相逢何必曾相识呢？

想孤男寡女，理应避嫌，唯是一瞥惊鸿，已令我心声摇荡。

0: 吓，原来你就是画中人啊。
1: 柳公子便知我是来自画中，又何用疑真疑幻呢？
0: 等我睇真下先。

娘妻，我俩虽未成婚，已有同堪之爱，何故你百感萦还，悲从

怀胎之孕，妾侍三年思不念吧，上夫之病，燕霄又复后成名配，前日被狼儿侍，今日被狼儿生，你自己莫负神父。

前后听过有李玟《虚线》，刚才呢首是王菲的《常玩》。在娱乐即系先之前，为你送上有林忆莲的歌曲《微凉》。

我唱今日咧系八月嘅13号，好快咧系星期四嘅朝早。不过咧天气方面咧都几凉浸浸啊。

继续咧有唔同嘅新歌咧要推介俾你，嚟自吴公柯允全新派台作品，歌名咧几得意噶，叫做《目前无法处理你的请求》。

仲有一个月，郑雨神就会飞到嚟加拿大同我哋见面啦。今期嘅冠军作品就系佢亲自作曲嘅《I Found My Way》。

有一个月，郑雨神就会飞到嚟加拿大同我哋见面啦。今期嘅冠军作品就系佢亲自作曲嘅《I Found My Way》。

新天年推出的呢首作品，佢哋系 Swing， 由 Jero 嘅曲，林宝嘅歌词、编曲、监制 Swing， 黑雨天白钢琴。

入面可以感受到佢喺日本修炼翻嚟嘅音乐风格，都有佢将广东歌带到去日本市场。Andy 孙晓妍就在出口转悠。

嚟到节目后半部分，继续今日嘅 C123，有今个星期嘅新歌，都期待佢9月份嚟到 Calgary 同我哋见面啦。

你。陈可慧嘅曲，填词 Wyman， 监制徐浩，牺牲、忍让、留低，都系为咗爱。陈忠泽，顾客永远是对的。

嘅广东流行乐坛上边冇一位歌手嘅年龄可以够佢细，而喺度唱歌嘅呢件事上面亦都冇人够佢咁无忧无虑。Hiyo.

来自831的这首《你就是我无可替代》，继续在今天星期四影音风暴的节目，我们来听陈势安的新歌《我坠落你自由》。

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਰੇਡੀਓ ਸੁਰਸੰਗਮ।
1: ਓਹੋ ਅੱਜ ਫੇਰ ਨੀ ਲੋਡ ਮਿਲਿਆ,
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
2: ਓਹੋ ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871321208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
3: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
5: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
6: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਤੇ। ਥੈਂਕ ਯੂ।
2: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ। ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ। ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ।
4: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ।
5: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ।
4: ਵਧੀਆ ਘਰ ਖਰੀਦਣਾ, ਪੈਸੇ ਬਚਾਉਣੇ ਨੇ, ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ।
5: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ।
4: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ।
5: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868।
4: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ, ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor।
5: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 4036171868।
2: ਵਾਸੀਓ, ਕੀ ਤੁਸੀਂ ਲੰਬੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ। ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰ ਹਰ ਕਦਮ ਤੇ ਤੁਹਾਡੇ ਨਾਲ ਹਨ, ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ। ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 5876174696 587-617-4696। ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 5876174696।

0: ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਂਪਾਇਰ ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ ਕਾਰਪੇਟ ਹਾਰਡਵੁੱਡ ਲੈਮੀਨੇਟ ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ 2935 19th Street ਨਾਰਥ ਈਸਟ ਕੈਲਗਰੀ ਕੈਲਗਰੀ ਕਾਰਪੇਟ ਐਂਪਾਇਰ ਫੋਨ ਨੰਬਰ 403-510-1515 2935 19th Street ਨਾਰਥ ਈਸਟ ਕੈਲਗਰੀ
1: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ
2: ਤਾਜ਼ੀਆਂ ਸਬਜ਼ੀਆਂ ਫਲ ਫਰੂਟ ਦਾਲਾਂ ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ ਕੀਮਤਾਂ ਘੱਟ ਤੇ ਕੁਆਲਿਟੀ A1
1: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ
2: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ
1: ਸਾਂਝਾ ਪੰਜਾਬ ਗਰੋਸਰੀ ਸਟੋਰ ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ
2: ਦੂਜੀ ਲੋਕੇਸ਼ਨ 117-7771 Avenue
1: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ
2: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ
1: ਪੰਜਵੀਂ ਲੋਕੇਸ਼ਨ 3150-235 ਰੈਡ ਐਂਬਰਸ ਵੇ
2: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ
1: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
2: 403-835 ਬਾਏ ਬਾਏ

ਰੇਡੀਓ ਸੁਰਸੰਗਮ 94.7 ਐਫਐਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਕੁਲਦੀਪ ਸਿੰਘ ਵੱਲੋਂ ਸਤਿ ਸ੍ਰੀ ਅਕਾਲ ਜੀ। ਅੱਜ ਦਿਨ ਵੀਰਵਾਰ ਅਗਸਤ ਮਹੀਨੇ ਦੀ 13 ਤਾਰੀਖ ਸਨ 2026 ਹੁਣ ਤੋਂ ਲੈ ਕੇ 6 ਵਜੇ ਤੱਕ ਆਪ ਜੀ ਨਾਲ ਸਾਥ ਰਹੇਗਾ ਜੀ ਇਸ ਪ੍ਰੋਗਰਾਮ ਵਿੱਚ। 4 ਤੋਂ 5 ਵਜੇ ਤੱਕ ਅਸੀਂ ਜਿਹੜਾ ਸਾਡਾ ਰੈਗੂਲਰ ਪ੍ਰੋਗਰਾਮ ਹੁੰਦਾ ਉਹ ਹੀ ਪੇਸ਼ ਕਰਾਂਗੇ। 5 ਤੋਂ 6 ਵਜੇ ਤੱਕ ਸਵਲੀਨ ਕੌਰ ਜੱਸੜ ਵੈਸੇ ਪ੍ਰੋਗਰਾਮ ਪੇਸ਼ ਕਰਦੇ ਨੇ, ਅੱਜ ਪ੍ਰੋਗਰਾਮ ਪੇਸ਼ ਨਹੀਂ ਕਰਨਗੇ। ਉਹਨਾਂ ਦੀ ਜਗ੍ਹਾ 'ਤੇ ਮੇਰੇ ਨਾਲ ਰਣਜੀਤ ਸਿੱਧੂ ਹਾਜ਼ਰ ਹੋਣਗੇ ਅਤੇ ਅਸੀਂ ਕੁਝ ਖਾਸ ਖਬਰਾਂ 'ਤੇ ਚਰਚਾ ਕਰਾਂਗੇ। ਇਸ ਤੋਂ ਇਲਾਵਾ 8 ਵਜੇ ਕੁਲਵਿੰਦਰ ਕੁਕੀ ਜੀ ਪ੍ਰੋਗਰਾਮ ਪੇਸ਼ ਕਰਨਗੇ ਆਪਣਾ, ਅਤੇ 9 ਵਜੇ ਵੈਸੇ ਪੰਜਾਬ ਤੋਂ ਜਤਿੰਦਰ ਪੰਨੂ ਜੀ ਨਾਲ ਪ੍ਰੋਗਰਾਮ ਹੁੰਦਾ ਅਤੇ ਕੁਛ ਦਿਨਾਂ ਦੀ ਛੁੱਟੀ 'ਤੇ ਨੇ ਪੰਨੂ ਸਾਹਿਬ। ਇੱਕ ਵਿਸ਼ੇਸ਼ ਗੱਲਬਾਤ ਜੋ ਘਟਨਾਵਾਂ ਨੇ, ਤਾਜ਼ਾ ਘਟਨਾਵਾਂ ਨੇ, ਜਿਸ ਵਿੱਚ ਖਾਸ ਤੌਰ 'ਤੇ ਸੁਖਬੀਰ ਬਾਦਲ ਅਕਾਲੀ ਦਲ ਦੇ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ, ਉਹਨਾਂ 'ਤੇ ਜੋ ਹਮਲਾ ਹੋਇਆ ਉਸ ਸੰਬੰਧੀ ਕੁਛ ਮਾਹਿਰਾਨਾ ਚਰਚਾ ਹੈ, ਉਹ ਆਪ ਜੀ ਨਾਲ ਸਾਂਝੀ ਕਰਾਂਗੇ। ਅੱਜ ਦੇ ਪ੍ਰੋਗਰਾਮ ਵਿੱਚ ਵੀ ਇਸ ਘਟਨਾ ਦਾ ਜ਼ਿਕਰ ਕਰਾਂਗੇ ਜੀ ਅਸੀਂ 5 ਤੋਂ 6 ਵਜੇ ਵਾਲੇ ਹਿੱਸੇ ਵਿੱਚ। ਇਸ ਤੋਂ ਇਲਾਵਾ 5 ਤੋਂ 6 ਵਜੇ ਵਾਲੇ ਪ੍ਰੋਗਰਾਮ ਵਿੱਚ ਜੋ ਕੈਲਗਰੀ ਦੇ ਵਿੱਚ ਅਤੇ ਐਡਮਿੰਟਨ ਦੇ ਵਿੱਚ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਨੂੰ ਲੈ ਕੇ ਜੋ ਰੌਲਾ ਰੱਪਾ ਪਿਆ, ਤੋ ਸਟੂਡੈਂਟਸ ਨੇ ਜੋ ਇੰਟਰਨੈਸ਼ਨਲ ਸਟੂਡੈਂਟਸ ਕੱਲ੍ਹ CBSE ਅਤੇ ਕੈਲਗਰੀ ਪੁਲਿਸ ਵੱਲੋਂ ਜੋ ਰੇਡ ਕੀਤੀ ਗਈ ਹੈ, ਉਸ ਤੋਂ ਬਾਅਦ ਕੀ ਹਾਲਾਤ ਬਣੇ ਨੇ, ਕਿੱਧਰ ਨੂੰ ਸਥਿਤੀ ਜਾ ਰਹੀ ਹੈ, ਇਸ 'ਤੇ ਚਰਚਾ ਕਰਾਂਗੇ 5 ਤੋਂ 6 ਵਜੇ ਦੇ ਦਰਮਿਆਨ। ਸੋ ਯਾਦ ਰਹੇ ਜੀ ਇਹ, ਅਤੇ ਉਸ ਪ੍ਰੋਗਰਾਮ ਵਿੱਚ ਕੁਛ ਹੋਰ ਸਮਾਂ ਹੋਇਆ ਅਤੇ ਉਹ ਵੀ ਅਸੀਂ ਚਰਚਾ ਕਰਾਂਗੇ। ਸੋ ਇਹ ਸਾਡੇ ਅੱਜ ਦੇ ਬਾਕੀ ਰਹਿੰਦੇ ਪ੍ਰੋਗਰਾਮ ਅਤੇ ਉਹਨਾਂ ਦਾ ਵੇਰਵਾ। ਅੱਜ ਦੇ ਇਸ ਪ੍ਰੋਗਰਾਮ ਵਿੱਚ ਅਸੀਂ ਜਿਹੜੀਆਂ ਖਬਰਾਂ 'ਤੇ ਚਰਚਾ ਕਰਨੀ, ਉਸ ਤੋਂ ਪਹਿਲਾਂ ਜਿਹੜਾ ਮੌਸਮ ਦੀ ਗੱਲ ਕਰ ਲਈਏ। ਇਸ ਵੇਲੇ 11 ਡਿਗਰੀ ਸੈਲਸੀਅਸ ਕੈਲਗਰੀ ਦੇ ਵਿੱਚ ਬਾਰਿਸ਼ ਵਾਲਾ ਮਾਹੌਲ, ਜਿਵੇਂ ਕੱਲ੍ਹ ਵੀ ਦੱਸਿਆ ਸੀ ਬਾਰਿਸ਼ ਵਾਲਾ ਮਾਹੌਲ ਇਹ ਰਹੇਗਾ ਅੱਜ, ਅਤੇ ਕੱਲ੍ਹ ਨੂੰ ਸਵੇਰ ਵੇਲੇ ਹੋਵੇਗਾ ਇਸ ਤਰ੍ਹਾਂ ਦਾ ਮਾਹੌਲ, ਲੇਕਿਨ ਮੁੜ ਕੇ 16 ਡਿਗਰੀ ਸੈਲਸੀਅਸ, ਉਸ ਤੋਂ ਅਗਲੇ ਦਿਨ 19 ਡਿਗਰੀ ਸੈਲਸੀਅਸ ਅਤੇ 10 ਡਿਗਰੀ, ਫਿਰ ਉਸ ਤੋਂ ਅਗਲੇ ਦਿਨ ਐਤਵਾਰ ਨੂੰ 22 ਡਿਗਰੀ ਅਤੇ ਸੋਮਵਾਰ ਨੂੰ 21 ਡਿਗਰੀ ਸੈਲਸੀਅਸ ਟੈਂਪਰੇਚਰ ਰਹਿਣ ਦੀ ਸੰਭਾਵਨਾ ਹੈ ਜੀ। ਇਹ ਮੌਸਮ ਦੇ ਹਵਾਲੇ ਨਾਲ ਖਬਰ। ਅੱਜ ਦੇ ਇਸ

ਪ੍ਰੋਗਰਾਮ ਵਿੱਚ ਜਿਹੜੀਆਂ ਖਬਰਾਂ ਤੇ ਅਸੀਂ ਚਰਚਾ ਕਰਨੀ ਹੈ ਇਸ ਵਿੱਚ ਅਸੀਂ ਜੋ ਵੱਡੀ ਖਬਰ ਹੈ ਇਹਦੇ ਵਿੱਚ ਇੱਕ ਤਾਂ ਜੋ ਕੈਨੇਡਾ ਦੀਆਂ ਜੰਗਲੀ ਅੱਗਾਂ ਨੇ ਉਹਨਾਂ 'ਤੇ ਚਰਚਾ ਕਰਾਂਗੇ ਅਤੇ ਕਿ ਅੱਜ ਤਾਜ਼ਾ ਸਥਿਤੀ ਕੀ ਹੈ ਇਸ ਤੋਂ ਇਲਾਵਾ ਕੈਨੇਡਾ ਅਮਰੀਕਾ ਵਪਾਰਕ ਸੰਬੰਧ ਜੋ ਵਿਗੜੇ ਹੋਏ ਨੇ ਇਸ ਸੰਬੰਧੀ ਜੋ ਗੱਲਬਾਤ ਚੱਲ ਰਹੀ ਹੈ ਉਸ ਵਿੱਚ ਅੱਜ ਕੀ ਅਪਡੇਟ ਹੈ ਇਹਦੇ ਸੰਬੰਧੀ ਅਸੀਂ ਅਪਡੇਟ ਦੇਵਾਂਗੇ ਅਤੇ ਉੱਧਰ US ਕੈਨੇਡਾ ਟੈਰਿਫ ਵਾਰ ਜਿਹੜੀ ਹੈ ਟ੍ਰੇਡ ਵਾਰ ਹੈ ਇਸ ਵਿੱਚ US ਦੀ ਟੈਰਿਫ ਡੈਡਲਾਈਨ ਜੋ ਅਗਸਤ 19 ਤਰੀਕ ਦਿੱਤੀ ਹੋਈ ਹੈ ਜੀ ਉਸ ਸੰਬੰਧੀ ਮਾਹਿਰ ਕੀ ਕਹਿ ਰਹੇ ਨੇ ਕਿ ਉੱਥੋਂ ਅਸੀਂ ਕੀ ਐਕਸਪੈਕਟ ਕਰ ਸਕਦੇ ਹਾਂ ਇੱਕ ਮਾਹਿਰ ਨੇ ਬੜੇ ਸਖਤੀ ਭਰੇ ਲਫ਼ਜ਼ ਵਰਤੇ ਨੇ ਉਹ ਕੀ ਕਹਿੰਦੇ ਨੇ ਇਹਦੇ 'ਤੇ ਚਰਚਾ ਕਰਾਂਗੇ ਹੋਰ ਖਬਰਾਂ ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਟ੍ਰੈਂਬਲਰ ਰਿਜ ਦੇ ਵਿੱਚ ਸਕੂਲ ਦੀ ਜਿਹੜੀ ਸ਼ੂਟਿੰਗ ਹੋਈ ਸੀ ਉਸ ਸੰਬੰਧੀ ਅਦਾਲਤੀ ਕਾਰਵਾਈ ਦੇ ਵਿੱਚ ਕੁਛ ਇਹੋ ਜਿਹੀ ਡਿਟੇਲ ਸਾਹਮਣੇ ਆਈਆਂ ਜਿਸ ਨਾਲ ਕਨਫਿਊਜ਼ਨ ਕ੍ਰੀਏਟ ਹੋਇਆ ਉਹ ਕੀ ਗੱਲ ਹੋਈ ਹੈ ਜੀ ਉਹ ਸਾਂਝੀ ਕਰਾਂਗੇ 18ਵਾਂ ਟੌਪ ਐਨੂਅਲ 25 ਕੈਨੇਡੀਅਨ ਇਮੀਗ੍ਰੈਂਟ ਜਿਹੜੇ ਅਵਾਰਡ ਨੇ ਉਹਨਾਂ ਦਾ ਐਲਾਨ ਹੋਇਆ ਇਹਦੇ ਵਿੱਚ ਕੌਣ ਕੌਣ ਨੇ ਉਹਦੇ ਬਾਰੇ ਗੱਲਬਾਤ ਕਰਾਂਗੇ ਕੁਛ ਹੋਰ ਖਬਰਾਂ ਦੇ ਵਿੱਚ ਏਅਰ ਇੰਡੀਆ ਜਿਨ੍ਹਾਂ ਦੇ ਇੱਕ ਜਹਾਜ਼ ਦੀ ਵੀਡੀਓ ਆਈ ਉਸ ਤੋਂ ਬਾਅਦ ਪਾਇਲਟ ਦੀ ਜਾਂਚ ਹੋ ਰਹੀ ਹੈ ਅਤੇ ਹੁਣ ਕੁਛ ਨਿਯਮ ਹੋਰ ਬਣਾਏ ਗਏ ਨੇ ਏਅਰ ਇੰਡੀਆ ਨੇ ਸਾਰੇ ਪਾਇਲਟਾਂ ਦੇ ਡਰੱਗ ਟੈਸਟ ਕਰਵਾਉਣ ਦਾ ਐਲਾਨ ਕਰ ਦਿੱਤਾ ਹੈ ਇਹਦੇ 'ਤੇ ਚਰਚਾ ਕਰਾਂਗੇ ਕੈਲਗਰੀ ਦੇ ਵਿੱਚ ਇਸ ਵੇਲੇ 26,000 ਰਜਿਸਟਰਡ ਸੈਕੰਡਰੀ ਸਵੀਟਸ ਹੈਗੀਆਂ ਨੇ ਜੀ ਇਹਦਾ ਕੀ ਅਰਥ ਹੈ ਇਹਦੇ 'ਤੇ ਗੱਲ ਕਰਾਂਗੇ ਨਾਲ ਦੀ ਨਾਲ ਅਸੀਂ ਚਰਚਾ ਕਰਾਂਗੇ ਪ੍ਰੋਗਰਾਮ ਦੇ ਸ਼ੁਰੂ ਵਿੱਚ ਸੁਖਬੀਰ ਸਿੰਘ ਬਾਦਲ ਦੇ ਉੱਪਰ ਹੋਏ ਹਮਲੇ ਦੇ ਬਾਰੇ ਜਿੰਨੀ ਡਿਟੇਲ ਹੁਣ ਤੱਕ ਸਾਨੂੰ ਪਤਾ ਹੈ ਉਹ ਆਪ ਜੀ ਨਾਲ ਸਾਂਝੀ ਕੀਤੀ ਜਾਵੇਗੀ ਇਸ ਪ੍ਰੋਗਰਾਮ ਦੇ ਸਪੋਂਸਰ ਹਨ ਜੀ ਸੋਨਿਕ ਇੰਸ਼ੋਰੈਂਸ ਅਤੇ ਮਾਨਸ ਪਹੁਜਾ ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਦੇ ਬੈਸਟ ਰੇਟ ਲੈਣ ਲਈ ਯਾਦ ਰੱਖੋ ਸੋਨਿਕ ਇੰਸ਼ੋਰੈਂਸ ਅਤੇ ਮਾਨਸ ਪਹੁਜਾ ਅਗਰ ਤੁਸੀਂ ਟਰੱਕ ਓਨਰ ਓਪਰੇਟਰ ਹੋ ਟਰੱਕਾਂ ਦੀ ਕੰਪਨੀ ਹੈ ਤਾਂ ਸੋਨਿਕ ਇੰਸ਼ੋਰੈਂਸ ਅਤੇ ਮਾਨਸ ਪਹੁਜਾ ਤੁਹਾਨੂੰ ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਦੇ ਬੈਸਟ ਰੇਟ ਦੇਣ ਦਾ ਦਾਅਵਾ ਕਰਦੇ ਨੇ ਸੋਨਿਕ ਇੰਸ਼ੋਰੈਂਸ ਅਤੇ ਮਾਨਸ ਪਹੁਜਾ ਹੋਰਾਂ ਦਾ ਫੋਨ ਨੰਬਰ ਹੈ ਜੀ 587-832-1208 5878-32-1208 YYC ਹੋਮ ਕੇਅਰ ਅਗਰ ਤੁਹਾਡੇ ਘਰ ਵਿੱਚ ਬਜ਼ੁਰਗ ਹਨ ਜਿਨ੍ਹਾਂ ਨੂੰ ਸਾਂਭ ਸੰਭਾਲ ਦੀ ਲੋੜ ਹੈ ਤਾਂ YYC ਹੋਮ ਕੇਅਰ ਅਤੇ ਵੀਰਪਾਲ ਕੌਰ ਰਾਠੌਰਾਂ ਨਾਲ ਸੰਪਰਕ ਕਰ ਲਓ ਇਹਨਾਂ ਦੀ ਕੰਪਨੀ YYC ਹੋਮ ਕੇਅਰ ਤੁਹਾਡੇ ਘਰ ਵਿੱਚ ਹੀ ਬਜ਼ੁਰਗਾਂ ਦੀ ਸਾਂਭ ਸੰਭਾਲ ਕਰੇਗੀ ਅਤੇ ਬਿੱਲ ਸਿੱਧਾ ਸਰਕਾਰ ਨੂੰ ਭੇਜਿਆ ਜਾਵੇਗਾ ਆਪਣੀ ਬੋਲੀ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਦੀਆਂ ਸੇਵਾਵਾਂ ਲੈਣ ਵਾਸਤੇ ਵੀਰਪਾਲ ਕੌਰ ਨੂੰ 825-760-0983 'ਤੇ ਕਾਲ ਕਰ ਲਓ 8257600983 OSS ਸਮਾਈਲ ਮੈਡੀਕਲ ਨਾਰਥ ਈਸਟ ਕੈਲਗਰੀ ਦੇ ਸਨਰਿਜ ਏਰੀਆ ਵਿੱਚ ਖੁੱਲ੍ਹ ਗਿਆ ਹੈ ਜੀ OSS ਸਮਾਈਲ ਮੈਡੀਕਲ ਇਹਨਾਂ ਕੋਲ ਐਕਸਪਰਟ ਡਾਕਟਰਾਂ ਦੀ ਟੀਮ ਹੈ ਅਪੁਆਇੰਟਮੈਂਟ ਬਣਾਉਣ ਦੀ ਕੋਈ ਲੋੜ ਨਹੀਂ ਨਵੇਂ ਪੇਸ਼ੈਂਟ ਵੀ ਲੈ ਜਾ ਰਹੇ ਨੇ ਹਫ਼ਤੇ ਦੇ 6 ਦਿਨ ਇਹ ਕਲੀਨਿਕ ਖੁੱਲ੍ਹਦਾ ਹੈ ਤੁਸੀਂ ਮਾਹਿਰ ਡਾਕਟਰ ਕੋਲੋਂ ਆਪਣਾ ਇਲਾਜ ਕਰਵਾ ਸਕਦੇ ਹੋ ਫੋਨ ਨੰਬਰ ਹੈ 587-617-4096 587-617-4696 ਮਰਸੀਡੀਜ਼ ਬੈਂਜ ਕੰਟਰੀ ਹਿਲਸ ਮਰਸੀਡੀਜ਼ ਬੈਂਜ ਕੰਟਰੀ ਹਿਲਸ ਕੈਨੇਡਾ ਵਿੱਚ ਸਭ ਤੋਂ ਵੱਡੀ ਡੀਲਰਸ਼ਿਪ ਨਾਰਥ ਈਸਟ ਕੈਲਗਰੀ ਅਤੇ ਕੰਟਰੀ ਹਿਲਸ ਉੱਪਰ ਹੈ ਕੰਟਰੀ ਹਿਲਸ ਮਰਸੀਡੀਜ਼ ਬੈਂਜ 'ਤੇ ਵੱਡਾ ਸ਼ੋਅਰੂਮ ਹੈ ਇੱਥੋਂ ਤੁਸੀਂ ਵਧੀਆ ਡੀਲ ਲੈਣ ਲਈ ਗੌਰਵ ਸ਼ਰਮਾ ਹੋਰਾਂ ਨਾਲ ਸੰਪਰਕ ਕਰ ਲਓ ਫੋਨ ਨੰਬਰ ਹੈ ਜੀ 403-903-6657 4039036757 ਮਰਸੀਡੀਜ਼ ਬੈਂਜ ਕੰਟਰੀ ਹਿਲਸ ਪੰਜਾਬ ਇੰਸ਼ੋਰੈਂਸ ਅਗਰ ਇੰਸ਼ੋਰੈਂਸ ਦੀਆਂ ਭਰੋਸੇਮੰਦ ਸੇਵਾਵਾਂ ਚਾਹੀਦੀਆਂ ਨੇ ਤਾਂ ਪੰਜਾਬ ਇੰਸ਼ੋਰੈਂਸ ਅਤੇ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਸਿੱਧੂ ਨਾਲ ਸੰਪਰਕ ਕਰ ਲਓ ਲਾਈਫ ਇੰਸ਼ੋਰੈਂਸ ਸੁਪਰਵਿਜ਼ਨ ਇੰਸ਼ੋਰੈਂਸ ਅਤੇ ਮੌਰਗੇਜ ਇੰਸ਼ੋਰੈਂਸ ਦੀਆਂ ਭਰੋਸੇਮੰਦ ਸੇਵਾਵਾਂ ਹਾਸਲ ਕਰਨ ਲਈ ਪੰਜਾਬ ਇੰਸ਼ੋਰੈਂਸ ਅਤੇ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਕੌਰ ਸਿੱਧੂ ਦਾ ਫੋਨ ਨੰਬਰ ਨੋਟ ਕਰੋ 403-404-3500 ਹੋਰ ਜਾਣਕਾਰੀ ਲਈ ਤੁਸੀਂ ਉਹਨਾਂ ਦੇ ਸਿਟੀਸਕੇਪ ਲੈਂਡਿੰਗ ਪਲਾਜ਼ੇ ਵਿੱਚ ਸਥਿਤ ਆਫਿਸ 'ਤੇ ਵੀ ਵਿਜ਼ਿਟ ਕਰ ਸਕਦੇ ਹੋ ਪੰਜਾਬ ਇੰਸ਼ੋਰੈਂਸ ਮਦਰ ਇੰਡੀਆ ਰੈਸਟੋਰੈਂਟ ਜੋ ਕਿ ਹੈ ਨੌਰਥ ਐਂਡ ਸਾਊਥ ਇੰਡੀਅਨ ਕੁਜ਼ੀਨ ਸਿਟੀਸਕੇਪ ਲੈਂਡਿੰਗ ਵਿੱਚ ਸਥਿਤ ਰੈਸਟੋਰੈਂਟ 24 ਘੰਟੇ 7 ਦਿਨ ਖੁੱਲ੍ਹਦਾ ਹੈ ਸਵੇਰੇ ਬ੍ਰੇਕਫਾਸਟ ਤੋਂ ਲੈ ਕੇ ਸ਼ਾਮ 4 ਵਜੇ ਤੱਕ 40 ਤੋਂ ਬਾਅਦ ਆਈਟਮਾਂ ਦਾ ਬਫੇ ਹੈ 40 ਤੱਕ ਗੈਸਟ ਬੈਠ ਕੇ ਖਾਣਾ ਖਾ ਸਕਦੇ ਨੇ ਦੇਸੀ

ਜੋ ਵਿੱਚ ਦਾਲਾਂ ਸਬਜ਼ੀਆਂ ਬਣਾਈਆਂ ਜਾਂਦੀਆਂ ਨੇ। ਫੋਨ ਨੰਬਰ 403-936-7777 4039367777। ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਨਾਰਥ ਈਸਟ ਕੈਲਗਰੀ ਦੇ ਵਿੱਚ ਹੈ। ਪਿਕਸਲ ਫੋਟੋ ਸਟੂਡੀਓ ਜਿੱਥੇ ਸਿਰਫ $7 ਵਿੱਚ ਪਾਸਪੋਰਟ ਫੋਟੋ ਤਿਆਰ ਕੀਤੀ ਜਾਂਦੀ ਹੈ। ਪਿਕਸਲ ਫੋਟੋ ਸਟੂਡੀਓ ਤੋਂ ਤੁਸੀਂ ਕਿਸੇ ਵੀ ਕੰਟਰੀ ਦੀ ਪਾਸਪੋਰਟ ਫੋਟੋ, OCI, US ਵੀਜ਼ਾ ਜਾਂ ਕਿਸੇ ਕਿਸਮ ਦੀ ਗਵਰਨਮੈਂਟ ID ਦੀ ਫੋਟੋ ਸਿਰਫ $7 ਵਿੱਚ ਬਣਵਾ ਸਕਦੇ ਹੋ। ਟੋਪ ਕੁਆਲਿਟੀ ਅਤੇ ਘੱਟ ਰੇਟ। ਸਵਾਨਾ ਬਾਜ਼ਾਰ ਵਿੱਚ ਪਿਕਸਲ ਫੋਟੋ ਸਟੂਡੀਓ ਤੋਂ ਫੈਮਿਲੀ ਫੋਟੋ, ਬੇਬੀ ਫੋਟੋ, ਬਿਜ਼ਨਸ ਪੋਰਟਰੇਟ ਵੀ ਬਣਵਾ ਸਕਦੇ ਹੋ। ਫੋਟੋ ਪ੍ਰਿੰਟਿੰਗ ਵੀ ਵਧੀਆ ਕੁਆਲਿਟੀ ਵਿੱਚ ਕਰਦੇ ਨੇ। ਫੋਨ ਨੰਬਰ ਹੈ 403-947-0060 4039470060। ਆਹ ਹੁਣ ਪ੍ਰੋਗਰਾਮ ਦੇ ਵਿੱਚ ਖਬਰਾਂ ਤੇ ਚਰਚਾ ਸ਼ੁਰੂ ਕਰਦੇ ਹਾਂ ਜੀ। ਸਭ ਤੋਂ ਪਹਿਲਾਂ ਜਰਾ ਮਾਰਕੀਟ ਦੀ ਖਬਰ ਆਪ ਜੀ ਨਾਲ ਸ਼ੇਅਰ ਕਰੀਏ। ਕੱਚੇ ਤੇਲ ਦੀਆਂ ਕੀਮਤਾਂ ਇਸ ਵੇਲੇ WTI ਕਰੂਡ ਆਇਲ ਹੈ ਜੀ, ਉਹ $81 ਪ੍ਰਤੀ ਬੈਰਲ ਦੇ ਲਾਗੇ ਟਰੇਡ ਹੋ ਰਿਹਾ, $81.82 ਪ੍ਰਤੀ ਬੈਰਲ। ਬ੍ਰੈਂਟ ਕਰੂਡ ਜੋ ਹੈ ਜੀ, ਉਹ $86-87 ਪਰ ਬੈਰਲ ਟਰੇਡ ਹੋ ਰਿਹਾ। ਜੇ ਅਸੀਂ ਕਰੰਸੀ ਦੀ ਗੱਲ ਕਰੀਏ, ਇੱਕ ਅਮਰੀਕਨ ਦੇ ਅੱਜ ਤੁਹਾਨੂੰ ਮਿਲਣਗੇ ਜੀ $1.39 $1.39 ਕੈਨੇਡੀਅਨ। ਜੇ ਇੱਕ ਕੈਨੇਡੀਅਨ ਹੈ ਤਾਂ ਤੁਹਾਨੂੰ 71 ਸੈਂਟ ਜਿਹੜੇ ਨੇ USA ਦੇ ਮਿਲ ਸਕਦੇ ਨੇ। ਜੇ ਅਮਰੀਕਨ ਦੇ ਮੁਕਾਬਲੇ ਅਸੀਂ ਇੰਡੀਅਨ ਰੁਪਈਆ ਦੇਖਣਾ ਹੋਵੇ ਤਾਂ ₹95.40 95 ਰੁਪੀਜ਼ ਐਂਡ 40 ਪੈਸੇ। ਕੈਨੇਡੀਅਨ ਦਾ ਦੇਖਣਾ ਹੋਵੇ ਤਾਂ ₹68.52 68 ਰੁਪੀਜ਼ ਐਂਡ 52 ਪੈਸੇ। ਇਹ ਅੱਜ ਦੀ ਮਾਰਕੀਟ ਦਾ ਰੇਟ ਹੈ ਜੀ। ਇਸ ਤੋਂ ਪਹਿਲਾਂ ਕਿ ਅਸੀਂ ਹੋਰ ਗੱਲਾਂ ਬਾਤਾਂ ਕਰੀਏ ਜਰਾ, ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਗੇੜੀ ਲਾ ਆਈਏ ਜਿੱਥੇ ਕਿ ਜੰਗਲੀ ਅੱਗਾਂ ਨੇ ਭਾਰੀ ਤਬਾਹੀ ਮਚਾਈ ਹੈ। ਅਤੇ ਇਸ ਵੇਲੇ ਅੱਜ ਪ੍ਰੋਵਿੰਸ ਦੇ ਵਿੱਚ ਉਹਨਾਂ ਨੇ ਜੋ ਜਾਣਕਾਰੀ ਦਿੱਤੀ ਹੈ ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ, 18,900 ਲੋਕ ਅਵੈਕੂਏਸ਼ਨ 'ਤੇ ਹੈਗੇ ਨੇ ਜੀ, ਔਰਡਰ 'ਤੇ ਨੇ, ਅਤੇ 10,000 ਅਵੈਕੂਏਸ਼ਨ ਅਲਰਟ 'ਤੇ ਨੇ। ਤੁਸੀਂ ਫਰਕ ਸਮਝ ਦਿਓ, ਔਰਡਰ ਹੈ ਕਿ ਜਿਨ੍ਹਾਂ ਨੂੰ ਘਰ ਛੱਡ ਕੇ ਜਾਣਾ ਪੈ ਗਿਆ 18,900 ਲੋਕ, ਅਲਰਟ 'ਤੇ ਉਹ ਨੇ ਜਿਨ੍ਹਾਂ ਨੂੰ ਕਿਹਾ ਗਿਆ ਕਿ ਤੁਸੀਂ ਤਿਆਰੀ ਰੱਖੋ, ਕਿਸੇ ਵੇਲੇ ਵੀ ਭੱਜਣਾ ਪੈ ਸਕਦਾ ਹੈ। ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਈਬੀ ਨੇ ਪ੍ਰੋਮਿਸ ਕੀਤਾ ਹੈ ਕਿ ਉਹ ਐਮਰਜੈਂਸੀ ਰਿਸਪੌਂਸ ਨੂੰ ਰਿਵਿਊ ਕਰਨਗੇ, ਅਤੇ ਜਿਹਦੇ ਵਿੱਚ ਇੱਕ ਵਾਈਲਡ ਰੇਂਜ ਵਾਈਲਡ ਫਾਇਰ ਹੈ ਜਿਹੜੀ ਕਿ 191 ਸਕੇਅਰ ਕਿਲੋਮੀਟਰ ਦੇ ਖੇਤਰ ਵਿੱਚ ਫੈਲ ਗਈ ਹੈ, ਅਤੇ ਕੁਛ ਇਲਾਕਿਆਂ ਦੇ ਵਿੱਚ ਉਹ ਆਊਟ ਆਫ ਕੰਟਰੋਲ ਦੱਸੀ ਜਾ ਰਹੀ ਹੈ। ਅਤੇ ਕੁਛ ਹੋਰ ਜਗ੍ਹਾ 'ਤੇ ਲੱਗੀਆਂ ਅੱਗਾਂ ਜਿੱਥੇ ਕਿ ਵਾਈਲਡ ਫਾਇਰ ਕਰੂਜ਼ ਨੇ ਕੰਟਰੋਲ ਪਾ ਲਿਆ ਹੈ, ਉਹ ਹੈ ਜੀ ਕੈਲੋਨਾ ਦੇ ਉੱਤਰ ਦੇ ਵੱਲ। ਇਸ ਤੋਂ ਇਲਾਵਾ ਬ੍ਰਿਟਿਸ਼ ਕੋਲੰਬੀਆ ਵਾਈਲਡ ਫਾਇਰ ਸਰਵਿਸ ਦਾ ਕਹਿਣਾ ਹੈ ਕਿ 24 ਘੰਟੇ ਓਪਰੇਸ਼ਨ ਚੱਲ ਰਿਹਾ ਹੈ, ਅਤੇ ਫਾਇਰ ਫਾਈਟਰ ਜਿਹੜੇ ਨੇ ਉਹ ਕਈ ਅੱਗਾਂ ਨੂੰ ਹਾਈਵੇਜ਼ ਤੋਂ ਦੂਰ ਰੱਖਣ ਦੀ ਟਰਾਈ ਕਰ ਰਹੇ ਨੇ ਤਾਂ ਕਿ ਜੋ ਹੋਰ ਨੁਕਸਾਨ ਹੈ ਉਹ ਹਾਈਵੇ ਦੇ ਉੱਪਰ ਟ੍ਰੈਫਿਕ ਬੰਦ ਕਰਨ ਨਾਲ ਜਾਣ ਜਾਣ ਵਾਲੇ ਲੋਕਾਂ ਦਾ ਨਾ ਕਿਤੇ ਹੋ ਜਾਵੇ। ਸੋ ਇਹ ਜੰਗਲੀ ਅੱਗਾਂ ਨੇ ਭਾਰੀ ਤਬਾਹੀ ਮਚਾਈ ਹੈ, ਅਤੇ ਕੁਛ ਅਵੈਕੂਏਜ਼ ਨੂੰ ਜਿਹੜਾ ਹੈ ਘਰਾਂ 'ਚ ਛੱਡਣ ਦਾ ਜਿਹਨਾਂ ਨੂੰ ਆਰਡਰ ਦਿੱਤੇ ਗਏ ਸੀਗੇ ਉਹਨਾਂ ਨੂੰ ਵਾਪਸ ਆਉਣ ਦਾ ਜਿਹੜਾ ਹੈ ਜੀ ਉਹ ਕਹਿ ਦਿੱਤਾ ਗਿਆ ਕਿ ਤੁਸੀਂ ਆ ਜਾਓ। ਸੋ ਇਹ ਸਥਿਤੀ ਹੈ ਜੀ। ਇਸ ਤੋਂ ਪਹਿਲਾਂ ਕਿ ਅਸੀਂ ਵਪਾਰਕ ਖਬਰਾਂ ਅਤੇ ਹੋਰਨਾਂ ਚੀਜ਼ਾਂ 'ਤੇ ਅਸੀਂ ਝਾਤ ਪਾਈਏ, ਅੱਗੇ ਚੱਲੀਏ ਜਰਾ ਪੰਜਾਬ ਦੀ ਗੇੜੀ ਅਸੀਂ ਕੱਢ ਲੈਂਦੇ ਹਾਂ ਜੀ ਕਿ ਕੀ ਹੋਇਆ ਪੰਜਾਬ ਦੇ ਵਿੱਚ। ਸੁਖਬੀਰ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸੁਖਬੀਰ ਬਾਦਲ 'ਤੇ ਨੰਦੇੜ ਸਾਹਿਬ ਦੇ ਵਿੱਚ ਹਮਲਾ ਕੀਤਾ ਗਿਆ ਹੈ। ਤਖ਼ਤ ਸ੍ਰੀ ਨੰਦੇੜ ਸਾਹਿਬ ਦੇ ਇੱਕ ਹੋਰ ਗੁਰਦੁਆਰੇ ਦੇ ਵਿੱਚ ਉਹ ਮੱਥਾ ਟੇਕਣ ਵਾਸਤੇ ਜਾ ਰਹੇ ਸੀ, ਅਤੇ ਜਿੱਥੇ ਉਹਨਾਂ 'ਤੇ ਇੱਕ ਵਿਅਕਤੀ ਵੱਲੋਂ ਕਿਰਪਾਨ ਨਾਲ ਹਮਲਾ ਕਰ ਦਿੱਤਾ ਗਿਆ। ਇੱਕ ਮੁਲਾਜ਼ਮ ਜੋ ਮਹਾਰਾਸ਼ਟਰ ਪੁਲਿਸ ਦਾ ਦੱਸਿਆ ਜਾਂਦਾ ਹੈ, ਉਹ ਸੁਖਬੀਰ ਬਾਦਲ ਨੂੰ ਬਚਾਉਂਦੇ ਉਹ ਵੀ ਜ਼ਖਮੀ ਹੋਇਆ। ਇਹ ਮਾਤਾ ਸਾਹਿਬ ਕੌਰ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਗਏ ਹੋਏ ਸੀ। ਇਹ ਗੁਰਦੁਆਰਾ ਸਾਹਿਬ ਸ਼ਹਿਰ ਦੇ ਬਾਰ ਬਾਰ ਹੈ ਅਤੇ ਆਲੇ ਦੁਆਲੇ ਜੰਗਲ ਹੈ ਅਤੇ ਜੰਗਲ ਨਾਲ ਘਿਰਿਆ ਹੋਇਆ। ਅਤੇ ਗੁਰਦੁਆਰਾ ਸਾਹਿਬ ਦੇ ਵਿੱਚ ਭੀੜ ਦਾ ਫਾਇਦਾ ਉਠਾਉਂਦਿਆਂ ਇੱਕ ਨਿਹੰਗ ਸਿੱਖ ਜਿਸ ਨੂੰ ਕਾਬੂ ਕਰ ਲਿਆ ਗਿਆ, ਹਥਿਆਰ ਲੈ ਕੇ ਬਾਦਲ ਦੇ ਨੇੜੇ ਆਇਆ, ਸੁਖਬੀਰ ਬਾਦਲ ਦੇ ਉੱਤੇ ਹਮਲਾ ਕਰ ਦਿੱਤਾ। ਅਤੇ ਗਾਰਡ ਨੇ ਦਖਲ ਅੰਦਾਜ਼ੀ ਕੀਤੀ, ਹਮਲੇ ਨੂੰ ਰੋਕ ਦਿੱਤਾ, ਲੇਕਿਨ ਗਾਰਡ ਵੀ ਗੰਭੀਰ ਰੂਪੇ ਜ਼ਖਮੀ ਹੋ ਗਿਆ, ਜਦਕਿ ਸੁਖਬੀਰ ਬਾਦਲ ਦੇ ਹੱਥ 'ਤੇ
ਬਾਂਹ ਤੇ ਬੇਸਿਕਲੀ ਕਿਰਪਾਨ ਲੱਗੀ।

ਹੈ ਅਤੇ ਤੇਜ਼ਧਾਰ ਹਥਿਆਰ ਜਿਹੜਾ ਹੈ ਜੀ ਦੱਸਿਆ ਜਾਂਦਾ ਹੈ। ਇਸ ਤੋਂ ਪਹਿਲਾਂ ਇੱਕ ਹੋਰ ਘਟਨਾ 4 ਦਸੰਬਰ ਨੂੰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਵਿੱਚ ਜੋ ਸੇਵਾਦਾਰ ਵਜੋਂ ਡਿਊਟੀ ਨਿਭਾ ਰਿਹਾ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਹਮਲਾ ਨਾਰਾਇਣ ਸਿੰਘ ਚੌੜਾ ਸਾਬਕਾ ਜੋ ਖਾੜਕੂ ਹੈ ਉਸ ਵੱਲੋਂ ਕਰ ਦਿੱਤਾ ਗਿਆ ਸੀ। ਸੋ ਇਸ ਮਾਮਲੇ ਦੇ ਵਿੱਚ ਬਿਆਨ ਵਗੈਰਾ ਤੇ ਬਹੁਤ ਸਾਰੇ ਲੋਕਾਂ ਦੇ ਆਏ ਨੇ ਤੇ ਬਿਆਨਾਂ ਦੀ ਕੋਲੇ ਚਲੋ ਕਿਹੜੀ ਗੱਲ ਹੈ, ਅਸੀਂ ਉਧਰ ਨੂੰ ਜਾਣਾ ਨਹੀਂ। ਕੋਈ ਕਿਸੇ ਚੀਜ਼ ਦੀ ਮੰਗ ਕਰਦਾ, ਕੋਈ CBI ਦੀ ਜਾਂਚ ਕਹਿੰਦਾ, ਕੋਈ ਨਿਖੇਧੀ ਕਰਦਾ, ਕੋਈ ਕੁਛ ਕਹਿ ਰਿਹਾ, ਕੋਈ ਕੁਛ ਕਹਿ ਰਿਹਾ, ਲੇਕਿਨ ਜਿਹੜੀਆਂ ਗੱਲਾਂ ਨੇ ਉਸ ਵਿੱਚ ਇਹ ਜਿਹੜੀਆਂ ਹੁਣ ਤੱਕ ਪਤਾ ਲੱਗੀਆਂ ਨੇ ਜਾਂ ਸਾਹਮਣੇ ਆਈਆਂ ਨੇ ਉਹਨਾਂ ਮੁਤਾਬਕ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ 'ਤੇ ਹਮਲਾ ਹੋਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕ ਸਭਾ MP ਅਤੇ ਸੁਖਬੀਰ ਬਾਦਲ ਦੀ ਪਤਨੀ ਬਠਿੰਡੇ ਤੋਂ ਹਰਸਿਮਰਤ ਕੌਰ ਬਾਦਲ ਨੂੰ ਫੋਨ ਕਰਕੇ ਉਹਨਾਂ ਦੀ ਸਿਹਤ ਬਾਰੇ ਜਿਹੜੀ ਜਾਣਕਾਰੀ ਲਈ। ਸੋ ਇਹਦੇ ਵਿੱਚ ਹਰਸਿਮਰਤ ਦੇ ਨਾਲ ਵਿਸਥਾਰ ਵਿੱਚ ਗੱਲਬਾਤ ਦੇ ਵਿੱਚ ਉਹਨਾਂ ਨੂੰ ਪੁੱਛਿਆ ਕਿ ਕਿਸੇ ਵੀ ਤਰ੍ਹਾਂ ਦੀ ਮਦਦ ਦੀ ਲੋੜ ਹੈ ਤਾਂ ਸਾਨੂੰ ਦੱਸਿਆ ਜਾਵੇ। ਪਰ PM ਮੋਦੀ ਨੇ ਇਹ ਵੀ ਪੁੱਛਿਆ, ਕਹਿੰਦੇ ਦੱਸਿਆ ਪੁੱਛਿਆ ਕਿ ਕੀ ਉਹ ਠੀਕ ਠਾਕ ਨੇ, ਪੂਰੀ ਤਰ੍ਹਾਂ ਸੇਫ ਨੇ। ਸੋ ਨਰਿੰਦਰ ਮੋਦੀ ਅਤੇ ਅਕਾਲੀ ਦਲ ਦੀ ਲੀਡਰਸ਼ਿਪ ਦਰਮਿਆਨ ਇਹ ਦੂਜੀ ਵਾਰੀ ਗੱਲਬਾਤ ਹੋਈ ਹੈ। ਇਸ ਤੋਂ ਪਹਿਲਾਂ ਕੁਝ ਦਿਨ ਪਹਿਲਾਂ ਸੰਸਦ ਭਵਨ ਕੰਪਲੈਕਸ ਦੇ ਵਿੱਚ ਸੁਖਬੀਰ ਬਾਦਲ ਖੁਦ ਪ੍ਰਾਈਮ ਮਿਨਿਸਟਰ ਮੋਦੀ ਨਾਲ ਮੁਲਾਕਾਤ ਕਰਕੇ ਆਏ ਸੀ, ਜਿਸ ਦੇ ਚੱਲਦਿਆਂ 2027 ਦੀਆਂ ਪੰਜਾਬ ਚੋਣਾਂ ਤੋਂ ਪਹਿਲਾਂ ਦੋਵੇਂ ਧਿਰਾਂ ਇੱਕ ਦੂਜੇ ਦੇ ਕਰੀਬ ਆਉਂਦੀਆਂ ਨਜ਼ਰ ਆ ਰਹੀਆਂ ਨੇ। ਭਾਜਪਾ ਭਾਵੇਂ ਇਹ ਕਹਿੰਦੀ ਹੈ ਕਿ ਸਾਰੀਆਂ 117 ਸੀਟਾਂ ਦੇ ਚੋਣ ਲੜੇਗੀ, ਪਰ ਇਹ ਉਹਨਾਂ ਦੇ ਲੀਡਰ ਕਹਿ ਰਹੇ ਨੇ ਜੇ ਸਮਝੌਤਾ ਹੋ ਜਾਂਦਾ ਹੈ ਅਤੇ ਜੇ ਰਿਸ਼ਤਿਆਂ ਵਿੱਚ ਜੋ ਸਾਨੂੰ ਮਿਠਾਸ ਨਜ਼ਰ ਆ ਰਹੀ ਹੈ ਤਾਂ ਕੀ ਇਹ ਗੱਠਜੋੜ ਹੁੰਦਾ ਕਿ ਨਹੀਂ ਹੁੰਦਾ, ਇਹਦਾ ਬਾਰੇ ਜਿਹੜਾ ਬਾਅਦ ਵਿੱਚ ਪਤਾ ਲੱਗੇਗਾ। ਸੋ ਨਿਖੇਧੀ ਜਿਹੜੀ ਹੈ ਜੀ ਸੁਖਬੀਰ ਬਾਦਲ 'ਤੇ ਹਮਲੇ ਦੀ ਇਹ ਵਿਆਪਕ ਹੋਈ ਹੈ ਕਿ ਇਹ ਕੰਮ ਨਹੀਂ ਹੋਣਾ ਚਾਹੀਦਾ। ਅਤੇ ਇਹਦੇ ਲਈ ਉਹ ਜਿਸ ਵਿਅਕਤੀ ਨੇ ਹਮਲਾ ਕੀਤਾ ਉਸ ਦੇ ਬਾਰੇ ਜੋ ਇਹ ਹੁਣ ਤੱਕ ਜਾਣਕਾਰੀ ਸਾਹਮਣੇ ਆਈ ਹੈ ਕਿ ਉੱਥੇ 2 ਸਾਲਾਂ ਤੋਂ ਸੇਵਾਦਾਰ ਵਜੋਂ ਸੇਵਾ ਕਰ ਰਿਹਾ ਸੀ, ਪੁਣੇ ਦਾ ਰਹਿਣ ਵਾਲਾ ਹੈ। ਅਤੇ ਸੀਨੀਅਰ ਅਧਿਕਾਰੀ ਨੇ ਇਹ ਵੀ ਦੱਸਿਆ ਕਿ ਮੁਲਜ਼ਮ ਦਾ ਨਾਂ ਜਸਪਾਲ ਸਿੰਘ ਹੈ, ਉਮਰ ਉਹਦੀ 60 ਤੋਂ 62 ਸਾਲ ਦੇ ਦਰਮਿਆਨ ਹੈ ਅਤੇ ਗੁਰਦੁਆਰਾ ਮਾਤਾ ਸਾਹਿਬ ਦੇਵਾਂ ਦੇ ਵਿੱਚ ਸੇਵਾਦਾਰ ਵਜੋਂ ਕੰਮ ਕਰ ਰਿਹਾ ਸੀ। ਸੋ ਨਾਂਦੇੜ ਪੁਲਿਸ ਦੇ ਕਪਤਾਨ ਨਿਲਾਬ ਰੋਹਨ ਨੇ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਉਸਨੇ ਪੰਜਾਬ ਵਿੱਚ ਨਸ਼ਿਆਂ ਦੀ ਸਮੱਸਿਆ ਦੀ ਗੱਲ ਕੀਤੀ ਕਿ ਉੱਥੇ ਬਹੁਤ ਹੈ ਜੀ ਪੰਜਾਬ 'ਚ ਕੋਈ ਇਸ ਤਰ੍ਹਾਂ ਦੀ ਗੱਲ, ਪਰ ਬਾਦਲ 'ਤੇ ਹਮਲਾ ਕਰਨ ਦੇ ਕੀ ਕਾਰਨ ਸਨ ਅਸਲੀ ਇਹਦੇ ਬਾਰੇ ਉਹਨੇ ਕਹਿੰਦੇ ਅਜੇ ਕਲੀਅਰ ਨਹੀਂ ਹੈ। ਮਹਾਰਾਸ਼ਟਰ ਦਾ ATS ਐਂਟੀ ਟੈਰਰ ਸਕੁਆਡ ਜਿਹੜਾ ਹੈ ਉਹ ਵੀ ਮਾਮਲੇ ਦੀ ਜਾਂਚ ਕਰਨ ਲੱਗਾ। ਉਹਨਾਂ ਨੇ ਉਹ ਇਹ ਵੀ ਦੱਸਿਆ ਗਿਆ ਕਿ ਠੀਕ ਠਾਕ ਨੇ। ਅਤੇ ਹੈਰਾਨੀ ਦੀ ਗੱਲ ਇਹਦੇ ਵਿੱਚ ਇਹ ਹੈ ਕਿ ਜਿਹੜੇ ਨਾਂਦੇੜ ਪੁਲਿਸ ਦੇ SP ਨੇ ਉਹਨਾਂ ਨੇ ਇਹ ਗੱਲ ਦੱਸੀ ਹੈ ਕਿ ਜਸਪਾਲ ਸਿੰਘ ਜੋ ਫੜਿਆ ਗਿਆ ਹਮਲਾ ਕਰਨ ਵਾਲਾ, ਇਸ ਕੋਲ ਲਾਅ ਦੀ ਡਿਗਰੀ ਹੈ ਅਤੇ ਕਾਮਰਸ ਦਾ ਸਟੂਡੈਂਟ ਹੈ ਅਤੇ ਪਰਿਵਾਰ ਦੇ ਨਾਲ ਹੀ ਰਹਿੰਦਾ। ਪੁਣੇ ਦੇ ਵਿੱਚ ਆਮ ਤੌਰ 'ਤੇ ਉਹਦੀ ਰਿਹਾਇਸ਼ ਹੈ, ਪਰ ਨਾਂਦੇੜ ਵਿੱਚ ਉਹ ਇਕੱਲਾ ਰਹਿ ਰਿਹਾ ਸੀ ਅਤੇ ਉਸਦਾ ਪਿਛੋਕੜ ਜਾਂਚਿਆ ਜਾ ਰਿਹਾ ਅਤੇ ਅਸਲ ਕਾਰਨ ਕੀ ਹੈ ਇਹਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਸੋ ਇਹ ਜਿਹੜੀ ਖਬਰ ਹੈ ਜੀ ਇਹਦੇ 'ਤੇ ਅਸੀਂ ਚਰਚਾ ਜਿਹੜੀ ਹੈ 9 ਤੋਂ 10 ਵਜੇ ਵਾਲੇ ਪ੍ਰੋਗਰਾਮ ਵਿੱਚ, ਕਿਉਂਕਿ ਜਤਿੰਦਰ ਪੰਨੂ ਜੀ ਅੱਜ ਗੈਰ ਹਾਜ਼ਰ ਨੇ, ਉਹਨਾਂ ਦੇ ਪ੍ਰੋਗਰਾਮ ਦੇ ਵਿੱਚ ਇੱਕ ਮਾਹਿਰਾਨਾ ਰਾਏ ਹੈ ਜਿਸ ਵਿੱਚ ਪੰਜਾਬ ਦੇ ਕੁਛ ਮਾਹਿਰ ਪੱਤਰਕਾਰ ਇਸ 'ਤੇ ਚਰਚਾ ਕਰ ਰਹੇ ਨੇ, ਉਹ ਅਸੀਂ ਧੰਨਵਾਦ ਸਹਿਤ ਪੇਸ਼ ਕਰਾਂਗੇ ਆਪ ਜੀ ਲਈ 9 ਤੋਂ 10 ਵਜੇ ਵਾਲੇ ਪ੍ਰੋਗਰਾਮ 'ਚ। ਇਸੇ ਮੁੱਦੇ 'ਤੇ ਵਿਸਥਾਰ ਨਾਲ ਗੱਲਬਾਤ ਜਿਹੜੀ ਹੈ ਜੀ ਹੋਵੇਗੀ। ਸੋ ਤੁਸੀਂ ਪ੍ਰੋਗਰਾਮ ਸੁਣਦੇ ਰਹਿਣੇ ਨੇ। ਅਤੇ ਹੁਣ ਜਿਹੜਾ ਖਬਰਾਂ ਵੱਲ ਧਿਆਨ ਕਰ ਲਈਏ ਕਿ ਕੈਨੇਡਾ ਅਤੇ USA ਦੇ ਵਿੱਚ ਕੀ ਚੱਲ ਰਿਹਾ ਅਤੇ ਕਿੱਧਰ ਨੂੰ ਕਹਾਣੀ ਜਾ ਰਹੀ ਹੈ। ਕੱਲ ਅਸੀਂ ਖਬਰ ਸਾਂਝੀ ਕੀਤੀ ਸੀ ਕਿ ਪਰਸੋਂ ਥੋੜ੍ਹੀ ਜਿਹੀ ਜੋ ਪਰਸੋਂ ਅਸਲ 'ਚ ਸਾਂਝੀ ਕੀਤੀ ਸੀ ਕਿ ਕੁਛ ਸਾਨੂੰ ਸੰਕੇਤ ਆ ਰਹੇ ਨੇ ਕਿ ਖਰੜਾ ਇੱਕ ਮੁੱਢਲੇ ਸਮਝੌਤੇ ਦਾ ਡੋਨਲਡ ਟਰੰਪ ਦੇ ਅੱਗੇ ਰੱਖਿਆ ਜਾ ਰਿਹਾ, ਪਰ ਕਹਿੰਦੇ ਨੇ ਕਿ ਅਸਲ ਵਿੱਚ ਬਾਅਦ ਵਿੱਚ ਜੋ ਖਰੜਾ ਤਿਆਰ ਕੀਤਾ ਗਿਆ, ਜੋ ਸਮਝੌਤਾ ਅਮਰੀਕਾ ਵਾਲੇ ਚਾਹੁੰਦੇ ਨੇ, ਕੈਨੇਡਾ ਵਾਲਿਆਂ ਨੂੰ ਪਸੰਦ ਨਹੀਂ ਆਇਆ। ਕਾਰਨ ਇਹ ਦੱਸਿਆ ਗਿਆ ਕਿ ਉਸ ਵਿੱਚ ਕੁਛ ਚੀਜ਼ਾਂ ਤੋਂ ਮਾੜਾ ਮੋਟਾ, ਕੁਛ ਖੇਤਰਾਂ ਤੋਂ
ਟੈਰਿਫ ਹਟਾਉਣ ਦੀ

ਗੱਲ ਤੇ ਅਮਰੀਕਾ ਵਾਲੇ ਕਰਦੇ ਨੇ ਪਰ ਉਨੇ ਨੇ ਜਿੰਨੇ ਕਿ ਕੈਨੇਡਾ ਵਾਲੇ ਚਾਹੁੰਦੇ ਨੇ ਤੇ ਕੈਨੇਡਾ ਪਾਸੋਂ ਉਹ ਜ਼ਿਆਦਾ ਡਿਮਾਂਡ ਕਰ ਰਹੇ ਨੇ ਜਿਸ ਨੂੰ ਕਿ ਕੈਨੇਡਾ ਵਾਲੇ ਮੰਨਣ ਨੂੰ ਤਿਆਰ ਨਹੀਂ ਇਹ ਕੱਲ੍ਹ ਪਤਾ ਲੱਗਾ ਸੀ ਡੋਮਿਨਿਕ ਲੀ ਬਲੈਂਕ ਜੋ ਕੈਨੇਡਾ ਯੂ ਐਸ ਟਰੇਡ ਮਿਨਿਸਟਰ ਨੇ ਉੱਧਰ ਯੂ ਐਸ ਟਰੇਡ ਰਿਪ੍ਰੈਜੈਂਟੇਟਿਵ ਜੇਮਿਸਨ ਗਰੀਅਰ ਨੇ ਇਹ ਦੋ ਵੱਡੇ ਜਿਹੜੇ ਸਾਡੇ ਦੋਨਾਂ ਪਾਸਿਆਂ ਦੇ ਕੈਨੇਡਾ ਅਤੇ ਯੂ ਐਸ ਏ ਦੇ ਨੁਮਾਇੰਦੇ ਨੇ ਇਹ ਆਪਸ ਵਿੱਚ ਗੱਲ ਕਰਦੇ ਨੇ ਪ੍ਰੈਜੈਂਟ ਕਰਦੇ ਨੇ ਚੀਜ਼ਾਂ ਨੂੰ ਇੱਕ ਦੂਸਰੇ ਨਾਲ ਛੋਟੀਆਂ ਛੋਟੀਆਂ ਗੱਲਾਂ 'ਤੇ ਡਿਟੇਲ ਦੇ ਵਿੱਚ ਗੱਲਬਾਤ ਕੀਤੀ ਜਾਂਦੀ ਹੈ ਸੋ ਕੈਨੇਡੀਅਨ ਟਰੇਡ ਅਫੀਸ਼ਲਸ ਜਿਹੜੇ ਨੇ ਇਸ ਗੱਲ ਤੋਂ ਬਾਅਦ ਲੱਗ ਰਿਹਾ ਸੀ ਕਿ ਕੁਛ ਬਣੇਗਾ ਨਹੀਂ ਲੇਕਿਨ ਇਸ ਸੁਣਨ ਦੇ ਵਿੱਚ ਆਇਆ ਹੈ ਸਮਝ ਦੇ ਵਿੱਚ ਆਇਆ ਕਿ ਕੈਨੇਡਾ ਦੇ ਵਪਾਰਕ ਅਧਿਕਾਰੀ ਯੂ ਐਸ ਟਰੇਡ ਰਿਪ੍ਰੈਜੈਂਟੇਟਿਵ ਜੇਮਿਸਨ ਗਰੀਅਰ ਦੇ ਨਾਲ ਅੱਜ ਫਿਰ ਮੁਲਾਕਾਤ ਕਰ ਰਹੇ ਨੇ ਅਤੇ ਦੋਵੇਂ ਸਾਈਡਾਂ ਇਹ ਟਰੇਡ ਡੀਲ 'ਤੇ ਕੰਮ ਕਰਨ ਲਈ ਸੋਚ ਰਹੀਆਂ ਨੇ ਅਤੇ ਕਿਉਂਕਿ ਅਗਸਤ 19 ਨੂੰ ਤਰੀਕ ਦਿੱਤੀ ਹੋਈ ਹੈ ਡੋਨਲਡ ਟਰੰਪ ਨੇ ਕਿ ਇਸ ਤਰੀਕੇ ਤੱਕ ਕੋਈ ਸਮਝੌਤਾ ਨਾ ਸਿਰੇ ਚੜਿਆ ਤਾਂ ਅਸੀਂ 50% ਟੈਰਿਫ ਲਾ ਦੇਣਾ ਹੈ ਇਹ ਟੈਰਿਫ ਲੱਗੇਗਾ ਜਾਂ ਨਹੀਂ ਲੱਗੇਗਾ ਇਹ ਤਾਂ ਬਾਅਦ ਦੀ ਗੱਲ ਹੈ ਕਿਉਂਕਿ ਦਿਨ ਸਿਰ 'ਤੇ ਖੜ੍ਹੇ ਨੇ ਹੁਣ ਉਹ ਅਗਸਤ 19 ਦੂਰ ਨਹੀਂ ਹੈ ਲੇਕਿਨ ਕੈਨੇਡਾ ਦੇ ਯੂ ਐਸ ਟਰੇਡ ਮਿਨਿਸਟਰ ਡੋਮਿਨਿਕ ਲੀ ਬਲੈਂਕ ਦੇ ਆਫਿਸ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਕਿ ਉਹਨਾਂ ਦੀ ਚੀਫ ਟਰੇਡ ਨੈਗੋਸ਼ੀਏਟਰ ਜੇਨਿਸ ਚੈਰਿਟ ਉਹ ਅੱਜ ਜੇਮਿਸਨ ਗਰੀਅਰ ਦੇ ਨਾਲ ਮੁਲਾਕਾਤ ਕਰ ਰਹੇ ਨੇ ਅਤੇ ਅਸੀਂ ਗੱਲ ਨੂੰ ਅੱਗੇ ਤੋਰ ਰਹੇ ਹਾਂ ਅਤੇ ਕੋਸ਼ਿਸ਼ ਹੈ ਕਿ ਗੱਲ ਨੂੰ ਕਿਸੇ ਪਾਸੇ ਲਾਇਆ ਜਾਵੇ ਇਹ ਜਿਹੜੀਆਂ ਜਲਦੀ ਜਲਦੀ ਮੀਟਿੰਗਸ ਹੋਈਆਂ ਨੇ ਉਸੇ ਦੀ ਹੋਵੇਗੀ ਅਤੇ 3 ਹਫ਼ਤਿਆਂ ਦੇ ਵਿੱਚ ਇਹ ਚੌਥੀ ਮੀਟਿੰਗ ਜਿਹੜੀ ਹੈ ਇਹ ਦੱਸੀ ਜਾ ਰਹੀ ਹੈ ਦੋਵਾਂ ਸਾਈਡਾਂ ਵੱਲੋਂ ਟਰੰਪ ਦੇ ਤਾਜ਼ਾ ਧਮਕੀ ਤੋਂ ਬਾਅਦ ਗੱਲਬਾਤ ਵਧਾ ਦਿੱਤੀ ਗਈ ਸੀ ਅਤੇ ਇਹ ਵੀ ਰਿਪੋਰਟ ਕੀਤਾ ਗਿਆ ਸੀ ਕਿ ਕੈਨੇਡਾ ਵਾਲਿਆਂ ਨੇ ਆਫਰ ਕੀਤਾ ਸੀ ਪ੍ਰਪੋਜ਼ਲ ਮੰਗਲਵਾਰ ਨੂੰ ਜਿਹਦੇ ਵਿੱਚ ਕੁਛ ਖੇਤਰਾਂ 'ਤੇ ਟੈਰਿਫ ਘਟਾਉਣ ਦੀ ਗੱਲ ਭਾਵੇਂ ਕੀਤੀ ਸੀ ਪਰ ਜਿੰਨੀ ਕੈਨੇਡੀਅਨ ਚਾਹੁੰਦੇ ਸੀ ਉਹ ਨੇ ਜਿਵੇਂ ਪਹਿਲਾਂ ਵੀ ਦੱਸਿਆ ਸੋ ਇਸ ਵੇਲੇ ਕੀ ਕਿਸੇ ਮੁੱਦੇ 'ਤੇ ਪਹੁੰਚਿਆ ਜਾ ਸਕੇਗਾ ਇਹ ਸਵਾਲ ਬਹੁਤ ਵੱਡਾ ਹੈ ਅਤੇ ਕੈਨੇਡੀਅਨ ਸਾਈਡ ਅਮਰੀਕਾ ਨੂੰ ਕੁਝ ਰਾਹਤ ਦੇਣ ਦੇ ਲਈ ਤਿਆਰ ਹੈ ਔਫਰ ਹੈ ਜਿਸ ਵਿੱਚ ਕੁਛ ਰੁਕਾਵਟਾਂ ਹੈਗੀਆਂ ਨੇ ਕੈਨੇਡਾ ਅਤੇ ਯੂ ਐਸ ਏ ਦੇ ਵਪਾਰ ਦੇ ਦਰਮਿਆਨ ਜੋ ਕੈਨੇਡਾ ਵਾਲਿਆਂ ਨੇ ਥੋੜ੍ਹੀਆਂ ਖੜੀਆਂ ਕੀਤੀਆਂ ਨੇ ਜਿਸ ਵਿੱਚ ਸ਼ਰਾਬ ਦੇ ਉੱਪਰ ਬੈਨ ਹੈ ਅਤੇ ਯੂ ਐਸ ਆਟੋਜ਼ 'ਤੇ ਕੁਛ ਟੈਰਿਫ ਲਾਇਆ ਹੋਇਆ ਅਤੇ ਡੇਅਰੀ ਦੇ ਥੋੜ੍ਹਾ ਜਿਹਾ ਕੰਸੈਸ਼ਨ ਦੇਣ ਦੀ ਉਹਨਾਂ ਨੂੰ ਤਿਆਰੀ ਹੋ ਸਕਦੀ ਹੈ ਸੋ ਜੋ ਸ਼ਰਾਬਬੰਦੀ ਹੈ ਕੈਨੇਡਾ ਦੇ ਵਿੱਚ ਅਮਰੀਕਨ ਸ਼ਰਾਬ 'ਤੇ ਉਹ ਜ਼ਿਆਦਾ ਕਰਕੇ ਓਨਟੇਰੀਓ ਵਿੱਚ ਉਸਦਾ ਅਸਰ ਹੈ ਅਤੇ ਅੱਜ ਓਨਟੇਰੀਓ ਦੇ ਪ੍ਰੈਮੀਅਰ ਡਗ ਫੋਰਡ ਨੇ ਜੋ ਕਿ ਡੋਨਲਡ ਟਰੰਪ ਦੇ ਬਹੁਤ ਸਖ਼ਤ ਆਲੋਚਕ ਹੈਗੇ ਨੇ ਉਹਨਾਂ ਨੇ ਵੀ ਕਿਹਾ ਕਿ ਅਸੀਂ ਪ੍ਰੋਵਿੰਸ ਦੇ ਵਿੱਚ ਇਹਨੂੰ ਦੁਬਾਰਾ ਆਪਣੇ ਸਟੋਰਾਂ ਦੇ ਵਿੱਚ ਵੇਚਣ ਦੀ ਇਜਾਜ਼ਤ ਦੇ ਸਕਦੇ ਹਾਂ ਜੇ ਓਨਟੇਰੀਓ ਦਾ ਸਟੀਲ ਆਟੋ ਫੋਰੈਸਟਰੀ ਐਗਰੀਕਲਚਰ ਅਤੇ ਮੈਨੂਫੈਕਚਰਿੰਗ ਸੈਕਟਰ ਲਈ ਕੁਛ ਚੰਗੇ ਸਮਝੌਤੇ 'ਤੇ ਪੁੱਜਿਆ ਜਾ ਸਕਦਾ ਇੱਕ ਗੱਲ ਹੋਰ ਜਿਹੜੀ ਪ੍ਰਮੁੱਖ ਤੌਰ 'ਤੇ ਵਾਰ ਵਾਰ ਉੱਭਰ ਕੇ ਸਾਹਮਣੇ ਆ ਰਹੀ ਹੈ ਜੀ ਉਹ ਇਹ ਕਿ ਇੱਕ ਫੁੱਲ ਪੈਕੇਜ ਵਜੋਂ ਜੋ ਕੈਨੇਡਾ ਵਾਲੇ ਇੱਕ ਅਸ਼ੋਰੈਂਸ ਲੱਭ ਰਹੇ ਨੇ ਯੂ ਐਸ ਏ ਤੋਂ ਉਹ ਸ਼ਾਇਦ ਕਦੇ ਨਾ ਹੋਵੇ ਜਾਂ ਘੱਟੋ ਘੱਟ ਉਨੀ ਦੇਰ ਤੱਕ ਨਾ ਹੋਵੇ ਜਦੋਂ ਤੱਕ ਡੋਨਲਡ ਟਰੰਪ ਸੱਤਾ ਦੇ ਵਿੱਚ ਨੇ ਭਾਵ ਹਰ ਇੱਕ ਚੀਜ਼ 'ਤੇ ਅਲੱਗ ਅਲੱਗ ਤੌਰ 'ਤੇ ਗੱਲ ਕਰਨੀ ਪਵੇਗੀ ਅਤੇ ਇਹ ਵੀ ਹੈ ਕਿ ਯੂ ਐਸ ਏ ਵਾਲੇ ਦੇ ਵਿੱਚ ਯੂ ਐਸ ਏ ਦੇ ਵਿੱਚ ਮਿਡ ਟਰਮ ਆ ਰਹੀਆਂ ਨੇ ਅਤੇ ਯੂ ਐਸ ਏ ਵਾਲੇ ਜਿਹੜੇ ਨੇ ਉਹ ਉੱਥੇ ਦੀ ਸਰਕਾਰ ਆਪਣੇ ਲੋਕਾਂ ਨੂੰ ਦਿਖਾਉਣਾ ਚਾਹੁੰਦੀ ਹੈ ਕਿ ਅਸੀਂ ਤੁਹਾਡੇ ਲਈ ਬਹੁਤ ਕੁਛ ਕਰ ਰਹੇ ਹਾਂ ਸੋ ਉਹ ਇਸੇ ਚੱਕਰ ਦੇ ਵਿੱਚ ਜੋ ਉਹਨਾਂ ਵੱਲੋਂ ਸਖ਼ਤ ਰੁੱਖ ਜਿਹੜੇ ਨੇ ਅਪਣਾਏ ਗਏ ਨੇ ਅਤੇ ਮੇਕ ਅਮੈਰੀਕਾ ਗ੍ਰੇਟ ਅਗੇਨ ਜਾਂ ਜੋ ਵੀ ਹੈ ਉਸ ਨੂੰ ਉਹ ਸਾਬਤ ਕਰਨਾ ਚਾਹੁੰਦੇ ਨੇ ਭਾਵੇਂ ਕਿ ਔਨ ਗਰਾਊਂਡ ਰਿਐਲਿਟੀ ਕੁਝ ਵੀ ਹੋਵੇ ਸੋ ਓਨਟੇਰੀਓ ਦੇ ਪ੍ਰੀਮੀਅਰ ਡਗ ਫੋਰਡ ਇਹ ਮੰਨਦੇ ਨੇ ਕਿ ਅਮਰੀਕਨਾਂ ਨੂੰ ਇੱਕ ਮੈਸੇਜ ਦੇਣਾ ਚਾਹੀਦਾ ਕਿ ਜੋ ਟੈਰਿਫ ਕੈਨੇਡਾ 'ਤੇ ਲੱਗਦਾ ਅਸਲ ਵਿੱਚ ਉਹ ਅਮਰੀਕਾ ਦੇ ਲੋਕਾਂ 'ਤੇ ਲੱਗਦਾ ਸੋ ਉਹਨਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਅਤੇ ਜਿਹੜਾ ਇਹ ਯੂ ਐਸ ਏ ਦੇ ਵਿੱਚ ਜੋ ਇਸ ਵੇਲੇ ਸਥਿਤੀ ਹੈ ਉਸ 'ਤੇ ਚੱਲਦਿਆਂ ਡੋਨਲਡ ਟਰੰਪ ਵੈਸੇ ਕਿਸੇ ਦੀ ਸੁਣ ਨਹੀਂ ਰਹੇ ਅਤੇ ਉਹ ਵਾਰ

0: ਵਾਰੋ ਕਹਿੰਦੇ ਨੇ ਕਿ ਆਈ ਲਵ ਟੈਰਿਫਸ। ਸੋ ਕੈਨੇਡਾ ਵਾਲੇ ਅਗਰ ਉਹ ਖਤਮ ਕਰਨ ਦੀ ਸੋਚ ਰਹੇ ਨੇ ਜਾਂ ਬਿਲਕੁਲ ਉਸਨੂੰ ਜ਼ੀਰੋ 'ਤੇ ਲਿਆਉਣਾ ਚਾਹੁੰਦੇ ਨੇ ਪਹਿਲਾਂ ਵਾਂਗ, ਉਹ ਇੱਕ ਬਹੁਤ ਅਲੱਗ ਜਿਹੀ ਗੱਲ ਹੈ ਜਿਸ 'ਤੇ ਹੁਣ ਉਹ ਮੈਨੂੰ ਲੱਗਦਾ ਕਿ ਕਿਸੇ ਸਮਝੌਤੇ 'ਤੇ ਪਹੁੰਚਣਾ ਬਹੁਤ ਮੁਸ਼ਕਲ ਹੋਵੇਗਾ ਜੀ। ਇੱਕ ਬ੍ਰੇਕ ਲੈਂਦੇ ਹਾਂ ਜੀ, ਬ੍ਰੇਕ ਤੋਂ ਬਾਅਦ ਪਰਤ ਕੇ ਬਾਕੀ ਦੀਆਂ ਖ਼ਬਰਾਂ ਸਾਂਝੀਆਂ ਕਰਾਂਗੇ।
1: ਵਾਸੀਓ, ਕੀ ਤੁਸੀਂ ਲੰਬੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਖੁਦ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ, ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ। ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 587-617-4696 587-617-4696। ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 587-617-4696।
2: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ। ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ, ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ। ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ। ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ। ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ। ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ। ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060, 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ, ਨਾਰਥ ਈਸਟ ਕੈਲਗਰੀ। ਪਿਕਸਲ ਫੋਟੋ ਸਟੂਡੀਓ, ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ।
3: ਨਵਾਂ ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ। ਹੋਰ ਤਾਂ ਹੋਰ, ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ।
4: ਸੁਣੋ ਸੁਣੋ ਸੁਣੋ, ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ, ਜਰਾ ਧਿਆਨ ਨਾਲ ਸੁਣੋ। ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ। ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ। ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ। ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ, ਸੋਨਿਕ ਇੰਸ਼ੋਰੈਂਸ, 587-832-1208।
3: ਬੜੇ ਸੋਚਾਂ ਚ ਪਏ ਹੋ ਵੀਰ ਜੀ, ਕੀ ਗੱਲ ਹੋ ਗਈ?
4: ਥੱਕ ਗਏ ਆ ਘਰ ਲੱਭ ਲੱਭ ਕੇ। ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ।
3: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ, ਕੈਲਗਰੀ ਚ ਨਹੀਂ। ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ।
4: ਕਰ ਲਿਆ ਜੀ ਨੋਟ, ਫੋਨ ਨੰਬਰ 403-618-2112।
3: ਰੀਅਲ ਐਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਿਟਰ ਅਰੁਣ ਕੌਸ਼ਲ।
4: ਅੱਛਾ ਜੀ, ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ?
3: ਜੀ ਹਾਂ, ਕੱਲੇ ਘਰ ਨਹੀਂ, ਪ੍ਰਾਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ, ਘਰ ਖਰੀਦਣਾ ਹੋਵੇ ਜਾਂ ਵੇਚਣਾ, ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ। ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ। ਪ੍ਰਾਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 403-618-2112। ਅਰੁਣ ਕੌਸ਼ਲ। ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ। ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757।
5: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
4: ਕਿੱਦਾਂ ਵੀਰੇ, ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ, ਤੇਰਾ ਫੋਨ ਵੀ ਨਹੀਂ ਲੱਗਾ। ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ?
0: ਲੱਭਣਾ ਕਿੱਥੋਂ ਭਰਾਵਾ, ਮੈਂ ਤਾਂ ਇੰਡੀਆ ਗਿਆ ਸੀ।
4: ਕੀਤਾ ਨਾ ਉਹੀ ਕੰਮ, ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ।

0: ਲੈ ਦੱਸ ਬੱਚਿਆਂ ਵਾਲੀ ਗੱਲ ਕਰਦਾ ਤੂੰ, ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ, ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ। ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408।
1: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ। ਤਸੱਲੀ ਬਖਸ਼ ਤੇ ਤੇਜ਼ ਸਰਵਿਸ, ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ। 403-607-4208 ਅਕਾਲ ਫੋਰਨ ਐਕਸਚੇਂਜ।
2: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ, ਬਸ ਕੈਲਗਰੀ ਚ ਘਰ ਲੈਣ ਦੀਆਂ ਫੀਲਿੰਗਾਂ ਹੀ ਲਈ ਜਾਇਓ। ਵੀਰੇ ਦੀ ਫੈਮਿਲੀ ਨੇ ਵੀ ਟੋਰਾਂਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ। ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ।
3: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ, ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ, ਪਹਿਲਾਂ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ। ਮੈਂ ਸੁਣਿਆ ਜੱਗੀ ਢਿੱਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਹੈ।
2: ਜੀ ਹਾਂ, ਮੈਕਸਵੈਲ ਸੈਂਟਰਲ ਰਿਐਲਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ। ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-616-2445। 403-616-2445।
4: ਓਹੋ, ਅੱਜ ਫੇਰ ਨੀ ਲੋਡ ਮਿਲਿਆ।
5: ਕੀ ਹੋਇਆ?
4: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
5: ਓਹੋ, ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ, ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 587-832-1208 ਜਾਂ ਰਮਨ ਵੜੈਚ 780-753-0001। ਸੋਨਿਕ ਇੰਸ਼ੋਰੈਂਸ।
0: ਹੈਲੋ ਗੋਪੀ, ਸ਼ੁਕਰ ਆ ਤੂੰ ਫੋਨ ਚੁੱਕ ਲਿਆ। ਜਿੱਦਣ ਦਾ ਨਵਾਂ ਘਰ ਲਿਆ, ਸੱਜਣ ਮਿੱਤਰ ਫੋਨ ਚੁੱਕਣੋਂ ਵੀ ਗਏ।
6: ਉਹ ਸਾਰੇ ਡਰਦੇ ਨੀ ਚੱਕਦੇ, ਉਹਨਾਂ ਨੂੰ ਲੱਗਦਾ ਤੂੰ ਮੂਵਿੰਗ ਲਈ ਕਹੂੰਗਾ, ਕੌਣ ਇੰਨੇ ਭਾਰੇ ਸਮਾਨ ਨੂੰ ਹੱਥ ਪਾਵੇ।
0: ਉਹ ਨਹੀਂ ਭਰਾਵਾ, ਮੈਂ ਇੰਜ ਨਹੀਂ ਕਰਦਾ, ਆਪਾਂ ਤੇ ਹਰ ਵਾਰ ਸਟਾਰ ਮੂਵਿੰਗ ਵਾਲਿਆਂ ਨੂੰ ਇੱਕ ਫੋਨ ਕਰੀਦਾ, ਉਹ ਬਹੁਤ ਵਧੀਆ ਤਰੀਕੇ ਨਾਲ ਸਾਰੇ ਘਰ ਦਾ ਸਮਾਨ ਸਹੀ ਸਲਾਮਤ ਬਿਨਾਂ ਕਿਸੇ ਝੰਜਟ ਦੇ ਮੂਵ ਕਰ ਜਾਂਦੇ ਆ।
7: ਆਪਣੇ ਘਰ ਜਾਂ ਆਫਿਸ ਦਾ ਸਮਾਨ ਮੂਵ ਕਰਾਉਣਾ ਹੋਵੇ ਤਾਂ ਸਟਾਰ ਮੂਵਿੰਗ ਦੇ ਮਲਕੀਤ ਸਿੰਘ ਜੀ ਨੂੰ ਅੱਜ ਹੀ ਕਾਲ ਕਰੋ। 403-870-1790 403-870-1790 ਸਟਾਰ ਮੂਵਿੰਗ।

ਰੇਡੀਓ ਸਰ ਸੰਗਮ ਤੇ ਬ੍ਰੇਕ ਤੋਂ ਬਾਅਦ ਸਵਾਗਤ ਹੈ ਤੇ ਆਓ ਜਰਾ ਖਬਰਾਂ ਤੇ ਚਰਚਾ ਅਸੀਂ ਜਾਰੀ ਰੱਖਦੇ ਹਾਂ। ਗੱਲ ਅਸੀਂ ਕਰ ਰਹੇ ਸੀ ਕੈਨੇਡਾ ਅਮਰੀਕਾ ਵਪਾਰਕ ਸੰਬੰਧਾਂ ਦੀ ਤੇ ਇੱਕ ਗੱਲ ਜਿਹੜੀ ਇਹਦੇ ਵਿੱਚੋਂ ਵਾਰ ਵਾਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਇੱਕ ਸੋਲਿਡ ਕੋਈ ਸਮਝੌਤਾ ਕੋਈ ਇੱਕ ਜਿਸ ਨਾਲ ਕੈਨੇਡੀਅਨਾਂ ਨੂੰ ਰਾਹਤ ਮਿਲ ਸਕੇ ਉਹ ਸ਼ਾਇਦ ਨਾ ਮਿਲੇ। ਕੱਲੀ ਕੱਲੀ ਚੀਜ਼ 'ਤੇ ਗੱਲ ਕਰਨੀ ਪਏਗੀ। ਆਪ ਜੀ ਨੂੰ ਯਾਦ ਹੋਵੇਗਾ ਕਿ ਨਾਫਟਾ ਹੋਇਆ ਕਰਦਾ ਸੀ, ਨੌਰਥ ਅਮੈਰੀਕਨ ਫਰੀ ਟ੍ਰੇਡ ਐਗਰੀਮੈਂਟ, ਫਿਰ ਕਸਮਾ ਬਣ ਗਿਆ ਸੀ ਯੂ ਐੱਸ ਐੱਮ ਏ, ਜਿਸ ਨੂੰ ਨਾਮ ਕੈਨੇਡਾ ਬਣਿਆ ਨੇ ਸੀ ਮੋਹਰੇ ਲਾ ਕੇ, ਮਗਰ ਯੂ ਐੱਸ ਅਤੇ ਐੱਮ ਏ ਮੈਕਸੀਕੋ, ਯੂ ਐੱਸ ਏ ਬੜੇ ਯੂ ਐੱਸ ਐੱਮ ਸੀ ਏ ਕਹਿੰਦੇ ਨੇ। ਅਤੇ ਇੱਕ ਕੈਨੇਡੀਅਨ ਸਾਬਕਾ ਕੈਨੇਡੀਅਨ ਡਿਪਲੋਮੈਟ ਦਾ ਕਹਿਣਾ ਕਿ ਇਹ ਗੱਲ ਪੋਸੀਬਲ ਹੈ ਕਿ ਕੈਨੇਡਾ ਯੂ ਐੱਸ ਏ ਦੇ ਵਿੱਚ ਵਪਾਰਕ ਲੜਾਈ ਜਿਹੜੀ ਇਸ ਵੇਲੇ ਵਧੀ ਆ ਜਾਂ ਵੱਧਦੀ ਜਾ ਰਹੀ ਹੈ, ਇਹਦੇ ਵਿੱਚ ਦੋਵਾਂ ਦੇਸ਼ਾਂ ਦੇ ਵਿਚਕਾਰ ਜੋ ਟ੍ਰੇਡ ਐਗਰੀਮੈਂਟ ਹੈ ਇੱਥੇ ਵੀ ਮੁੱਕ ਸਕਦਾ ਹੈ ਕਿ ਉਸ ਟ੍ਰੇਡ ਐਗਰੀਮੈਂਟ ਨੂੰ ਪਾੜ ਕੇ ਸੁੱਟ ਦਿੱਤਾ ਜਾਵੇ। ਇਹ ਕੋਲਿਨ ਰੌਬਰਟਸਨ ਹੈਗੇ ਨੇ ਜੀ, ਸਾਬਕਾ ਕੈਨੇਡੀਅਨ ਡਿਪਲੋਮੈਟ ਨੇ, ਉਹ ਕੈਨੇਡੀਅਨ ਗਲੋਬਲ ਅਫੇਅਰਸ ਇੰਸਟੀਚਿਊਟ ਦੇ ਫੈਲੋ ਅਤੇ ਵਾਈਸ ਪ੍ਰੈਜੀਡੈਂਟ ਵੀ ਨੇ। ਉਹਨਾਂ ਨੇ ਇਹ ਗੱਲਬਾਤ ਦੇ ਵਿੱਚ ਕਿਹਾ, ਉਹ ਇਹ ਵੀ ਕਹਿੰਦੇ ਨੇ ਮੈਨੂੰ ਨਹੀਂ ਪਤਾ ਕਿ ਇਹ ਗੱਲ ਕਿਵੇਂ ਮੁੱਕਣੀ ਹੈ, ਪਰ ਇਸ ਵੇਲੇ ਇਸ ਤਰ੍ਹਾਂ ਲੱਗਦਾ ਹੈ ਕਿ ਇਹ ਕਿਸੇ ਦੇ ਰੋਣ ਨਾਲ ਹੀ ਮੁੱਕੇਗੀ, ਹੰਝੂਆਂ ਨਾਲ ਹੀ ਮੁੱਕੇਗੀ। ਯੂ ਐੱਸ ਦੀ ਡੈਡਲਾਈਨ

ਜਿਹੜੀ 50% ਦੀ ਹੈ ਜੋ ਕਿ 20 ਬਿਲੀਅਨ ਦੀਆਂ ਕੈਨੇਡੀਅਨ ਵਸਤਾਂ ਤੇ ਅਗਸਤ 19 ਨੂੰ ਲੱਗਣ ਵਾਲੀ ਹੈ ਜਿਸ ਵਿੱਚ ਆਟੋ ਡੇਅਰੀ ਤੇ ਅਲਕੋਹਲ ਸ਼ਾਮਲ ਹੈ। ਰੋਬਰਟਸਨ ਇਹ ਕਹਿੰਦੇ ਨੇ ਕਿ ਇਹ ਬਹੁਤ ਇੰਪੋਰਟੈਂਟ ਹੈ ਕਿ ਕੈਨੇਡਾ ਦੀ ਇਸ ਵੇਲੇ ਗੱਲਬਾਤ ਕਰਨ ਵਾਲੀ ਟੀਮ ਹੈ ਉਹ USA ਦੀ ਨੀਤੀ ਨੂੰ ਬਿਲਕੁਲ ਪ੍ਰਸਾਈਜ਼ਲੀ ਮੈਚ ਕਰੇ, ਜਿਹਦਾ ਮਤਲਬ ਇਹ ਹੈ ਕਿ US ਪ੍ਰੈਜ਼ੀਡੈਂਟ ਡੋਨਲਡ ਟਰੰਪ ਇੱਕ ਅਸਥਾਈ ਟੈਰਿਫ ਥਰੈਟ ਨੂੰ ਜਿਹੜਾ ਹੈ ਉਹ ਅਪਲਾਈ ਕਰ ਦੇਣ ਅਤੇ ਕੈਨੇਡਾ ਨੂੰ ਟੈਂਪਰੇਰੀਲੀ ਕੁਛ ਪਾਲਿਸੀ ਦੀਆਂ ਬਦਲਾਅ ਦੇ ਵਿੱਚ ਜਾਣਾ ਪਵੇ। ਪਰ ਉਹ ਅੱਗੇ ਵੀ ਇਹ ਕਹਿੰਦੇ ਨੇ ਕਿ ਇਹ ਜਿਹੜਾ ਪਹਿਲਾਂ ਨਾਫਟਾ ਹੋਇਆ ਕਰਦਾ ਸੀ ਨੌਰਥ ਅਮਰੀਕਨ ਫਰੀ ਟ੍ਰੇਡ ਐਗਰੀਮੈਂਟ, ਫਿਰ ਕੈਨੇਡਾ US ਸਟੇਟ ਯੂਨਾਈਟਿਡ ਸਟੇਟਸ ਮੈਕਸੀਕੋ ਐਗਰੀਮੈਂਟ ਬਣ ਗਿਆ ਜੋ ਕਿ ਨਾਫਟਾ ਦੀ ਜਗ੍ਹਾ ਇਹਨੇ ਲੈ ਲਈ। ਔਰ ਇਸ ਵੇਲੇ ਓਰਿਜਨਲ ਜਿਹੜਾ ਨਾਫਟਾ ਹੈ ਉਹਨੂੰ ਲੋਕ ਯਾਦ ਕਰ ਰਹੇ ਨੇ, ਪਰ ਅੱਗੇ ਕੀ ਬਣੇਗਾ ਇਹ ਪਤਾ ਨਹੀਂ ਹੈ। ਰੋਬਰਟਸਨ ਕਹਿੰਦੇ ਨੇ ਕਿ ਤਾਜ਼ਾ ਜਿਹੜੇ ਸਮਝੌਤੇ ਨੇ ਉਹਨਾਂ ਦੇ ਵਿੱਚ ਓਰਿਜਨਲ ਦੀ ਮੈਂ ਗੱਲ ਕਰਾਂਗਾ, ਅਤੇ ਕੈਨੇਡਾ ਜਿਹੜਾ ਹੈ 1-on-1 USA ਦੇ ਨਾਲ ਮੈਕਸੀਕੋ ਦੇ ਟੇਬਲ 'ਤੇ ਬਿਨਾਂ ਬੈਠੇ ਤੋਂ ਆਪਣੀ ਗੱਲ ਕਰ ਰਿਹਾ। ਸੋ ਹਰ ਇੱਕ ਨੂੰ ਆਪੋ ਆਪਣੀ ਪਈ ਹੋਈ ਹੈ ਅਤੇ ਇਸ ਵੇਲੇ ਇਹ ਕੋਈ ਕਸਮ ਐਗਰੀਮੈਂਟ 'ਤੇ ਜਾਂ ਨਾਫਟਾ ਦੀ ਗੱਲ ਨਹੀਂ ਹੈ, ਇਹ ਤਾਂ ਕੈਨੇਡਾ US ਨੈਗੋਸ਼ੀਏਸ਼ਨ ਚੱਲ ਰਹੀ ਹੈ ਅਤੇ ਇਸ ਵਾਰੀ ਕਾਫੀ ਬਦਲਿਆ ਲੱਗ ਰਿਹਾ। ਬਦਲਿਆ ਇਹ ਹੈ ਕਿ ਉੱਥੇ ਇੱਕ ਪ੍ਰੈਜ਼ੀਡੈਂਟ ਹੈ ਜੋ ਅਜਿਹੀ ਚੀਜ਼ ਨੂੰ ਪਸੰਦ ਕਰਦਾ ਹੈ ਕਿ ਕਿਸੇ ਨੂੰ ਦਬਾ ਕੇ ਰੱਖਿਆ ਜਾਵੇ, ਅਤੇ ਇਹ ਵੀ ਹੈ ਕਿ ਉਹਨਾਂ ਵੱਲੋਂ ਜਿਹੜਾ ਇੱਕ ਨੀਤੀ ਜਿਹੜੀ ਹੈ ਉਹ ਇਸ ਤਰ੍ਹਾਂ ਦੀ ਅਪਣਾਈ ਜਾ ਰਹੀ ਹੈ ਕਿ ਅਸੀਂ ਕਿਵੇਂ ਸਖਤੀ ਨਾਲ ਆਪਣੇ ਵਿਰੋਧੀਆਂ ਨੂੰ ਦਬਾ ਕੇ ਅਤੇ ਟੈਰਿਫ ਵਗੈਰਾ ਅਤੇ ਵਪਾਰਕ ਪਾਬੰਦੀਆਂ ਲਾ ਕੇ ਆਪਣੇ ਆਪ ਨੂੰ ਕਾਮਯਾਬ ਕਰਨਾ ਹੈ। ਅਤੇ ਮੈਕਸੀਕੋ ਨੂੰ ਕਿ ਜਿਹੜਾ ਹੈ ਉਸ ਵੇਲੇ ਕਹਿੰਦੇ ਸਮਝੌਤੇ ਦੇ ਵਿੱਚ ਲਿਆਉਣਾ, ਉਸ ਵੇਲੇ ਜਦੋਂ ਪਹਿਲਾਂ ਨਾਫਟਾ ਦੇ ਵਿੱਚ ਓਰਿਜਨਲੀ ਆਇਆ ਜਾਂ ਕਸਮਾਂ ਦੇ ਵਿੱਚ ਆਇਆ, ਉਹ ਇਸ ਕਰਕੇ ਸੀ ਕਿਉਂਕਿ ਅਮੈਰੀਕਨਸ ਬਿਲਕੁਲ ਨਹੀਂ ਸੀ ਚਾਹੁੰਦੇ ਕਿ ਉਹਨਾਂ ਦੇ ਨਾਲ ਬਾਰਡਰ ਲੱਗਦਾ ਹੋਇਆ ਕੋਈ ਮੁਲਕ ਇੱਕ ਫੇਲਡ ਸਟੇਟ ਹੋਵੇ, ਦੱਖਣੀ ਬਾਰਡਰ ਖਾਸ ਤੌਰ 'ਤੇ। ਅਤੇ ਉਹ ਕਹਿੰਦੇ ਪਰ ਇਹ ਫੇ ਕਾਮਯਾਬੀ ਰਹੀ। ਪਰ ਟ੍ਰੈਜਡੀ ਜਿਹੜੀ ਹੈ ਕਿ ਜੇ ਇਹ ਨੌਰਥ ਅਮੈਰੀਕਨ ਪਲੇਟਫਾਰਮ ਜਿਹੜਾ ਹੈ ਬੜਾ ਕਾਮਯਾਬ ਹੋਣ ਤੱਕ ਰਿਹਾ, ਇਸ ਨੂੰ ਲੰਬਾ ਵੀ ਚਲਾਉਣਾ ਚਾਹੀਦਾ। ਅਤੇ ਅਮਰੀਕਨ ਬਿਜ਼ਨਸ ਪਰਸਨ ਜਿਹੜੇ ਨੇ ਇਸ ਨੂੰ ਲਾਇਕ ਵੀ ਕਰਦੇ ਨੇ, ਪਰ ਪ੍ਰੈਜੀਡੈਂਟ ਲਾਇਕ ਨਹੀਂ ਕਰਦੇ ਨੇ ਅਤੇ ਹਰ ਚੀਜ਼ 'ਤੇ ਟੈਰਿਫ ਲਾਉਣ ਦੀ ਗੱਲ ਉਹ ਕਰਦੇ ਨੇ। ਰੋਬਰਟਸਨ ਨੇ ਇਹ ਵੀ ਕਿਹਾ ਕਿ ਇੰਪੋਰਟੈਂਟ ਹੈ ਕਿ ਅਮੈਰੀਕਨ ਅਤੇ ਕੈਨੇਡੀਅਨ ਸਾਈਡ 'ਤੇ ਡੀਲ ਹੋਵੇ ਅਤੇ ਡਿਵੈਲਪਮੈਂਟ ਜਿਹੜੀ ਹੈ ਉਹ ਇਕੱਲੇ US ਕੈਨੇਡਾ ਦੇ ਦਰਮਿਆਨ ਨੇ, ਮੈਕਸੀਕੋ ਨੂੰ ਵੀ ਨਾਲ ਹੋਣਾ ਚਾਹੀਦਾ। ਅਤੇ ਇਹ ਜਿਹੜੀ ਟ੍ਰਾਈਲੈਟਰਲ ਡੀਲ ਹੈ ਇਹੋ ਹੀ ਸਾਰੇ ਮੁਲਕਾਂ ਦੇ ਹਿੱਤ ਵਿੱਚ ਹੋਵੇਗੀ, ਨਹੀਂ ਤਾਂ ਇਹਦਾ ਨੁਕਸਾਨ ਹੀ ਹੋਵੇਗਾ। ਇਸ ਤੋਂ ਇਲਾਵਾ ਰੋਬਰਟਸਨ ਜਿਹੜੇ ਨੇ ਅਗਲੇ ਵਿਚਾਰ ਇਹ ਦਿੰਦੇ ਨੇ ਕਿ ਰਿਲੇਸ਼ਨਸ਼ਿਪ ਜਿਹੜਾ ਹੈ ਦੋਵਾਂ ਦੇਸ਼ਾਂ ਦੇ ਵਿਚਕਾਰ ਇਸ ਵਿੱਚ ਬਹੁਤ ਕੁਝ ਬਦਲ ਚੁੱਕਾ ਹੈ ਅਤੇ ਇਸ ਵਿੱਚ ਉਹ ਟਰੱਸਟ ਫੈਕਟਰ ਜਿਹੜਾ ਹੁਣ ਨਹੀਂ ਹੈ। ਅਮੈਰੀਕਨਸ ਜਿਹੜੇ ਨੇ ਉਹ ਹੋਰ ਹਿਸਾਬ ਨਾਲ ਚੱਲ ਰਹੇ ਨੇ ਅਤੇ ਉਹ ਜਿਹੜੇ ਨੇ ਕੰਟਰੋਲ ਕਰਕੇ ਅਤੇ ਮਾਰਕੀਟ ਜਿਹੜੀ ਹੈ ਉਹ ਉਸਨੂੰ ਚਲਾਉਣਾ ਚਾਹੁੰਦੇ ਨੇ। ਸੋ ਈਜ਼ੀਐਸਟ ਮਾਰਕੀਟ ਜਿਹੜੀ ਕੈਨੇਡਾ ਵਾਸਤੇ ਰਹੀ ਹੈ ਹੁਣ ਤੱਕ USA ਦੀ, ਉਹਦੀ ਅਵੇਲੇਬਿਲਿਟੀ ਸ਼ਾਇਦ ਨਾ ਹੋਵੇ। ਅਤੇ ਅਖੀਰ ਵਿੱਚ ਉਹ ਕਹਿੰਦੇ ਨੇ ਕਿ ਡਿਵਾਈਡ ਐਂਡ ਕੌਨਕਰ ਇਹ ਉਹਨਾਂ ਦਾ ਰੂਲ ਹੈ ਕਿ ਕੈਨੇਡਾ ਮੈਕਸੀਕੋ ਇੱਕ ਜਗ੍ਹਾ ਹੋਣਗੇ ਤਾਂ ਕੁਛ ਗੱਲ ਹੋਰ ਬਣਦੀ ਹੈ, ਜੇ ਵੱਖਰੇ ਹੋਣਗੇ ਤਾਂ ਫਿਰ ਇਹਨਾਂ ਨਾਲ ਵੱਖਰੇ ਤੌਰ 'ਤੇ ਆਪਣੀ ਮਰਜ਼ੀ ਦੀ ਡੀਲ ਕੀਤੀ ਜਾ ਸਕਦੀ ਹੈ ਜੀ। ਸੋ ਇਹ ਕੁਛ ਮਾਹਰਾਂ ਦੇ ਵਿਚਾਰ ਨੇ। ਇੱਕ ਹੋਰ ਨੀਤੀ ਹੈ ਜੀ ਟਰੰਪ ਦੀ, ਜੋ ਕਿ ਵੈਸੇ ਇਸ ਤਰ੍ਹਾਂ ਦੇ ਉਹ ਕਈ ਵਾਰੀ ਵਿਚਾਰ ਦਿੰਦੇ ਨੇ ਜਿਹੜਾ ਉਹਨਾਂ ਦਾ ਫੀਲਡ ਵੀ ਨਹੀਂ ਹੁੰਦਾ, ਜਿਸ ਵਿੱਚ ਖਾਸ ਤੌਰ 'ਤੇ ਮੈਡੀਕਲ ਦਾ ਫੀਲਡ ਹੈ। ਡੋਨਲਡ ਟਰੰਪ ਦੀ ਤਾਜ਼ਾ ਤਬਦੀਲੀ ਬੱਚਿਆਂ ਦੇ ਚਾਈਲਡ ਵੈਕਸੀਨ ਸਟੈਂਡਰਡ ਨੂੰ ਜਿਹੜੀ ਲੈ ਕੇ ਹੈ ਜੀ, ਉਹਦੇ ਬਾਰੇ ਹੈਲਥ ਕੇਅਰ ਔਰਗਨਾਈਜੇਸ਼ਨ ਕੈਨੇਡੀਅਨ ਨੇ ਕਹਿੰਦੀਆਂ ਨੇ ਕਿ ਉਹਨਾਂ ਦਾ ਸਟੈਂਡਰਡ ਜਿਹੜਾ ਹੈ ਉਹ ਸਬੂਤ ਤੋਂ ਬਿਨਾਂ ਹੈ, ਐਵੀਡੈਂਸ ਸਪੋਰਟ ਨਹੀਂ ਕਰਦਾ। ਅਸਲ ਵਿੱਚ ਟਰੰਪ ਨੇ ਸੋਮਵਾਰ ਨੂੰ ਇੱਕ ਐਗਜ਼ੈਕਟਿਵ ਆਰਡਰ 'ਤੇ ਦਸਤਖਤ ਕੀਤੇ
ਜਿਸ ਵਿੱਚ

ਚਾਈਲਡਹੁੱਡ ਵੈਕਸੀਨ ਰਿਕਮੈਂਡੇਸ਼ਨ ਜਿਹੜੀਆਂ ਨੇ ਉਹਦੇ ਬਾਰੇ ਕੁਛ ਉਹ ਬਦਲਾਅ ਕਰਨਾ ਚਾਹੁੰਦੇ ਨੇ। ਸੋ ਉਹਨਾਂ ਦੇ ਕੁਛ ਲੰਬੇ ਸਮੇਂ ਤੋਂ ਬਲੀਫ ਹੈਗੇ ਨੇ, ਕੁਛ ਵਿਸ਼ਵਾਸ ਨੇ ਕਿ ਚਾਈਲਡਹੁੱਡ ਸ਼ਾਰਟਸ ਜਿਹੜੇ ਨੇ ਉਹ ਵੱਖਰੇ ਵੱਖਰੇ ਸੈਪਰੇਟ ਮੈਡੀਕਲ ਵਿਜ਼ਿਟ ਦੇ ਵਿੱਚ ਜਿਹੜੇ ਨੇ ਉਹ ਸਪੇਸ ਆਊਟ ਹੋਣੇ ਚਾਹੀਦੇ ਨੇ। ਪਰ ਕੈਨੇਡੀਅਨ ਪੀਡੀਆਟ੍ਰਿਕ ਸੁਸਾਇਟੀ ਜਿਹੜੀ ਕਿ ਕੈਨੇਡਾ ਦੀ ਰੂਟੀਨ ਚਾਈਲਡਹੁੱਡ ਇਮਿਊਨਾਈਜੇਸ਼ਨ ਸਕੈਜੂਅਲ ਨੂੰ ਰੱਖਦੀ ਹੈ, ਉਹਨਾਂ ਨੇ ਕਿਹਾ ਕਿ ਹੈਲਥ ਐਕਸਪਰਟਸ ਅਤੇ ਉਹਨਾਂ ਦੀ ਸਾਇੰਟੀਫਿਕ ਐਵੀਡੈਂਸ 'ਤੇ ਇਹ ਬੇਸਡ ਹੈ, ਅਸੀਂ ਇਹਦੇ ਨਾਲ ਹੀ ਚੱਲਣਾ ਚਾਹੁੰਦੇ ਹਾਂ। ਅਤੇ ਵੈਕਸੀਨ ਜਿਹੜੇ ਨੇ ਉਹ ਸਕੈਜੂਅਲਡ ਜਿਹੜੇ ਨੇ ਬੈਸਟ ਵੇ ਨਾਲ ਕੀਤੇ ਜਾਣ ਤਾਂ ਕਿ ਸੀਰੀਅਸ ਇਲਨੈਸ ਤੋਂ ਬਚਿਆ ਜਾ ਸਕੇ। ਤਾਂ ਕੈਨੇਡੀਅਨ ਪਬਲਿਕ ਹੈਲਥ ਐਸੋਸੀਏਸ਼ਨ ਨੇ ਵੀ ਕਿਹਾ ਕਿ ਟਰੰਪ ਦੇ ਆਰਡਰ ਦਾ ਸਾਨੂੰ ਕੰਸਰਨ ਹੈ ਅਤੇ ਇਹ ਗੱਲ ਸਾਨੂੰ ਕੋਈ ਸਾਇੰਟੀਫਿਕਲੀ ਪ੍ਰੂਵਨ ਨਹੀਂ ਲੱਗਦੀ ਜੀ। ਇਸ ਪ੍ਰੋਗਰਾਮ ਦੇ ਸਪੋਂਸਰ ਹਨ ਜੀ ਸੋਨਿਕ ਇੰਸ਼ੋਰੈਂਸ ਅਤੇ ਮਾਨਸ ਪਹੁਜਾ। ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਦੇ ਬੈਸਟ ਰੇਟ ਲੈਣ ਲਈ ਯਾਦ ਰੱਖੋ ਸੋਨਿਕ ਇੰਸ਼ੋਰੈਂਸ ਅਤੇ ਮਾਨਸ ਪਹੁਜਾ। ਅਗਰ ਤੁਸੀਂ ਟਰੱਕ ਓਨਰ ਓਪਰੇਟਰ ਹੋ, ਟਰੱਕਾਂ ਦੀ ਕੰਪਨੀ ਹੈ ਤਾਂ ਸੋਨਿਕ ਇੰਸ਼ੋਰੈਂਸ ਅਤੇ ਮਾਨਸ ਪਹੁਜਾ ਤੁਹਾਨੂੰ ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਦੇ ਬੈਸਟ ਰੇਟ ਦੇਣ ਦਾ ਦਾਅਵਾ ਕਰਦੇ ਨੇ। ਸੋਨਿਕ ਇੰਸ਼ੋਰੈਂਸ ਅਤੇ ਮਾਨਸ ਪਹੁਜਾ ਹੋਰਾਂ ਦਾ ਫੋਨ ਨੰਬਰ ਹੈ ਜੀ 587-832-1208 5878-32-1208। ਵਾਈ ਵਾਈ ਸੀ ਹੋਮ ਕੇਅਰ, ਅਗਰ ਤੁਹਾਡੇ ਘਰ ਵਿੱਚ ਬਜ਼ੁਰਗ ਹਨ ਜਿਨ੍ਹਾਂ ਨੂੰ ਸਾਂਭ ਸੰਭਾਲ ਦੀ ਲੋੜ ਹੈ ਤਾਂ ਵਾਈ ਵਾਈ ਸੀ ਹੋਮ ਕੇਅਰ ਅਤੇ ਵੀਰਪਾਲ ਕੌਰ ਰਾਠੋਰਾ ਨਾਲ ਸੰਪਰਕ ਕਰ ਲਓ। ਇਹਨਾਂ ਦੀ ਕੰਪਨੀ ਵਾਈ ਵਾਈ ਸੀ ਹੋਮ ਕੇਅਰ ਤੁਹਾਡੇ ਘਰ ਵਿੱਚ ਹੀ ਬਜ਼ੁਰਗਾਂ ਦੀ ਸਾਂਭ ਸੰਭਾਲ ਕਰੇਗੀ ਅਤੇ ਬਿੱਲ ਸਿੱਧਾ ਸਰਕਾਰ ਨੂੰ ਭੇਜਿਆ ਜਾਵੇਗਾ। ਆਪਣੀ ਬੋਲੀ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਦੀਆਂ ਸੇਵਾਵਾਂ ਲੈਣ ਵਾਸਤੇ ਵੀਰਪਾਲ ਕੌਰ ਨੂੰ 825-760-0983 'ਤੇ ਕਾਲ ਕਰ ਲਓ 8257600983। ਓ ਐਸ ਐਸ ਸਮਾਇਲ ਮੈਡੀਕਲ ਨਾਰਥ ਈਸਟ ਕੈਲਗਰੀ ਦੇ ਸਨਰੇਜ ਏਰੀਆ ਵਿੱਚ ਖੁੱਲ੍ਹ ਗਿਆ ਹੈ ਜੀ ਓ ਐਸ ਐਸ ਸਮਾਇਲ ਮੈਡੀਕਲ। ਇਹਨਾਂ ਕੋਲ ਐਕਸਪਰਟ ਡਾਕਟਰਾਂ ਦੀ ਟੀਮ ਹੈ, ਅਪੁਆਇੰਟਮੈਂਟ ਬਣਾਉਣ ਦੀ ਕੋਈ ਲੋੜ ਨਹੀਂ, ਨਵੇਂ ਪੇਸ਼ੈਂਟ ਵੀ ਲੈ ਜਾ ਰਹੇ ਨੇ। ਹਫ਼ਤੇ ਦੇ 6 ਦਿਨ ਇਹ ਕਲੀਨਿਕ ਖੁੱਲ੍ਹਦਾ ਹੈ, ਤੁਸੀਂ ਮਾਹਿਰ ਡਾਕਟਰ ਕੋਲੋਂ ਆਪਣਾ ਇਲਾਜ ਕਰਵਾ ਸਕਦੇ ਹੋ। ਫੋਨ ਨੰਬਰ ਹੈ 587-617-4496 5876-614-696। ਮਰਸੀਡੀਜ਼ ਬੈਂਸ ਕੰਟਰੀ ਹਿਲਸ, ਮਰਸੀਡੀਜ਼ ਬੈਂਸ ਕੰਟਰੀ ਹਿਲਸ ਕੈਨੇਡਾ ਵਿੱਚ ਸਭ ਤੋਂ ਵੱਡੀ ਡੀਲਰਸ਼ਿਪ ਨਾਰਥ ਈਸਟ ਕੈਲਗਰੀ ਅਤੇ ਕੰਟਰੀ ਹਿਲਸ ਉੱਪਰ ਹੈ। ਕੰਟਰੀ ਹਿਲਸ ਮਰਸੀਡੀਜ਼ ਬੈਂਸ ਤੇ ਵੱਡਾ ਸ਼ੋਅਰੂਮ ਹੈ, ਇੱਥੋਂ ਤੁਸੀਂ ਵਧੀਆ ਡੀਲ ਲੈਣ ਲਈ ਗੌਰਵ ਸ਼ਰਮਾ ਹੋਰਾਂ ਨਾਲ ਸੰਪਰਕ ਕਰ ਲਓ। ਫੋਨ ਨੰਬਰ ਹੈ ਜੀ 403-903-6657 4039036757 ਮਰਸੀਡੀਜ਼ ਬੈਂਸ ਕੰਟਰੀ ਹਿਲਸ। ਪੰਜਾਬ ਇੰਸ਼ੋਰੈਂਸ, ਅਗਰ ਇੰਸ਼ੋਰੈਂਸ ਦੀਆਂ ਭਰੋਸੇਮੰਦ ਸੇਵਾਵਾਂ ਚਾਹੀਦੀਆਂ ਨੇ ਤਾਂ ਪੰਜਾਬ ਇੰਸ਼ੋਰੈਂਸ ਤੇ ਹਰਪਿੰਦਰ ਸਿੱਧੂ ਤੇ ਲਵਪ੍ਰੀਤ ਸਿੱਧੂ ਨਾਲ ਸੰਪਰਕ ਕਰ ਲਓ। ਲਾਈਫ ਇੰਸ਼ੋਰੈਂਸ, ਸੁਪਰਵਿਜ਼ਨ ਇੰਸ਼ੋਰੈਂਸ ਤੇ ਮੌਰਗੇਜ ਇੰਸ਼ੋਰੈਂਸ ਦੀਆਂ ਭਰੋਸੇਮੰਦ ਸੇਵਾਵਾਂ ਹਾਸਲ ਕਰਨ ਲਈ ਪੰਜਾਬ ਇੰਸ਼ੋਰੈਂਸ ਤੇ ਹਰਪਿੰਦਰ ਸਿੱਧੂ ਤੇ ਲਵਪ੍ਰੀਤ ਕੌਰ ਸਿੱਧੂ ਦਾ ਫੋਨ ਨੰਬਰ ਨੋਟ ਕਰੋ 403-404-3500। ਹੋਰ ਜਾਣਕਾਰੀ ਲਈ ਤੁਸੀਂ ਉਹਨਾਂ ਦੇ ਸਿਟੀਸਕੇਪ ਲੈਂਡਿੰਗ ਪਲਾਜ਼ੇ ਵਿੱਚ ਸਥਿਤ ਆਫਿਸ ਤੇ ਵੀ ਵਿਜ਼ਿਟ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ। ਮਦਰ ਇੰਡੀਆ ਰੈਸਟੋਰੈਂਟ ਜੋ ਕਿ ਹੈ ਨੌਰਥ ਐਂਡ ਸਾਊਥ ਇੰਡੀਅਨ ਕੁਜ਼ੀਨ ਸਿਟੀਸਕੇਪ ਲੈਂਡਿੰਗ ਵਿੱਚ ਸਥਿਤ ਰੈਸਟੋਰੈਂਟ 24 ਘੰਟੇ 7 ਦਿਨ ਖੁੱਲ੍ਹਦਾ। ਸਵੇਰੇ ਬ੍ਰੇਕਫਾਸਟ ਤੋਂ ਲੈ ਕੇ ਸ਼ਾਮ 4 ਵਜੇ ਤੱਕ 40 ਤੋਂ ਵੱਧ ਆਈਟਮਾਂ ਦਾ ਬਫੇ ਹੈ। 40 ਤੱਕ ਗੈਸਟ ਬੈਠ ਕੇ ਖਾਣਾ ਖਾ ਸਕਦੇ ਨੇ। ਦੇਸੀ ਘਿਓ ਵਿੱਚ ਦਾਲਾਂ ਸਬਜ਼ੀਆਂ ਬਣਾਈਆਂ ਜਾਂਦੀਆਂ ਨੇ। ਫੋਨ ਨੰਬਰ 403-936-7777 4039-36-7777। ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਨਾਰਥ ਈਸਟ ਕੈਲਗਰੀ ਦੇ ਵਿੱਚ ਹੈ ਪਿਕਸਲ ਫੋਟੋ ਸਟੂਡੀਓ, ਜਿੱਥੇ ਸਿਰਫ $7 ਵਿੱਚ ਪਾਸਪੋਰਟ ਫੋਟੋ ਤਿਆਰ ਕੀਤੀ ਜਾਂਦੀ ਹੈ। ਪਿਕਸਲ ਫੋਟੋ ਸਟੂਡੀਓ ਤੋਂ ਤੁਸੀਂ ਕਿਸੇ ਵੀ ਕੰਟਰੀ ਦੀ ਪਾਸਪੋਰਟ ਫੋਟੋ, OCA, US ਵੀਜ਼ਾ ਜਾਂ ਕਿਸੇ ਕਿਸਮ ਦੀ ਗਵਰਨਮੈਂਟ ID ਦੀ ਫੋਟੋ ਸਿਰਫ $7 ਵਿੱਚ ਬਣਵਾ ਸਕਦੇ ਹੋ। ਟੋਪ ਕੁਆਲਿਟੀ ਅਤੇ ਘੱਟ ਰੇਟ। ਸਵਾਨਾ ਬਾਜ਼ਾਰ ਵਿੱਚ ਪਿਕਸਲ ਫੋਟੋ ਸਟੂਡੀਓ ਤੋਂ ਫੈਮਿਲੀ ਫੋਟੋ, ਬੇਬੀ ਫੋਟੋ, ਬਿਜ਼ਨਸ ਪੋਰਟਰੇਟ ਵੀ ਬਣਵਾ ਸਕਦੇ ਹੋ। ਫੋਟੋ ਪ੍ਰਿੰਟਿੰਗ ਵੀ ਵਧੀਆ ਕੁਆਲਿਟੀ ਵਿੱਚ ਕਰਦੇ ਨੇ। ਫੋਨ ਨੰਬਰ ਹੈ 403-947-0060 4039470060। ਆਹ ਹੁਣ ਇੱਕ ਵਾਰ ਫੇਰ ਖਬਰਾਂ ਵੱਲ ਨੂੰ ਚੱਲਦੇ ਹਾਂ ਜੀ। ਬ੍ਰਿਟਿਸ਼ ਕੋਲੰਬੀਆ ਦੇ ਫਰਵਰੀ 10 ਦੇ ਉਸ ਦਿਨ ਨੂੰ ਬਹੁਤ ਸਾਰੇ ਲੋਕ ਕਦੇ ਨਹੀਂ ਭੁੱਲ ਸਕਦੇ। ਟ੍ਰੰਬਲਰ ਰਿਜ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਸਕੂਲ ਦੇ ਵਿੱਚ ਗੋਲੀਬਾਰੀ ਕੀਤੀ ਗਈ ਅਤੇ ਇਸ ਸੰਬੰਧੀ ਓਪਨ AI, ਆਰਟੀਫਿਸ਼ਲ ਇੰਟੈਲੀਜੈਂਸ, ਪੁਲਿਸ ਅਤੇ ਹੋਰ ਬਹੁਤ ਸਾਰੇ ਜੋ ਅਦਾਰੇ ਨੇ ਉਹਨਾਂ 'ਤੇ ਸਵਾਲ ਉੱਠੇ। ਇਹ ਜਿਹੜੀ ਮੈਸ ਸ਼ੂਟਿੰਗ ਸੀਗੀ ਜੀ, ਇਹਦੇ ਵਿੱਚ ਜੋ ਅਦਾਲਤੀ ਕਾਰਵਾਈ ਜੋ ਸ਼ੁਰੂ ਹੋਈ ਆ ਉਸ ਵਿੱਚ ਕੁਛ ਕਨਫਿਊਜ਼ਨ ਵਾਲੀਆਂ ਚੀਜ਼ਾਂ ਜਿਹੜੀਆਂ ਨੇ ਉਹ ਉੱਭਰ ਕੇ ਸਾਹਮਣੇ ਆਈਆਂ ਨੇ।

ਇਹਦੇ ਵਿੱਚ ਕਨਫਿਊਜ਼ਨ ਜਿਹੜਾ ਹੈ ਲੀਗਲ ਡਾਕੂਮੈਂਟਸ ਜਿਹੜੇ ਨੇ ਕੋਰਟ ਚੈਲੇਂਜ ਇਹਦੇ ਵਿੱਚ ਪਤਾ ਲੱਗਦਾ ਕਿ ਇਨਫੋਰਮੇਸ਼ਨ ਅਫਸਰ ਜਿਹੜੇ ਨੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਪੁਲਿਸ ਅਫਸਰ ਘਟਨਾ ਤੋਂ ਬਾਅਦ ਸ਼ੋਰ ਨਹੀਂ ਸੀ ਕਿ ਅਸਲ ਵਿੱਚ ਗੋਲੀ ਚਲਾਉਣ ਵਾਲੇ ਸ਼ੂਟਰ ਕਿਹਨੇ ਨੇ ਕਨਫਿਊਜ਼ਨ ਰਿਹਾ ਤੇ ਕੋਰਟ ਡਾਕੂਮੈਂਟਸ ਦੇ ਵਿੱਚ ਕੁਛ ਮੂਵਮੈਂਟਸ ਜਿਹੜੇ ਨੇ ਪਹਿਲੇ ਇਸ ਘਟਨਾ ਦੇ ਉਸ ਤੋਂ ਬਾਅਦ ਪਤਾ ਲੱਗਦਾ ਕਿ ਡਿਫਰੈਂਟ ਨੇਮ ਜਿਹੜੇ ਨੇ ਵੱਖਰੇ ਵੱਖਰੇ ਨੇਮ ਉਸ ਸ਼ੂਟਰ ਦੇ ਜੈਸੀ ਵੈਨ ਰੂਟਸਲਾਰ ਦੇ ਉਹਦੇ ਵਿੱਚ ਪੁਲਿਸ ਨੂੰ ਪਹਿਲਾਂ ਇਸ ਤਰ੍ਹਾਂ ਲੱਗਾ ਕਿ ਦੋ ਅਟੈਕਰ ਹੈਗੇ ਨੇ ਟੰਬਲਰ ਰਿਜ ਸੈਕੰਡਰੀ ਸਕੂਲ ਦੇ ਵਿੱਚ ਫਿਰ ਡਿਟੇਲਸ ਕੁਛ ਹੋਰ ਆਉਂਦੀਆਂ ਨੇ ਜਿੱਥੇ ਇਹ ਸ਼ੂਟਰ ਜਿਹੜੀ ਹੈ ਜੀ ਉਹ ਉਹਨੇ ਆਪਣੀ ਮਾਤਾ ਨੂੰ ਮਾਰਿਆ ਆਪਣੇ ਭਰਾ ਨੂੰ ਮਾਰਿਆ ਅਤੇ ਉਹਨਾਂ ਦੀਆਂ ਲਾਸ਼ਾਂ ਵੀ ਬਰਾਮਦ ਹੋਈਆਂ ਅਤੇ ਸ਼ਾਰਟਗਨ ਸ਼ੈਲ ਕੇਸਿੰਗ ਵੀ ਲੱਭੀਆਂ ਫਲੋਰ 'ਤੇ ਅਤੇ ਐਮਟੀ ਸ਼ਾਰਟਗਨ ਵੀ ਲਾਗਿਓਂ ਲੱਭੀ ਪੰਜ ਸਕੂਲ ਚਿਲਡਰਨ ਅਤੇ ਇੱਕ ਐਜੂਕੇਸ਼ਨ ਅਸਿਸਟੈਂਟ ਜਿਹੜੇ ਨੇ ਸਕੂਲ ਦੇ ਵਿੱਚ ਮਾਰੇ ਗਏ ਅਤੇ ਇਸ ਦੇ ਨਾਲ ਪੂਰੇ ਦੇਸ਼ ਦੇ ਵਿੱਚ ਨਹੀਂ ਪੂਰੀ ਦੁਨੀਆਂ ਦੇ ਵਿੱਚ ਹਲਚਲ ਮੱਚੀ ਕਿ ਕੈਨੇਡਾ ਦੇ ਸਕੂਲ ਦੇ ਵਿੱਚ ਅਜਿਹਾ ਹੋਇਆ ਸੋ ਇਹਦੇ ਵਿੱਚ ਬਹੁਤ ਸਾਰਾ ਜੋ ਅਦਾਲਤੀ ਕਾਰਵਾਈ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਉਹਨਾਂ ਦੇ ਬਾਰੇ ਡਿਟੇਲ ਜਿਹੜੀ ਹੈ ਉਹ ਥੋੜ੍ਹੀ ਕਨਫਿਊਜ਼ਨ ਕ੍ਰੀਏਟ ਕਰ ਰਹੀ ਹੈ ਹੌਲੀ ਹੌਲੀ ਜਿਸ ਤਰ੍ਹਾਂ ਆਉਣਗੀਆਂ ਜੀ ਅਸੀਂ ਰੇਡੀਓ ਸਰ ਸੰਗਮ 'ਤੇ ਆਪ ਜੀ ਨਾਲ ਸਾਂਝੀਆਂ ਕਰਦੇ ਰਹਾਂਗੇ ਕੈਨੇਡਾ ਦੇ ਟੌਪ 25 ਇਮੀਗ੍ਰੈਂਟ ਅਵਾਰਡ ਜਿਹੜੇ ਨੇ 18ਵੇਂ ਉਹਨਾਂ ਦੇ ਰਿਸੀਪੀਐਂਟ ਕੌਣ ਹੋਣਗੇ ਉਹਨਾਂ ਦਾ ਐਲਾਨ ਕਰ ਦਿੱਤਾ ਗਿਆ ਇਸ ਵਿੱਚ ਭਾਰਤੀ ਮੂਲ ਦੇ ਵੀ ਕਈ ਵਿਅਕਤੀ ਨਾਮ ਹੈਗੇ ਨੇ ਕਿੱਥੋਂ ਕਿੱਥੋਂ ਆ ਕੇ ਇਮੀਗ੍ਰੈਂਟਸ ਨੇ ਕੈਨੇਡਾ ਦੇ ਵਿੱਚ ਕੁਛ ਜਿਨ੍ਹਾਂ ਨੇ ਹਾਸਲ ਕੀਤਾ ਉਹਨਾਂ ਨੂੰ ਇਹ ਕੈਨੇਡੀਅਨ ਇਮੀਗ੍ਰੈਂਟ ਅਵਾਰਡ ਜਿਹੜੇ ਨੇ ਉਹ ਦਿੱਤੇ ਜਾਂਦੇ ਨੇ ਇਹਦੇ ਵਿੱਚ ਐਂਟੀਗਾ ਬਰਬੂਡਾ ਕੇਨੀਆ ਇੰਗਲੈਂਡ ਐਂਡ ਬਾਰਬਡੋਸ ਤਾਈਵਾਨ ਪੁਰਤਗਾਲ ਇਰਾਨ ਸਲਵਡੋਰ ਸੇਰਾਲਿਓਨ ਬੁਲਗਾਰੀਆ ਫਿਲੀਪੀਨਸ ਇਟਲੀ ਜਰਮਨੀ ਇੰਗਲੈਂਡ ਨਾਈਜੀਰੀਆ ਸ਼੍ਰੀਲੰਕਾ ਅਤੇ ਹੋਰ ਕਈ ਮੁਲਕਾਂ ਦੇ ਜਿਹੜੇ ਲੋਕ ਹੈਗੇ ਨੇ ਪੋਲੈਂਡ ਵਗੈਰਾ ਤੋਂ ਉਸ ਦੇ ਵਿੱਚ ਸ਼ਾਮਿਲ ਨੇ ਪ੍ਰਮੁੱਖ ਤੌਰ 'ਤੇ ਜਿਹੜੇ ਇੰਡੀਆ ਦੇ ਇਸ ਵਿੱਚ ਨਾਮ ਜ਼ਿਆਦਾ ਆਉਂਦੇ ਨੇ ਜੀ ਉਹਨਾਂ ਵਿੱਚ ਹੈਲੀਫੈਕਸ ਨੋਵਾ ਸਕੋਸ਼ੀਆ ਤੋਂ ਭਾਰਤੀ ਮੂਲ ਦੀ ਸ਼ਿਵਾਨੀ ਸਮੀਜਾ ਇਹ ਸ਼ਿਵਾਨੀਜ਼ ਕਿਚਨ ਇੱਕ ਉਹਨਾਂ ਦਾ ਬਿਜ਼ਨਸ ਆਈਡੀਆ ਹੈ ਜੋ ਉਹਨਾਂ ਨੇ ਐਕਸਪਲੋਰ ਕੀਤਾ ਇੰਡੀਆ ਤੋਂ 2011 ਦੇ ਵਿੱਚ ਉਹ ਹੈਲੀਫੈਕਸ ਵਿੱਚ ਆਏ ਅਤੇ ਕੁਛ ਉਹਨਾਂ ਨੇ ਕਿਚਨ ਦੇ ਮਾਮਲੇ ਦੇ ਵਿੱਚ ਉਹਨਾਂ ਨੇ ਆਪਣਾ ਐਂਟਰਪ੍ਰਨਿਓਰ ਵਿਜ਼ਨ ਜਿਹੜਾ ਸੀਗਾ ਜੀ ਉਸ ਨੂੰ ਉਹਨਾਂ ਨੇ ਲਾਂਚ ਕੀਤਾ ਅਤੇ ਪਹਿਲਾਂ ਮੇਲ ਡਿਲੀਵਰੀ ਸਰਵਿਸ ਫਿਰ ਕੁਕਿੰਗ ਕਲਾਸਿਸ ਸਪਾਈਸਿਸ ਬਲੈਂਡ ਅਤੇ ਫਾਰਮਰ ਮਾਰਕੀਟ ਦੇ ਵਿੱਚ ਉਹਨਾਂ ਨੇ ਅਤੇ ਫਿਰ ਉਹਨਾਂ ਨੇ ਬਿਜ਼ਨਸ ਜਿਹੜਾ ਸਕਰੈਚ ਤੋਂ ਸ਼ੁਰੂ ਕੀਤਾ ਇਸ ਵੇਲੇ ਉਹਨਾਂ ਨੂੰ ਸਪਾਈਸ ਕੁਈਨ ਆਫ ਐਟਲਾਂਟਿਕ ਕੈਨੇਡਾ ਵੀ ਕਿਹਾ ਜਾਂਦਾ ਹੈਲੀਫੈਕਸ ਦੇ ਵਿੱਚ ਉਹ ਆਪਣਾ ਚਲਾਉਂਦੇ ਨੇ ਸੋ ਇਸ ਵੇਲੇ ਉਹਨਾਂ ਨੂੰ ਸਕਸੈਸਫੁਲ ਬਿਜ਼ਨਸ ਪਰਸਨ ਬਿਜ਼ਨਸ ਲੇਡੀ ਵਜੋਂ ਜਾਣਿਆ ਜਾ ਰਿਹਾ ਸੋ ਉਹਨਾਂ ਨੂੰ ਐਵਾਰਡ ਦੇ ਵਿੱਚ ਸ਼ਿਵਾਨੀ ਸਮੀਜਾ ਜਿਹੜੇ ਨੇ ਜੀ ਉਹਨਾਂ ਨੂੰ ਭਾਰਤੀ ਮੂਲ ਦੇ ਉਹਨਾਂ ਨੂੰ ਸ਼ਾਮਿਲ ਕੀਤਾ ਗਿਆ ਇਸ ਤੋਂ ਇਲਾਵਾ ਸਨੇਹਾ ਜੈਨ ਹੈ ਬਰਨਵੀ ਬ੍ਰਿਟਿਸ਼ ਕੋਲੰਬੀਆ ਤੋਂ ਅਤੇ ਇੰਡੀਆ ਦੇ ਹੀ ਇਹ ਸਨੇਹਾ ਜੈਨ ਹੈਗੇ ਨੇ ਜੀ 2020 ਵਿੱਚ ਹੀ ਆਏ ਨੇ ਅਤੇ ਇੱਥੇ ਉਹਨਾਂ ਦਾ ਉਹ ਹੈਗੇ ਨੇ ਜੀ ਰੀਜਨਲ ਡਾਇਰੈਕਟਰ ਨੇ ਕਲੀਨਿਕਲ ਇਨੋਵੇਸ਼ਨ ਐਂਡ ਸਿਸਟਮ ਆਪਟੀਮਾਈਜੇਸ਼ਨ ਫਰੇਜ਼ਰ ਹੈਲਥ ਦੇ ਨਾਲ ਸੋ ਉਹਨਾਂ ਨੇ ਬੜੀ ਵੱਡੀ ਪੋਸਟ ਹੈ ਨਵੇਂ ਆ ਕੇ ਉਹਨਾਂ ਨੇ ਇਹ ਸੈਟਅਪ ਕੀਤਾ ਹੈ ਸਾਰਾ ਸੋ ਉਹਨਾਂ ਦਾ ਐਕਸਪੀਰੀਅੰਸ ਪਿੱਛੋਂ ਸੀਗਾ ਅਤੇ ਅੰਬੀਸ਼ਨ ਉਹ ਕਹਿੰਦੇ ਨੇ ਕਿ ਅਸੀਂ ਮੇਰਾ ਐਂਬੀਸ਼ਨ ਇਹ ਹੈ ਕਿ ਕੰਟਰੀ ਨੂੰ ਅਜਿਹਾ ਬਣਾਉਣਾ ਕਿ ਜਿੱਥੇ ਹਰ ਇਮੀਗ੍ਰੈਂਟ ਜਿਹੜਾ ਹੈ ਉਹ ਆਪਣੇ ਫੁੱਲ ਪੋਟੈਂਸ਼ੀਅਲ ਨੂੰ ਯੂਜ਼ ਕਰ ਸਕੇ ਇਹ ਉਹਨਾਂ ਦੀ ਖਾਹਿਸ਼ ਹੈ ਜੀ ਇਸ ਤੋਂ ਇਲਾਵਾ ਜੇ ਅਸੀਂ ਗੱਲ ਕਰੀਏ ਤਾਂ ਇੰਡੀਆ ਦੇ ਹੋਰ ਵੀ ਹੈਗੇ ਨੇ ਅਰਪਣਾ ਰੰਗਨੇਕਰ ਇਹ ਮਿਲਟਨ ਓਨਟੇਰੀਓ ਦੇ ਵਿੱਚ ਇਸ ਵੇਲੇ ਨੇ ਜੀ ਅਤੇ ਉਹ ਆਰਟਿਸਟ ਨੇ ਐਜੂਕੇਟਰ ਨੇ ਕਲਚਰਲ ਐਡਵੋਕੇਟ ਨੇ ਅਤੇ ਕਮਿਊਨਿਟੀ ਆਰਟ ਫੈਸਿਲੀਟੇਟਰ ਨੇ 15-16 ਸਾਲ ਪਹਿਲਾਂ ਆਏ ਨੇ ਜੀ ਅਪਰਨਾ ਰੰਗਨੇਕਰ ਉਹਨਾਂ ਦਾ ਪੂਰਾ ਨਾਮ ਹੈ ਜੀ ਅਤੇ ਇਸ ਤੋਂ ਇਲਾਵਾ ਪੋਸ਼ਾਕ ਸਚਦੇਵਾ ਇਹ ਐਬਸਫੋਰਡ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਨੇ ਇਹ ਵੀ ਭਾਰਤੀ ਮੂਲ ਦੇ ਨੇ ਅਤੇ ਉਹ ਐਗਜੈਕਟਿਵ ਡਾਇਰੈਕਟਰ ਨੇ ਇਰੀਗੇਸ਼ਨ ਇੰਡਸਟਰੀ ਐਸੋਸੀਏਸ਼ਨ

0: ਨੇਸ਼ਨ ਆਫ ਬ੍ਰਿਟਿਸ਼ ਕੋਲੰਬੀਆ ਦੇ। ਸੋ 25 ਸਾਲ ਦੀ ਉਮਰ ਦੇ ਵਿੱਚ ਉਹ ਐਗਜ਼ੈਕਟਿਵ ਡਾਇਰੈਕਟਰ ਇਸ ਦੇ ਬਣੇ ਨੇ ਅਤੇ ਉਹਨਾਂ ਨੇ ਜਿਹੜਾ ਹੈ 18 ਸਾਲ ਦੀ ਉਮਰ ਦੇ ਵਿੱਚ ਇੰਡੀਆ ਤੋਂ ਆਏ ਸੀਗੇ ਜੀ ਅਤੇ ਪਹਿਲਾਂ ਆ ਕੇ ਛੋਟੀ ਮੋਟੀ ਜੋਬ ਕੀਤੀ ਅਤੇ ਫਿਰ ਉਹਨਾਂ ਨੇ ਇਸ ਪਾਸੇ ਵੱਲ ਨੂੰ ਜਿਹੜਾ ਉਹਨਾਂ ਨੇ ਹਾਸਲ ਜਿਹੜਾ ਹੈ ਜੀ ਮੁਕਾਮ ਕੀਤਾ। ਇਸ ਤੋਂ ਇਲਾਵਾ ਸਰਦਾਰ ਜੀ ਨੇ ਜੀ ਜਤਿੰਦਰਪਾਲ ਸਿੰਘ ਇਹ ਓਨਟੇਰੀਓ ਦੇ ਵਿੱਚ ਨੇ ਇੰਡੀਆ ਤੋਂ ਹੈਗੇ ਨੇ ਅਤੇ ਚੰਦਨ ਫੈਸ਼ਨ ਦੇ ਫਾਊਂਡਰ ਨੇ ਜੀ ਉਹ ਅਤੇ ਉਹਨਾਂ ਦਾ ਕੱਪੜੇ ਦਾ ਕਾਰੋਬਾਰ ਹੈ ਅਤੇ 1984 ਦੇ ਵਿੱਚ ਜਿਹੜੇ ਸੀ ਉਹ ਉਹਨਾਂ ਨੇ ਇੱਥੇ ਕੰਮ ਸ਼ੁਰੂ ਕੀਤਾ ਸੀ ਅਤੇ ਕੱਪੜੇ ਦੇ ਕਾਰੋਬਾਰ ਦੇ ਵਿੱਚ ਉਹਨਾਂ ਦਾ ਕਾਫੀ ਨਾਮ ਹੈ। ਚੰਦਨ ਫੈਸ਼ਨ ਦੇ ਰੂਪ ਦੇ ਵਿੱਚ ਉਹ ਕੰਮ ਕਰਦੇ ਨੇ। ਇਸ ਤੋਂ ਇਲਾਵਾ ਸੁਪਿੰਦਰ ਵੜੈਚ ਨੇ, ਸੁਪਿੰਦਰ ਵੜੈਚ ਜਿਹੜੇ ਨੇ ਐਕਟਰੈਸ ਅਤੇ ਰਾਈਟਰ ਨੇ, ਸਰੀ ਬ੍ਰਿਟਿਸ਼ ਕੋਲੰਬੀਆ ਤੋਂ, ਜਨਮ ਉਹਨਾਂ ਦਾ ਇੰਡੀਆ ਦੇ ਵਿੱਚ ਹੈ। ਸੁਪਿੰਦਰ ਵੜੈਚ ਵੀ ਕਾਫੀ ਮਸ਼ਹੂਰ ਨੇ ਜੀ। ਸੋ ਇਹ ਇਮੀਗ੍ਰੈਂਟਸ ਜਿਹੜੇ ਨੇ ਟੌਪ 25 ਉਹਨਾਂ ਦੇ ਵਿੱਚੋਂ ਇੰਡੀਅਨ ਮੂਲ ਦੇ। ਏਅਰ ਇੰਡੀਆ ਨੇ ਐਲਾਨ ਕਰ ਦਿੱਤਾ ਹੈ ਕਿ ਸਾਰੇ ਹੀ ਪਾਇਲਟਾਂ ਦੇ ਡਰੱਗ ਟੈਸਟ ਹੁਣ ਹੋਣਗੇ। ਮੈਂਡੇਟਰੀ ਸਬਸਟਾਂਸ ਟੈਸਟਿੰਗ ਜਿਹੜੀ ਹੈ ਸਾਰੇ ਪਾਇਲਟਸ ਲਈ ਸ਼ੁਰੂ ਕਰ ਦਿੱਤੀ ਹੈ। ਆਪ ਜੀ ਨੂੰ ਯਾਦ ਹੋਵੇਗਾ ਕਿ ਕੁਝ ਦਿਨ ਪਹਿਲਾਂ ਇੱਕ ਜਹਾਜ਼ ਜੋ ਹਵਾ ਦੇ ਵਿੱਚ ਲੜਖੜਾ ਗਿਆ ਸੀ, ਪਹਿਲਾਂ ਟਰਬੂਲੈਂਸ ਕਿਹਾ ਗਿਆ, ਚਲੋ ਵੱਖਰੇ ਤੌਰ 'ਤੇ ਜਾਂਚ ਚੱਲ ਰਹੀ ਹੈ, ਫੂਕੇਟ ਤੋਂ ਨਵੀਂ ਦਿੱਲੀ ਜਾ ਰਹੀ ਹੈ ਉਡਾਨ ਜਿਹੜੀ 300 ਫੁੱਟ ਇੱਕਦਮ ਡਿੱਗ ਪਈ ਸੀ, ਪਰ ਫਲਾਈਟ ਦਾ ਕੈਪਟਨ ਜਿਹੜਾ ਹੈ ਉਹਦੇ ਬਾਰੇ ਪਤਾ ਲੱਗਾ ਕਿ ਉਸ ਤੋਂ ਖੜ੍ਹੇ ਨਹੀਂ ਸੀ ਹੋਣਦਾ ਅਤੇ ਉਸਨੇ ਭੰਗ ਪੀਤੀ ਹੋਈ ਸੀ। ਸੋ ਇਹ ਵੀ ਜਿਹੜੀਆਂ ਖਬਰਾਂ ਨੇ ਜੀ। ਇੱਕ ਆਖਰੀ ਖਬਰ ਦੇ ਵਿੱਚ, ਸਿਟੀ ਆਫ ਕੈਲਗਰੀ ਨੇ ਕਿਹਾ ਕਿ ਸੈਕੰਡਰੀ ਸਵੀਟਸ ਜਿਹੜੀਆਂ ਨੇ ਸਿਟੀ ਦੇ ਵਿੱਚ 2024 ਤੋਂ ਬਾਅਦ ਇਹ ਦੁੱਗਣੀਆਂ ਹੋ ਗਈਆਂ ਨੇ ਅਤੇ ਸੈਕੰਡਰੀ ਸਵੀਟ ਇਨਸੈਂਟਿਵ ਪ੍ਰੋਗਰਾਮ ਤੋਂ ਬਾਅਦ ਇਸ ਵਿੱਚ ਕਾਫੀ ਵਾਧਾ ਹੋਇਆ। ਸੋ 2024 ਤੋਂ ਬਾਅਦ ਦੁੱਗਣੀਆਂ ਹੋ ਕੇ ਇਹਨਾਂ ਦੀ ਜਿਹੜੀ ਗਿਣਤੀ ਹੈ ਜੀ ਇਸ ਵੇਲੇ 26,000 ਰਜਿਸਟਰਡ ਸੈਕੰਡਰੀ ਸਵੀਟਸ ਜਿਹੜੀਆਂ ਬੇਸਮੈਂਟਸ ਨੇ ਜੀ, ਬੇਸਿਕਲੀ ਇਹ ਹੋ ਗਈਆਂ ਨੇ। ਸਿਟੀ ਦੇ ਮੁਤਾਬਕ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੀਆਂ ਸੈਕੰਡਰੀ ਸਵੀਟਸ ਜਿਹੜੀਆਂ ਇਹਨਾਂ ਨੂੰ ਸਿਟੀ ਦੀ ਰਜਿਸਟਰੀ ਵਿੱਚ ਜੰਪ ਮਿਲਿਆ, 13,000 ਸੀ 2024 ਵੀ ਅਤੇ 26,000 ਅੱਜ ਹੋ ਗਈਆਂ ਨੇ। ਸੋ ਇਹ ਬਹੁਤ ਵੱਡੀ ਗਿਣਤੀ, 16 ਨੇ ਜੀ, 26 ਮਾਫੀ ਚਾਹੁੰਦਾ ਮੈਂ, ਪਹਿਲਾਂ ਸ਼ਾਇਦ 16 ਕਹਿ ਦਿੱਤਾ। ਸੋ ਇਹਦੇ ਵਿੱਚ 2015 ਦੀ ਗੱਲ ਕਰੀਏ ਤਾਂ ਕੈਲਗਰੀ ਵਿੱਚ ਸਿਰਫ 431 ਰਜਿਸਟਰਡ ਸੈਕੰਡਰੀ ਸਵੀਟਸ ਸੀਗੀਆਂ, ਬੇਸਮੈਂਟ ਸੀਗੀਆਂ। ਸੋ ਇਹਦੇ ਵਿੱਚ ਇਨਸੈਂਟਿਵ ਪ੍ਰੋਗਰਾਮ ਦੇ ਨਾਲ ਫਾਇਦਾ ਹੋਇਆ ਜੀ। ਪ੍ਰੋਗਰਾਮ ਇੱਥੇ ਸਮਾਪਤ ਕਰਨ ਦੀ ਇਹ ਪਹਿਲਾ ਹਿੱਸਾ ਜਿਹੜਾ ਜੀ ਅਸੀਂ ਇਜਾਜ਼ਤ ਚਾਹੁੰਦਾ ਮੈਂ। ਦੂਸਰੇ ਹਿੱਸੇ ਵਿੱਚ ਮੇਰੇ ਨਾਲ ਰਣਜੀਤ ਸਿੰਘ ਸਿੱਧੂ ਹਾਜ਼ਰ ਹੋਣਗੇ ਅਤੇ ਗੱਲਬਾਤ ਅਸੀਂ ਕਰਨੀ ਹੈ ਜੀ ਬਹੁਤ ਸਾਰੇ ਮੁੱਦਿਆਂ 'ਤੇ, ਜਿਹਦੇ ਵਿੱਚ ਸਟੂਡੈਂਟਸ ਵਾਲੇ ਮੁੱਦੇ ਦੀ ਅਸੀਂ ਵਿਸ਼ੇਸ਼ ਤੌਰ 'ਤੇ ਚਰਚਾ ਕਰਨੀ ਹੈ ਅਤੇ ਹੋਰ ਵੀ ਮੁੱਦੇ ਜਿਹੜੇ ਹੈਗੇ ਨੇ ਉਹਨਾਂ 'ਤੇ ਅਸੀਂ ਚਰਚਾ ਕਰਾਂਗੇ ਪ੍ਰੋਗਰਾਮ ਦੇ ਅਗਲੇ ਹਿੱਸੇ ਵਿੱਚ।
1: The time is 5 p.m. You are listening to Fairchild Radio CHKF FM 94.7, a multicultural radio station in Calgary.

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਰੇਡੀਓ ਸੁਰਸੰਗਮ।
1: ਓਹੋ ਅੱਜ ਫੇਰ ਨੀ ਲੋਡ ਮਿਲਿਆ।
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
2: ਓਹੋ ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
3: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
5: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
6: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਤੇ। ਥੈਂਕ ਯੂ।
2: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ। ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ। ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ।
4: ਆਪਣੇ ਘਰ ਦਾ ਦੂਜਾ ਨਾਂ ਆ ਸਕੂਲ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ।
5: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ।
4: ਵਧੀਆ ਘਰ ਖਰੀਦਣਾ, ਪੈਸੇ ਬਚਾਉਣੇ ਨੇ, ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ।
5: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ।
4: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ।
5: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868।
4: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ, ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor।
5: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 403-617-1868।
2: ਵਾਸੀਓ, ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ, ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ। ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 5876174696 587-6147-4696। ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 5876174696।
7: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ, ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ ਤੇ

0: ਉਹ ਪਤਾ ਹੈ ਕੈਲਗਰੀ ਕਾਰਪੇਟ ਐਂਪਾਇਰ ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ ਕਾਰਪੇਟ ਹਾਰਡਵੁੱਡ ਲੈਮੀਨੇਟ ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ 2935 19th ਸਟਰੀਟ ਨਾਰਥ ਈਸਟ ਕੈਲਗਰੀ ਕੈਲਗਰੀ ਕਾਰਪੇਟ ਐਂਪਾਇਰ ਫੋਨ ਨੰਬਰ 403-510-1515 2935 19th ਸਟਰੀਟ ਨਾਰਥ ਈਸਟ ਕੈਲਗਰੀ
1: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ
2: ਤਾਜ਼ੀਆਂ ਸਬਜ਼ੀਆਂ ਫਲ ਫਰੂਟ ਦਾਲਾਂ ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ ਕੀਮਤਾਂ ਘੱਟ ਤੇ ਕੁਆਲਿਟੀ A1
1: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ
2: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ
1: ਸਾਂਝਾ ਪੰਜਾਬ ਗਰੋਸਰੀ ਸਟੋਰ ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ
2: ਦੂਜੀ ਲੋਕੇਸ਼ਨ 117-7771-80 ਐਵੇਨਿਊ
1: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ
2: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ
1: ਪੰਜਵੀਂ ਲੋਕੇਸ਼ਨ 3150-235 ਰੈਡ ਐਂਬਰਸ ਵੇ
2: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ
1: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
2: 403-835-2222
1: ਰੇਡੀਓ ਸਰਸੰਗਮ 94.7 FM ਤੇ ਜੀ ਇੱਕ ਵਾਰ ਫੇਰ ਸਵਾਗਤ ਹੈ ਹੁਣ ਤੋਂ ਲੈ ਕੇ 6 ਵਜੇ ਤੱਕ ਆਪ ਜੀ ਨਾਲ ਹਾਜ਼ਰ ਰਹਾਂਗੇ ਜੀ ਮੇਰੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਹਾਜ਼ਰ ਰਣਜੀਤ ਸਿੰਘ ਸਿੱਧੂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕੁਛ ਪਲਾਂ ਦੇ ਵਿੱਚ ਉਸ ਤੋਂ ਪਹਿਲਾਂ ਦੱਸ ਦਈਏ ਕਿ ਇਸ ਪ੍ਰੋਗਰਾਮ ਨੂੰ ਵੈਸੇ ਸਵਲੀਨ ਕੌਰ ਜੱਸੜ ਪੇਸ਼ ਕਰਦੇ ਨੇ ਅੱਜ ਉਹ ਗੈਰ ਹਾਜ਼ਰ ਨੇ ਕੱਲ੍ਹ ਤੋਂ ਫਿਰ ਹਾਜ਼ਰ ਹੋਣਗੇ ਸੋ ਉਹਨਾਂ ਦੀ ਜਗ੍ਹਾ 'ਤੇ ਪ੍ਰੋਗਰਾਮ ਪੇਸ਼ ਕਰ ਰਹੇ ਹਾਂ 8 ਵਜੇ ਅੱਜ ਦੇ ਪ੍ਰੋਗਰਾਮਾਂ ਦੇ ਵਿੱਚ ਕੁਲਵਿੰਦਰ ਕੁੱਕੀ ਪ੍ਰੋਗਰਾਮ ਪੇਸ਼ ਕਰਨਗੇ 9 ਵਜੇ ਵੈਸੇ ਪ੍ਰੋਗਰਾਮ ਹੁੰਦਾ ਹੈ ਜੀ ਜਤਿੰਦਰ ਪੰਨੂ ਹੋਰਾਂ ਦੇ ਨਾਲ ਮੰਡੇ ਟੂ ਫਰਾਈਡੇ ਕੁਛ ਦਿਨਾਂ ਦੀ ਉਹ ਛੁੱਟੀ 'ਤੇ ਨੇ ਅਤੇ ਜਲਦੀ ਹਾਜ਼ਰ ਹੋ ਜਾਣਗੇ ਉਹ ਵੀ ਸੋ ਉਹਨਾਂ ਦੀ ਜਗ੍ਹਾ 'ਤੇ ਇੱਕ ਵਿਸ਼ੇਸ਼ ਗੱਲਬਾਤ ਜਿਹੜੀ ਹੈ ਜੀ ਅਸੀਂ ਜਿਹੜੀ ਪ੍ਰੋਗਰਾਮ ਦੇ ਵਿੱਚ ਮਾਹਿਰਾਨਾ ਰਾਏ ਹੈ ਪੱਤਰਕਾਰਾਂ ਦੀ ਗੱਲਬਾਤ ਹੈ ਜੋ ਸੁਖਬੀਰ ਬਾਦਲ 'ਤੇ ਹਮਲਾ ਹੋਇਆ ਜੀ ਉਸ ਸੰਬੰਧੀ ਗੱਲਬਾਤ ਜਿਹੜੀ 9 ਤੋਂ 10 ਵਜੇ ਵਾਲੇ ਪ੍ਰੋਗਰਾਮ ਵਿੱਚ ਉਹ ਸਾਂਝੀ ਕੀਤੀ ਜਾਵੇਗੀ ਇਹ ਸਾਡੇ ਅੱਜ ਦੇ ਬਾਕੀ ਦਿਨ ਦੇ ਪ੍ਰੋਗਰਾਮ ਅੱਜ ਦੇ ਇਸ ਪ੍ਰੋਗਰਾਮ ਵਿੱਚ ਅਸੀਂ ਕਈ ਮੁੱਦਿਆਂ 'ਤੇ ਚਰਚਾ ਕਰਨੀ ਹੈ ਉਹਨਾਂ ਵਿੱਚ ਅਸੀਂ ਦੱਸ ਦਈਏ ਕਿ ਸਭ ਤੋਂ ਪਹਿਲਾਂ ਜੋ ਸਟੂਡੈਂਟ ਪ੍ਰੋਟੈਸਟ ਹੈ ਜੋ ਵਿਦਿਆਰਥੀਆਂ ਦੇ ਵਰਕ ਪਰਮਿਟ ਰੱਦ ਹੋਏ ਨੇ ਉਸ ਤੋਂ ਬਾਅਦ ਉਤਪੰਨ ਹੋਈ ਸਥਿਤੀ ਵਿਦਿਆਰਥੀਆਂ ਦਾ ਧਰਨਾ ਅਤੇ ਸਰਕਾਰ ਦੀ ਕਾਰਵਾਈ ਅਤੇ ਤਾਜ਼ਾ ਸਥਿਤੀ 'ਤੇ ਅਸੀਂ ਗੱਲਬਾਤ ਜਿਹੜੀ ਹੈ ਜੀ ਕੁਛ ਪਲਾਂ ਦੇ ਵਿੱਚ ਕਰਾਂਗੇ ਅੱਜ ਦੇ ਇਸ ਪ੍ਰੋਗਰਾਮ ਵਿੱਚ ਇਸ ਮੁੱਦੇ 'ਤੇ ਵਿਸਥਾਰ ਚਰਚਾ ਤੋਂ ਬਾਅਦ ਅਸੀਂ ਗੱਲਬਾਤ ਕਰਾਂਗੇ ਕੁਛ ਹੋਰ ਮੁੱਦੇ ਜਿਹੜੇ ਪੰਜਾਬ ਦੇ ਲਵਾਂਗੇ ਜਿਹਦੇ ਵਿੱਚ ਏਅਰ ਇੰਡੀਆ ਦੇ ਪਾਇਲਟਸ ਜੋ ਕਿ ਇੱਕ ਵਾਰ ਫਿਰ ਚਰਚਾ ਦੇ ਵਿੱਚ ਨੇ ਅਤੇ ਇੱਕ ਪਾਇਲਟ ਜੋ ਜਹਾਜ਼ ਉਡਾਣ ਆ ਰਹੇ ਸੀ ਅਤੇ ਜਹਾਜ਼ 300 ਫੁੱਟ ਹੇਠਾਂ ਡਿੱਗਿਆ ਅਤੇ ਅਚਾਨਕ ਸਵਾਰੀਆਂ ਵਿੱਚ ਰੌਲਾ ਰੱਪਾ ਪੈ ਗਿਆ ਵੀਡੀਓ ਵੀ ਉਸਦੀਆਂ ਸ਼ੇਅਰ ਹੋਈਆਂ ਸੋ ਉਹ ਜਿਹੜਾ ਡਰੋਪ ਹੋਇਆ ਉਸ ਤੋਂ ਬਾਅਦ ਪਾਇਲਟ ਦੀ ਜਿਹੜੀ ਜਾਂਚ ਹੋਈ ਪਾਇਲਟ ਨੂੰ ਨਸ਼ੇ ਦੀ ਹਾਲਤ ਦੇ ਵਿੱਚ ਪਾਇਆ ਗਿਆ ਉਹਦੇ 'ਤੇ ਚਰਚਾ ਕਰਾਂਗੇ ਅਤੇ ਹੁਣ ਜਿਹੜੀ ਨਵੀਂ ਨੀਤੀ ਜਿਹੜੀ ਹੈ ਏਅਰ ਇੰਡੀਆ ਨੇ ਅਡੋਪਟ ਕੀਤੀ ਕਿ ਸਾਰਿਆਂ ਦਾ ਹੀ ਟੈਸਟ ਹੋਵੇਗਾ ਉਹਦੇ 'ਤੇ ਚਰਚਾ ਕਰਾਂਗੇ ਇਸੇ ਹੀ ਪ੍ਰੋਗਰਾਮ ਵਿੱਚ ਅਸੀਂ ਗੱਲਬਾਤ ਕਰਾਂਗੇ ਸਾਬਕਾ ਕ੍ਰਿਕਟਰ ਹਰਭਜਨ ਸਿੰਘ ਭੱਜੀ ਜਿਨ੍ਹਾਂ ਨੂੰ ਰਾਜ ਸਭਾ ਤੋਂ ਮੈਂਬਰ ਪਾਰਲੀਮੈਂਟ ਬਣਾਇਆ ਸੀ ਆਮ ਆਦਮੀ ਪਾਰਟੀ ਨੇ ਉਹ ਪਿੱਛੇ ਜਿਹੇ ਛੱਡ ਕੇ ਜਿਹੜਾ ਸੀ ਉਹ ਸ਼ਾਮਿਲ ਹੋ ਗਿਆ ਭਾਜਪਾ ਦੇ ਵਿੱਚ ਅਤੇ ਉਹ ਹੁਣ ਦੱਸ ਰਹੇ ਨੇ ਕਾਰਨ ਕਿ ਮੈਂ ਕਿਉਂ ਛੱਡ ਕੇ ਭਾਜਪਾ ਦੇ ਵਿੱਚ ਸ਼ਾਮਿਲ ਹੋਇਆ ਉਹਦੇ 'ਤੇ ਅਸੀਂ ਗੱਲਬਾਤ ਕਰਾਂਗੇ ਜੀ ਇਹ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਕੁਛ ਆਪ ਜੀ ਲਈ ਪੇਸ਼ ਕੀਤਾ ਜਾਵੇਗਾ ਕੁਛ ਪਲਾਂ ਦੇ ਵਿੱਚ ਰਣਜੀਤ ਸਿੰਘ ਸਿੱਧੂ ਵੀ ਹਾਜ਼ਰ ਹੋ ਜਾਣਗੇ ਇਸ ਪ੍ਰੋਗਰਾਮ ਦੇ ਸਪੋਂਸਰ ਹਨ ਜੀ ਸੋਨਿਕ ਇੰਸ਼ੋਰੈਂਸ ਅਤੇ ਮਾਨਸ ਪਹੁਜਾ ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਅਤੇ ਬੈਸਟ ਰੇਟ ਲੈਣ ਲਈ ਤੁਸੀਂ ਸੋਨਿਕ ਇੰਸ਼ੋਰੈਂਸ ਅਤੇ ਮਾਨਸ ਪਹੁਜਾ ਹੋਰਾਂ ਨੂੰ ਯਾਦ ਰੱਖੋ ਅਗਰ ਤੁਸੀਂ ਟਰੱਕ ਓਨਰ ਆਪਰੇਟਰ ਹੋ ਟਰੱਕਾਂ ਦੀ ਕੰਪਨੀ ਹੈ ਤਾਂ ਸੋਨਿਕ ਇੰਸ਼ੋਰੈਂਸ ਅਤੇ ਮਾਨਸ ਪਹੁਜਾ ਤੁਹਾਨੂੰ ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਅਤੇ ਬੈਸਟ ਰੇਟ ਦੇਣ ਦਾ ਦਾਅਵਾ ਕਰਦੇ ਨੇ ਉਹਨਾਂ ਦਾ ਫੋਨ ਨੰਬਰ ਹੈ ਜੀ 587-832-1208 5878321208 ਸੋਨਿਕ ਇੰਸ਼ੋਰੈਂਸ

0: YYC ਹੋਮ ਕੇਅਰ ਅਗਰ ਤੁਹਾਡੇ ਘਰ ਵਿੱਚ ਬਜ਼ੁਰਗ ਹਨ ਜਿਨ੍ਹਾਂ ਨੂੰ ਸਾਂਭ ਸੰਭਾਲ ਦੀ ਲੋੜ ਹੈ ਤਾਂ YYC ਹੋਮ ਕੇਅਰ ਦੇ ਵੀਰਪਾਲ ਕੌਰ ਢੱਟ ਨਾਲ ਸੰਪਰਕ ਕਰ ਲਓ। ਇਹਨਾਂ ਦੀ ਕੰਪਨੀ YYC ਹੋਮ ਕੇਅਰ ਤੁਹਾਡੇ ਘਰ ਵਿੱਚ ਹੀ ਬਜ਼ੁਰਗਾਂ ਦੀ ਸਾਂਭ ਸੰਭਾਲ ਕਰੇਗੀ ਤੇ ਬਿੱਲ ਸਿੱਧਾ ਸਰਕਾਰ ਨੂੰ ਭੇਜਿਆ ਜਾਵੇਗਾ। ਆਪਣੀ ਬੋਲੀ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਦੀਆਂ ਸੇਵਾਵਾਂ ਲੈਣ ਵਾਸਤੇ ਵੀਰਪਾਲ ਕੌਰ ਨੂੰ 825-760-09883 ਕਾਲ ਕਰ ਲਓ 8257600983। ਓਐਸਏ ਸਮਾਈਲ ਮੈਡੀਕਲ ਨਾਰਥ ਈਸਟ ਕੈਲਗਰੀ ਦੇ ਸਨਰਾਈਜ਼ ਏਰੀਆ ਵਿੱਚ ਖੁੱਲ੍ਹ ਗਿਆ ਹੈ ਜੀ ਓਐਸਏ ਸਮਾਈਲ ਮੈਡੀਕਲ। ਇਹਨਾਂ ਕੋਲ ਐਕਸਪਰਟ ਡਾਕਟਰਾਂ ਦੀ ਟੀਮ ਹੈ, ਅਪੁਆਇੰਟਮੈਂਟ ਬਣਾਉਣ ਦੀ ਕੋਈ ਲੋੜ ਨਹੀਂ। ਨਵੇਂ ਪੇਸ਼ੈਂਟ ਵੀ ਲਏ ਜਾ ਰਹੇ ਨੇ, ਹਫ਼ਤੇ ਦੇ 6 ਦਿਨ ਇਹ ਕਲੀਨਿਕ ਖੁੱਲ੍ਹਦਾ। ਤੁਸੀਂ ਮਾਹਿਰ ਡਾਕਟਰਾਂ ਕੋਲੋਂ ਆਪਣਾ ਇਲਾਜ ਕਰਵਾ ਸਕਦੇ ਹੋ। ਫੋਨ ਹੈ 587-687-4696। ਕੈਨੇਡਾ ਵਿੱਚ ਸਭ ਤੋਂ ਵੱਡੀ ਡੀਲਰਸ਼ਿਪ ਨਾਰਥ ਈਸਟ ਕੈਲਗਰੀ ਦੇ ਕੰਟਰੀ ਹਿਲਜ਼ ਉੱਪਰ ਹੈ। ਕੰਟਰੀ ਹਿਲਜ਼ ਮਰਸੀਡੀਜ਼ ਬੈਂਜ਼ 'ਤੇ ਇੱਕ ਵੱਡਾ ਸ਼ੋਅਰੂਮ ਹੈ। ਇੱਥੋਂ ਤੁਸੀਂ ਵਧੀਆ ਡੀਲ ਲੈਣ ਲਈ ਗੌਰਵ ਸ਼ਰਮਾ ਨਾਲ ਸੰਪਰਕ ਕਰ ਲਓ। ਫੋਨ ਨੰਬਰ ਜੀ 403-903-6757। ਮਰਸੀਡੀਜ਼ ਬੈਂਜ਼, ਕੰਟਰੀ ਹਿਲਜ਼। ਪੰਜਾਬ ਇੰਸ਼ੋਰੈਂਸ, ਅਗਰ ਇੰਸ਼ੋਰੈਂਸ ਦੀਆਂ ਭਰੋਸੇਮੰਦ ਸੇਵਾਵਾਂ ਚਾਹੀਦੀਆਂ ਨੇ ਤਾਂ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਸਿੱਧੂ ਨਾਲ ਸੰਪਰਕ ਕਰੋ। ਲਾਈਫ ਇੰਸ਼ੋਰੈਂਸ, ਸੁਪਰਵਿਜ਼ਰ ਇੰਸ਼ੋਰੈਂਸ ਅਤੇ ਮਾਰਗੇਜ ਇੰਸ਼ੋਰੈਂਸ ਦੀਆਂ ਭਰੋਸੇਮੰਦ ਸੇਵਾਵਾਂ ਹਾਸਲ ਕਰਨ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਕੌਰ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਕੌਰ ਸਿੱਧੂ ਦਾ ਫੋਨ ਨੰਬਰ ਹੈ ਜੀ 403-404-3500। ਹੋਰ ਜਾਣਕਾਰੀ ਲਈ ਤੁਸੀਂ ਉਹਨਾਂ ਦੇ ਸਿਟੀਸਕੇਪ ਲੈਂਡਿੰਗ ਪਲਾਜ਼ਾ ਵਿੱਚ ਸਥਿਤ ਆਫਿਸ 'ਤੇ ਵਿਜ਼ਿਟ ਕਰ ਸਕਦੇ ਹੋ। ਮਦਰ ਇੰਡੀਆ ਰੈਸਟੋਰੈਂਟ ਨਾਰਥ ਐਂਡ ਸਾਊਥ ਇੰਡੀਅਨ ਕੁਜ਼ੀਨ ਸਿਟੀਸਕੇਪ ਲੈਂਡਿੰਗ ਵਿੱਚ ਇਹ ਰੈਸਟੋਰੈਂਟ 24 ਘੰਟੇ 7 ਦਿਨ ਖੁੱਲ੍ਹਦਾ ਹੈ। ਇੱਥੇ ਸਵੇਰੇ ਬ੍ਰੇਕਫਾਸਟ ਤੋਂ ਲੈ ਕੇ ਸ਼ਾਮ 4 ਵਜੇ ਤੱਕ 40 ਤੋਂ ਵੱਧ ਆਈਟਮਾਂ ਦਾ ਬਫੇ ਹੈ। 40 ਤੱਕ ਗੈਸਟ ਬੈਠ ਕੇ ਖਾਣਾ ਖਾ ਸਕਦੇ ਨੇ। ਦੇਸੀ ਘਿਓ ਵਿੱਚ ਦਾਲਾਂ ਸਬਜ਼ੀਆਂ ਬਣਾਈਆਂ ਜਾਂਦੀਆਂ ਨੇ। ਫੋਨ ਨੰਬਰ 403-936-7777 403-936-7777। ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਨਾਰਥ ਈਸਟ ਕੈਲਗਰੀ ਦੇ ਵਿੱਚ ਹੈ। ਪਿਕਸਲ ਫੋਟੋ ਸਟੂਡੀਓ ਜਿੱਥੇ ਸਿਰਫ $7 ਵਿੱਚ ਪਾਸਪੋਰਟ ਫੋਟੋ ਤਿਆਰ ਕੀਤੀ ਜਾਂਦੀ ਹੈ। ਪਿਕਸਲ ਫੋਟੋ ਸਟੂਡੀਓ ਤੋਂ ਤੁਸੀਂ ਕਿਸੇ ਵੀ ਕੰਟਰੀ ਦੀ ਪਾਸਪੋਰਟ ਫੋਟੋ, OCI, US ਵੀਜ਼ਾ ਜਾਂ ਕਿਸੇ ਕਿਸਮ ਦੀ ਗਵਰਨਮੈਂਟ ID ਦੀ ਫੋਟੋ ਸਿਰਫ $7 ਵਿੱਚ ਬਣਵਾ ਸਕਦੇ ਹੋ। ਟੋਪ ਕੁਆਲਿਟੀ ਅਤੇ ਘੱਟ ਰੇਟ ਸਵਾਨਾ ਬਾਜ਼ਾਰ ਵਿੱਚ ਪਿਕਸਲ ਫੋਟੋ ਸਟੂਡੀਓ ਤੋਂ ਫੈਮਿਲੀ ਫੋਟੋ, ਬੇਬੀ ਫੋਟੋ, ਬਿਜ਼ਨਸ ਪੋਰਟਰੇਟ ਵੀ ਬਣਵਾ ਸਕਦੇ ਹੋ। ਫੋਟੋ ਪ੍ਰਿੰਟਿੰਗ ਵੀ ਵਧੀਆ ਕੁਆਲਿਟੀ ਵਿੱਚ ਕਰਦੇ ਨੇ। ਪਿਕਸਲ ਫੋਟੋ ਸਟੂਡੀਓ ਦਾ ਫੋਨ ਨੰਬਰ ਹੈ 403-947-0060 ਰੇਡੀਓ ਸੁਰਸੰਗਮ 'ਤੇ ਜੀ ਇੱਕ ਵਾਰ ਫਿਰ ਸਵਾਗਤ ਅਤੇ ਹਾਜ਼ਰ ਨੇ ਰਣਜੀਤ ਸਿੱਧੂ ਜੀ ਵੀ ਪ੍ਰੋਗਰਾਮ ਦੇ ਵਿੱਚ ਅਤੇ ਜਿਵੇਂ ਮੈਂ ਪਹਿਲਾਂ ਦੱਸਿਆ ਸੀ ਅਸੀਂ ਮੁੱਦਿਆਂ 'ਤੇ ਕਰਾਂਗੇ ਚਰਚਾ। ਸਭ ਤੋਂ ਪਹਿਲਾਂ ਸਵਾਗਤ ਰਣਜੀਤ ਸਿੰਘ ਸਿੱਧੂ ਹੁਣ। ਰਣਜੀਤ ਜੀ ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਕੁਲਦੀਪ ਜੀ ਅਤੇ ਰੇਡੀਓ ਸੁਰਸੰਗਮ ਦੇ ਸਾਰੇ ਲਿਸਨਰਸ ਨੂੰ, ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ।
0: ਰਣਜੀਤ ਜੀ, ਮੌਸਮ ਬਾਰਿਸ਼ ਵਾਲਾ ਅਤੇ ਠੰਡਾ ਵੀ ਆ ਮੌਸਮ
1: ਜੀ,
0: ਅਤੇ ਕੈਨੇਡਾ ਦੇ ਵਿੱਚ ਗਰਮੀਆਂ ਬੜੀਆਂ ਸ਼ੋਰਟ ਹੁੰਦੀਆਂ ਨੇ, ਅਤੇ ਮੈਂ ਸੋਚ ਰਿਹਾ ਸਾਂ, ਗੱਲ ਕਰ ਰਿਹਾ ਸਾਂ, ਜਿਹੜੇ ਮੁੱਦੇ ਮੈਂ ਦੱਸੇ ਨੇ ਸਰੋਤਿਆਂ ਨੂੰ ਉਹਨਾਂ 'ਤੇ ਚਰਚਾ ਅਸੀਂ ਸ਼ੁਰੂ ਕਰਦੇ ਹਾਂ ਜੀ। ਕੁਝ ਦਿਨ ਪਹਿਲਾਂ ਦੀ ਗੱਲ ਹੈ, ਮੇਰੇ ਦਿਮਾਗ ਵਿੱਚ ਆਇਆ ਜੇ ਥੋੜ੍ਹੇ ਦਿਨਾਂ ਨੂੰ ਮੌਸਮ ਬਦਲ ਗਿਆ ਤਾਂ ਜਿਹੜੇ ਸਟੂਡੈਂਟ ਬਾਹਰ ਸੜਕਾਂ 'ਤੇ ਬੈਠੇ ਹੋਏ ਨੇ ਇਹਨਾਂ ਦਾ ਕੀ ਬਣੇਗਾ
1: ਜੀ।
0: ਇਸ ਤੋਂ ਪਹਿਲਾਂ ਹੋਇਆ ਹੁੰਦੇ ਨੇ ਇਸ ਤਰ੍ਹਾਂ ਦੇ ਪ੍ਰੋਟੈਸਟ, ਇੱਥੇ ਸਿਆਲ ਦੇ ਵਿੱਚ ਵੀ ਅਸੀਂ ਦੇਖੇ ਨੇ, ਅਤੇ ਪ੍ਰੋਟੈਸਟ ਜਿਹੜੇ ਨੇ ਜੀ ਜਮਹੂਰੀ ਹੱਕ ਵੀ ਹੈ, ਅਤੇ ਇਸ ਜਮਹੂਰੀ ਹੱਕ ਨੂੰ ਇੱਥੇ ਜਦੋਂ ਅਸੀਂ ਗੱਲ ਕੀਤੀ ਗਈ ਤਾਂ ਇੱਥੇ ਉਸਨੂੰ ਗੈਰ ਵਾਜਬ ਦੱਸਿਆ ਗਿਆ ਬਹੁਤ ਸਾਰੇ ਲੋਕਾਂ ਵੱਲੋਂ। ਖੈਰ ਉਹਦੇ 'ਤੇ ਵੀ ਚਰਚਾ ਕਰਾਂਗੇ, ਪਹਿਲਾਂ ਤਾਂ ਥੋੜ੍ਹਾ ਜਿਹਾ ਜਿਹੜਾ ਹੋਇਆ ਜੀ ਉਹਦੇ 'ਤੇ ਅਸੀਂ ਪਹਿਲਾਂ ਗੱਲ ਕਰ ਲਈਏ ਜੀ।
1: ਜੀ
0: ਜੀ, ਇਹ ਜੋ ਕੱਲ੍ਹ ਤੱਕ ਸਥਿਤੀ ਸੀ, ਸਵੇਰ ਤੱਕ ਜਦੋਂ ਤੱਕ ਡੈਨੀਅਲ ਸਮਿਥ ਹੋਣਾ ਦਾ ਉਹ ਜਿਹੜਾ ਬਿਆਨ ਆ ਉਹ ਨਹੀਂ ਆਉਂਦਾ, ਉਦੋਂ ਤੱਕ ਤਾਂ ਇਸ ਤਰ੍ਹਾਂ ਲੱਗਦਾ ਸੀ ਕਿ ਸ਼ਾਇਦ ਕਿਤੇ ਕੋਈ ਸੁਣਵਾਈ ਹੋ ਜਾਵੇ ਇਹਨਾਂ ਦੀ, ਸਟੂਡੈਂਟਸ ਦੀ, ਅਤੇ ਸ਼ਾਇਦ ਉਹ ਜੋ ਓਟ ਪੋਟ ਕਰ ਰਹੇ ਨੇ ਉਸ ਸੰਬੰਧੀ ਘੁੰਮਦੇ ਘੁੰਮਾਉਂਦੇ ਵੈਸਟ ਕੋਸਟ ਤੋਂ ਵੈਨਕੂਵਰ ਤੋਂ ਲੈ ਕੇ ਅਤੇ ਈਸਟ ਵੱਲ ਨੂੰ ਟੋਰਾਂਟੋ ਤੱਕ ਉਹਨਾਂ ਨੇ ਪਹੁੰਚ ਕੀਤੀ। ਕੱਲ੍ਹ ਕਿਵੇਂ ਸਥਿਤੀ ਬਦਲੀ, ਜਿਹੜਾ ਤੁਸੀਂ ਲਾਗੇ ਲਾਗੇ ਵੀ ਰਹੇ ਹੋ, ਜਿਹੜਾ ਚਾਨਣਾ ਪਾਓ ਇਹਦੇ ਬਾਰੇ?
1: ਬਿਲਕੁਲ ਜੀ, ਜਿਵੇਂ ਕੁਲਦੀਪ ਜੀ ਜਾਣਦੇ ਹੋ ਕਿ ਲਗਭਗ 2 ਹਫ਼ਤੇ ਦੇ ਕਰੀਬ ਕਹਿ ਸਕਦੇ ਹਾਂ ਜਿਹੜਾ ਜੀ ਇਹ ਪ੍ਰੋਟੈਸਟ ਚੱਲਿਆ ਸੈਡਲ ਟਾਊਨ ਸਰਕਲ ਦੇ ਵਿੱਚ। ਇਹ ਬੱਚੇ ਬਿਲਕੁਲ ਸੜਕ ਦੇ ਕੰਢੇ ਦਿਨ ਰਾਤ 24 ਘੰਟੇ ਬੈਠੇ ਹੋਏ ਸੀਗੇ ਜੀ। ਸ਼ੁਰੂ ਵਿੱਚ ਤਾਂ ਜਿਸ ਦਿਨ ਬੈਠੇ ਉਸ ਦਿਨ ਤਾਂ ਉਹਨਾਂ ਨੇ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਸੀ ਕੁਝ ਬੱਚਿਆਂ ਨੇ, 5 ਤੋਂ 7 ਬੱਚਿਆਂ ਨੇ ਸ਼ਾਇਦ, ਅਤੇ ਫਿਰ ਗੁਰਦੁਆਰਾ ਸਾਹਿਬ ਦੀ ਕਮੇਟੀ ਪ੍ਰਧਾਨ ਸਾਹਿਬ ਖਾਸ ਤੌਰ 'ਤੇ, ਅਤੇ ਜਦੋਂ ਕੁਛ ਪਤਵੰਤੇ ਸੱਜਣ ਕਮੇਟੀ 'ਚ ਉਹਨਾਂ ਨੇ ਜਾ ਕੇ ਬੱਚਿਆਂ ਨੂੰ ਬੇਨਤੀ ਕੀਤੀ ਕਿ ਠੀਕ ਹੈ ਜੇਕਰ ਤੁਸੀਂ ਪ੍ਰੋਟੈਸਟ ਕੰਟੀਨਿਊ ਕਰਨਾ ਚਾਹੁੰਦੇ ਹੋ ਤੁਹਾਡੀ ਚੁਆਇਸ ਹੈ, ਪਰ ਘੱਟੋ ਘੱਟ ਭੁੱਖ ਹੜਤਾਲ ਤੁਸੀਂ ਖਤਮ ਕਰ ਦਿਓ, ਕਿਉਂਕਿ ਇਸ ਨਾਲ ਜੇਕਰ ਫੈਸਲਾ ਆਉਣ ਦੇ ਵਿੱਚ ਦੇਰੀ ਹੋਈ ਤਾਂ

0: ਤੁਹਾਡੀ ਸਿਹਤ ਨੁਕਸਾਨੀ ਜਾ ਸਕਦੀ ਹੈ ਸੋ ਉਸ ਬੇਨਤੀ ਨੂੰ ਸਵੀਕਾਰ ਕਰਦੇ ਹਾਂ ਬੱਚਿਆਂ ਨੇ ਭੁੱਖ ਹੜਤਾਲ ਤਾਂ ਖਤਮ ਕਰ ਦਿੱਤੀ ਸੀ ਜੀ ਪਰ ਪ੍ਰੋਟੈਸਟ ਜਿਹੜਾ ਸੀ ਉਹ ਚੱਲ ਰਿਹਾ ਸੀਗਾ ਜੀ ਅਤੇ ਦਿਨੇ ਕਈ ਵਾਰ ਕੁਝ ਘੱਟ ਬੱਚੇ ਹੁੰਦੇ ਸੀ ਸ਼ਾਮ ਨੂੰ ਕਾਫੀ ਵੱਡੀ ਗਿਣਤੀ ਵਿੱਚ ਬੱਚੇ ਪਹੁੰਚ ਜਾਂਦੇ ਸੀ ਉੱਥੇ ਹੀ ਫੂਡ ਦਾ ਵੀ ਪ੍ਰਬੰਧ ਕੀਤਾ ਗਿਆ ਸੀ ਵੱਖ ਵੱਖ ਗੁਰਦੁਆਰਾ ਸਾਹਿਬਾਨ ਗੁਰਦੁਆਰਾ ਦਸ਼ਮੇਸ਼ ਕਲਚਰ ਸੈਂਟਰ ਸੋਹਾਣਾ ਗੁਰਦੁਆਰਾ ਸਾਹਿਬ ਵੱਲੋਂ ਉੱਥੇ ਜਿਹੜਾ ਸੀ ਫੂਡ ਲੰਗਰ ਪਹੁੰਚਾਇਆ ਜਾਂਦਾ ਸੀ ਇਸ ਤੋਂ ਇਲਾਵਾ ਬਹੁਤ ਸਾਰੇ ਭਾਈਚਾਰੇ ਵਿੱਚੋਂ ਜਿਹੜੇ ਕੋਈ ਲੋਕ ਸੀਗੇ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਕੋਈ ਫੂਡ ਪੀਜ਼ਾ ਡਿਲੀਵਰ ਕਰ ਜਾਂਦਾ ਸੀ ਜੀ ਕੋਈ ਉੱਥੇ ਪਾਣੀ ਦੀਆਂ ਬੋਟਲ ਦੇ ਜਾਂਦਾ ਸੀਗਾ ਜੀ ਇਸ ਤਰ੍ਹਾਂ ਸਮਾਨ ਪਹੁੰਚ ਰਿਹਾ ਸੀ ਅਤੇ ਲਗਾਤਾਰ ਬੱਚੇ ਜਿਹੜੇ ਸੀਗੇ ਉਹ ਆਪਣੀਆਂ ਜੋ ਉਹਨਾਂ ਦੀਆਂ ਮੰਗਾਂ ਸੀ ਉੱਥੇ ਬੈਠੇ ਹੋਏ ਸੀਗੇ ਜੀ ਜਿਵੇਂ ਤੁਸੀਂ ਦੱਸਿਆ ਕਿ ਇਸ ਤੋਂ ਇਲਾਵਾ ਵੱਖਰੇ ਵੱਖਰੇ ਮੈਂਬਰ ਪਾਰਲੀਮੈਂਟ ਜਿਹੜੇ ਚੁਣੇ ਹੋਏ ਨੁਮਾਇੰਦੇ ਨੇ ਉਹਨਾਂ ਤੱਕ ਪਹੁੰਚ ਕਰਨ ਦੀ ਵੀ ਬੱਚਿਆਂ ਵੱਲੋਂ ਉਹਨਾਂ ਦੇ ਦਫ਼ਤਰਾਂ ਵਿੱਚ ਜਾ ਜਾ ਕੇ ਮੀਟਿੰਗਾਂ ਕੀਤੀਆਂ ਗਈਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਇੱਥੋਂ ਤੱਕ ਕਿ ਵੈਨਕੂਵਰ ਅਤੇ ਸਰੀ ਅਤੇ ਜਿਹੜਾ ਬਰੈਂਪਟਨ ਟੋਰਾਂਟੋ ਦੇ ਕੁਛ ਮੈਂਬਰ ਪਾਰਲੀਮੈਂਟ ਨੇ ਉਹਨਾਂ ਨੂੰ ਵੀ ਕੁਝ ਜਿਹੜੇ ਬੱਚਿਆਂ ਦੇ ਨੁਮਾਇੰਦੇ ਨੇ ਉਹ ਜਾ ਕੇ ਮਿਲੇ ਸੋ ਕੱਲ੍ਹ ਤੱਕ ਸਥਿਤੀ ਇਸ ਤਰ੍ਹਾਂ ਬਣੀ ਹੋਈ ਸੀ ਪਰ ਕੱਲ੍ਹ ਇੱਕਦਮ ਜਿਹੜਾ ਕਿਉਂਕਿ ਇਸ ਤੋਂ ਪਹਿਲਾਂ ਵੀ ਪੁਲਿਸ ਵਾਲੇ ਨੋਟਿਸ ਦੇ ਗਏ ਸੀਗੇ ਜਿਹੜਾ ਸੀ ਇਸ ਪ੍ਰੋਟੈਸਟ ਨੂੰ ਚੱਕਣ ਲਈ ਪਰ ਉਸਦੀ ਐਕਸਟੈਂਸ਼ਨ ਮਿਲ ਗਈ ਸੀਗੀ ਜੀ ਰਾਜ ਧਾਲੀਵਾਲ ਹੁਣਾਂ ਨੇ ਵੀ ਉਹ 'ਚ ਕੁਛ ਹੈਲਪ ਕੀਤੀ ਸੀ ਅਤੇ ਪੁਲਿਸ ਨੇ ਕਹਿ ਤਾ ਸੀ ਕਿ ਜੇਕਰ ਤੁਸੀਂ ਇਹਨਾਂ ਰੂਲ ਐਂਡ ਰੈਗੂਲੇਸ਼ਨ ਨੂੰ ਫੋਲੋ ਕਰਦੇ ਹੋ ਤਾਂ ਜਿਹੜਾ ਤੁਹਾਨੂੰ ਤੁਸੀਂ ਪ੍ਰੋਟੈਸਟ ਜਿਹੜਾ ਕੰਟੀਨਿਊ ਕਰ ਸਕਦੇ ਹੋ ਪਰ ਕੱਲ੍ਹ ਦੁਪਹਿਰੇ ਜਾਂ ਸਵੇਰੇ ਕਹਿ ਸਕਦੇ ਹਾਂ ਕਿ ਇਕਦਮ ਸਥਿਤੀ ਬਦਲੀ ਕੁਝ ਪੁਲਿਸ ਅਫਸਰ ਕੈਲਗਰੀ ਪੁਲਿਸ ਦੇ ਅਤੇ CBSE ਜਿਹੜੇ ਹੈ ਜੀ ਕੈਨੇਡਾ ਬਾਰਡਰ ਸਿਕਿਉਰਿਟੀ ਏਜੰਸੀ ਦੇ ਆਫਿਸਰ ਜਿਹੜੇ ਨੇ ਉੱਥੇ ਮੌਕੇ 'ਤੇ ਪਹੁੰਚੇ ਅਤੇ ਜਿੰਨੇ ਵੀ ਬੱਚੇ ਉੱਥੇ ਮੌਜੂਦ ਸੀ ਉਹਨਾਂ ਤੋਂ ਉਹਨਾਂ ਦੀ ID ਦੀ ਮੰਗ ਕੀਤੀ ਗਈ ਅਤੇ ਜਿੱਦਾਂ ਹੀ ਬੱਚਿਆਂ ਦੀਆਂ ID ਲੈ ਕੇ ਉਹਨਾਂ ਨੂੰ ਜੀ ਕੁਝ ਨੋਟਿਸ ਜਾਰੀ ਕਰ ਦਿੱਤੇ ਗਏ CBSE ਵੱਲੋਂ ਅਤੇ 2 ਵਜੇ ਕੱਲ੍ਹ ਦੁਪਹਿਰੇ ਜਿਹੜਾ ਜੀ ਉਹਨਾਂ ਨੂੰ ਹੈਰੀ ਹੇਜ਼ ਬਿਲਡਿੰਗ ਦੇ ਵਿੱਚ ਪੇਸ਼ ਹੋਣ ਲਈ ਕਿਹਾ ਗਿਆ ਸੀਗਾ ਜੀ ਸੋ
1: ਉੱਥੇ ਇੰਨੇ ਕੁ ਬੱਚੇ ਸੀ ਉਸ ਵੇਲੇ ਕੀ ਪਤਾ ਲੱਗਿਆ ਜੀ ਕਿ
0: ਇੰਨੇ ਕੁ ਬੱਚੇ ਸੀਗੇ ਜੀ ਕਿਉਂਕਿ ਦੁਪਹਿਰ ਵੇਲੇ ਬੱਚੇ ਜਿੱਦਾਂ ਥੋੜ੍ਹੀ ਗਿਣਤੀ ਘੱਟ ਜਾਂਦੀ ਹੈ ਕਿਉਂਕਿ ਫਿਰ 24 ਘੰਟੇ ਬੱਚਿਆਂ ਵੱਲੋਂ ਇੰਨਾ ਦੇਰ ਬੈਠਿਆ ਵੀ ਨਹੀਂ ਜਾਂਦਾ ਐਕਚੁਲੀ ਜੋ ਸਾਨੂੰ ਪਤਾ ਲੱਗਾ ਕਿ ਸ਼ਾਇਦ ਉਸ ਤੋਂ ਵੀ ਪਹਿਲਾਂ ਬੱਚੇ ਘੱਟ ਸੀਗੇ ਜੀ ਅਤੇ ਜਦੋਂ ਬੱਚਿਆਂ ਨੂੰ ਪਤਾ ਲੱਗਿਆ ਕਿ ਉੱਥੇ ਪੁਲਿਸ ਆ ਰਹੀ ਹੈ ਅਤੇ ਕੁਛ ਹੋਰ ਬੱਚੇ ਇੱਧਰੋਂ ਉੱਧਰੋਂ ਉੱਥੇ ਪਹੁੰਚ ਗਿਆ ਜੀ ਜੋ ਜਾਣਕਾਰੀ ਪ੍ਰਾਪਤ ਹੋਈ ਹੈ ਜਿਸ ਤਰ੍ਹਾਂ ਹੀ ਸਾਨੂੰ ਕਿਉਂਕਿ ਬੱਚਿਆਂ ਵੱਲੋਂ ਇੱਕ ਮੀਡੀਆ ਗਰੁੱਪ ਬਣਾਇਆ ਗਿਆ ਸੀ ਉਹਦੇ ਵਿੱਚ ਬੱਚਿਆਂ ਨੇ ਜਿਵੇਂ ਹੀ ਕਿਹਾ ਕਿ ਇੱਥੇ CBSE ਅਤੇ ਪੁਲਿਸ ਦੇ ਅਫਸਰ ਮੌਕੇ 'ਤੇ ਪਹੁੰਚੇ ਨੇ ਅਤੇ ਜਿੰਨੇ ਵੀ ਮੀਡੀਆ ਵਾਲੇ ਕੁਛ ਨਜ਼ਦੀਕ ਸੀਗੇ ਜੀ ਉਹ ਉੱਥੇ ਪਹੁੰਚ ਗਿਆ ਪਰ ਸਾਡੇ ਜਾਂਦਿਆਂ ਨੂੰ ਉਹ ਆਫਿਸਰ ਜਿਹੜੇ ਨੇ ਜਾ ਚੁੱਕੇ ਨੇ ਪਰ ਜਾ ਕੇ ਜੋ ਸਥਿਤੀ ਪਤਾ ਲੱਗੀ ਕਿ ਕੁਛ ਬੱਚਿਆਂ ਨੂੰ ਨੋਟਿਸ ਮਿਲੇ ਨੇ ਫਿਰ ਉਹ ਬੱਚੇ ਜਿਹੜੇ ਨੇ ਜੀ ਆਪਣੇ ਵਕੀਲਾਂ ਰਾਹੀਂ ਜਿਹੜਾ 2 ਵਜੇ ਹੈਰੀਹੇਜ ਬਿਲਡਿੰਗ ਹੈ ਫੈਡਰਲ ਗੌਰਮੈਂਟ ਦੀ ਬਿਲਡਿੰਗ ਹੈ ਡਾਊਨਟਾਊਨ ਕੈਲਗਰੀ ਦੇ ਵਿੱਚ ਉੱਥੇ ਇਮੀਗ੍ਰੇਸ਼ਨ ਆਫਿਸ 'ਚ ਪਹੁੰਚੇ ਅਤੇ ਉਹਨਾਂ ਨੂੰ ਜਿਹੜਾ ਜੀ ਕੁਛ ਡਿਫਰੈਂਟ ਤਰ੍ਹਾਂ ਦੇ ਨੋਟਿਸ ਜਿਹੜੇ ਨੇ ਕਹਿ ਲਓ ਕਿ ਜਾਰੀ ਕਰਦੇ ਗਏ ਸੋ ਹੁਣ ਸਥਿਤੀ ਇਹ ਹੈ ਕਿ ਇੱਕ ਕਿਸਮ ਦਾ ਬੱਚਿਆਂ ਦੇ ਮਨ ਚ ਡਰ ਵੀ ਪੈਦਾ ਹੋ ਗਿਆ ਕਿਉਂਕਿ ਬੱਚੇ ਪਹਿਲੀ ਮੁਸ਼ਕਿਲ ਸਥਿਤੀ ਵਿੱਚ
1: ਇੱਕ ਹੋਰ ਦੱਸਿਓ ਜੀ ਜਿਹੜਾ ਜਦੋਂ ਇੱਥੋਂ ਉਹਨਾਂ ਨੂੰ ਨੋਟਿਸ ਜਾਰੀ ਕੀਤੇ ਗਏ ਸਰਲ ਡਾਊਨ ਸਰਕਲ ਦੇ ਵਿੱਚ ਮੌਜੂਦ ਬੱਚਿਆਂ ਨੂੰ ਉਹਨਾਂ ਨੇ ਉਸੇ ਵੇਲੇ ਹੀ ਧਰਨਾ ਉੱਥੋਂ ਹਟਾ ਦਿੱਤਾ ਜਾਂ ਬਾਅਦ ਵਿੱਚ ਚੁੱਕਿਆ ਬੱਚਿਆਂ ਨੇ
0: ਕੁਛ ਘੰਟਿਆਂ ਬਾਅਦ ਚੱਕਿਆ ਕਿਉਂਕਿ ਬਹੁਤੇ ਬੱਚੇ ਜਿਹੜੇ ਉੱਥੇ ਮੌਜੂਦ ਸੀਗੇ ਜੀ ਉਹਨਾਂ ਨੂੰ ਫਿਰ ਜਿਹੜਾ ਹੈ ਉੱਥੋਂ ਨੋਟਿਸ ਜਾਰੀ ਹੋ ਗਿਆ ਸੀ ਉਹਨਾਂ ਨੂੰ ਫਿਰ ਵਿਦਇਨ 1-2 ਘੰਟੇ ਹੀ ਕਿਉਂਕਿ 2 ਵਜੇ ਦਾ ਟਾਈਮ ਸੀ ਬਹੁਤ ਸ਼ਾਰਟ ਨੋਟਿਸ ਸੀਗਾ ਉਹਨਾਂ ਨੇ ਛੇਤੀ ਫਿਰ ਆਪਣੇ ਵਕੀਲਾਂ ਨਾਲ ਗੱਲਬਾਤ ਕੀਤੀ ਕੁਛ ਵਕੀਲਾਂ ਦੇ ਨੁਮਾਇੰਦੇ ਜਿਹੜੇ ਉੱਥੇ ਉਹਨਾਂ ਦੇ ਨਾਲ ਪੇਸ਼ ਹੋਏ ਅਤੇ ਫਿਰ ਉਹਨਾਂ ਨੇ ਕਿਉਂਕਿ ਡਾਊਨਟਾਊਨ ਜਾਣਾ ਸੀ ਅਤੇ ਫਿਰ ਬੱਚਿਆਂ ਦੀ ਗਿਣਤੀ ਪਹਿਲਾਂ ਹੀ ਕਿਉਂਕਿ ਦੁਪਹਿਰ ਵੇਲੇ ਘੱਟ ਹੁੰਦੀ ਹੈ ਇੱਦਾਂ ਹੋਇਆ ਕਿ ਪਿਛਲੇ ਕੁਝ ਦਿਨਾਂ ਤੋਂ ਕੁਝ ਭਾਈਚਾਰੇ ਦੇ ਜਿਹੜੇ ਲੋਕ ਹੁੰਦੇ ਨੇ ਵੱਖ ਵੱਖ ਏਜ ਦੇ ਉਹਨਾਂ ਸਾਥ ਦੇਣ ਲਈ ਕਈ ਵਾਰ ਥੋੜ੍ਹੀ ਦੇਰ ਉੱਥੇ ਬਹਿ ਜਾਂਦੇ ਸੀ ਜਦੋਂ ਅਸੀਂ ਵੀ ਪਹੁੰਚੇ ਤਾਂ ਉੱਥੇ ਬਜ਼ੁਰਗ ਕੁਛ ਬੈਠੇ ਹੋਏ ਸੀ ਉਹਨਾਂ ਦੀ ਬੱਚਿਆਂ ਦੀ ਸਪੋਰਟ ਲਈ ਪਰ ਬੱਚੇ ਉੱਥੋਂ ਕਿਉਂਕਿ ਸਟ੍ਰੈਸ ਸੀਗੇ ਟੈਨਸ਼ਨ ਸੀਗੇ ਸਾਰਾ ਕੁਛ ਹੋਣ ਦੇ ਬਾਵਜੂਦ ਅਤੇ ਫਿਰ ਜੋ ਸਾਨੂੰ ਜਾਣਕਾਰੀ ਪ੍ਰਾਪਤ ਹੋਈ ਕਿ ਬੱਚਿਆਂ ਨੇ ਉੱਥੋਂ ਸਾਰਾ ਗਾਰਬੇਜ ਵਗੈਰਾ ਪਿੱਕ ਕਰਨਾ ਸ਼ੁਰੂ ਕਰ ਦਿੱਤਾ ਟੈਂਟ ਵਗੈਰਾ ਉੱਥੋਂ ਜਿਹੜੇ ਨੇ ਇਕੱਠੇ ਕਰਨੇ ਸ਼ੁਰੂ ਕਰਤੇ ਅਤੇ ਸਾਡੇ ਪੁੱਛਣ 'ਤੇ ਬੱਚਿਆਂ ਨੇ ਫਿਰ ਇਹੀ ਦੱਸਿਆ ਕਿ ਜੋ ਕਿਉਂਕਿ ਉਹਨਾਂ ਦਾ ਕੋਈ ਵੱਖਰਾ ਸਟੂਡੈਂਟਸ ਦਾ ਗਰੁੱਪ ਹੋ ਸਕਦਾ ਉਹਦੇ ਵਿੱਚ ਉਹਨਾਂ ਨੂੰ ਇਹੀ ਸਲਾਹ ਦਿੱਤੀ ਗਈ ਕਿ ਫਿਲਹਾਲ ਜਿਹੜਾ ਹੈ ਜੀ ਤੁਸੀਂ ਇਹ ਪ੍ਰੋਟੈਸਟ ਜਿਹੜਾ ਕੁਝ ਦਿਨ ਲਈ ਰੋਕ ਦਿਓ ਕਿਉਂਕਿ 11-12 ਬੱਚਿਆਂ ਨੂੰ ਨੋਟਿਸ ਮਿਲੇ ਨੇ ਜੇਕਰ ਹੋਰ ਬੱਚੇ ਉੱਥੇ ਹੁੰਦੇ ਤਾਂ ਉਹਨਾਂ ਨੂੰ ਵੀ ਜਾਰੀ ਹੋ ਸਕਦੀ ਸੀ ਉਹਨਾਂ ਲਈ ਵੀ ਸਥਿਤੀਆਂ ਜਿਹੜੀਆਂ ਹੋਰ ਔਖੀਆਂ ਹੋ ਸਕਦੀਆਂ ਸੀ ਮੇਰੇ ਮੁਤਾਬਕ ਸਮੇਂ ਮੁਤਾਬਕ ਜਾਂ ਸਥਿਤੀਆਂ ਦੇ ਮੁਤਾਬਕ ਬੱਚਿਆਂ ਨੇ ਜਿਹੜਾ ਜੀ ਉਸ ਸਮੇਂ ਮੈਂ ਕਹਿ ਸਕਦਾ ਕਿ ਠੀਕ ਫੈਸਲਾ ਲੈ ਲਿਆ ਜੀ
1: ਜੀ ਸੋ ਇਸ ਤੋਂ ਬਾਅਦ ਜਿਹੜਾ ਪਤਾ ਲੱਗ ਰਿਹਾ ਹੈ ਜੀ ਕਿ ਜਿਹੜੇ ਉਹਨਾਂ ਨੂੰ ਹੈਰੀਹੇਜ਼ ਬਿਲਡਿੰਗ ਬਲਾਕੜੀ ਫੈਡਰਲ ਗੌਰਮੈਂਟ ਦੀ ਬਿਲਡਿੰਗ ਆ
0: ਜੀ ਜੀ
1: ਅਤੇ ਜਿੱਥੇ ਫੈਡਰਲ ਜਿਹੜਾ ਇਮੀਗ੍ਰੇਸ਼ਨ ਨਾਲ ਸੰਬੰਧਿਤ ਨੇ ਸਾਰੇ ਕੰਮਕਾਜ ਉੱਥੇ ਹੁੰਦੇ ਨੇ ਈਵਨ ਕਿ ਕੈਨੇਡੀਅਨ ਪਾਸਪੋਰਟ ਵੀ ਉੱਥੋਂ ਰੀਨਿਊ ਵਗੈਰਾ ਕਰਨ ਲਈ ਅਸੀਂ ਜਾਂਦੇ ਹਾਂ ਹੋਰ ਵੀ ਕੰਮਕਾਜ PR ਕਾਰਡ ਵਗੈਰਾ ਸਾਰਾ ਕੁਛ ਉੱਥੇ ਜਾ ਕੇ ਜੀ ਅਤੇ ਕਹਿੰਦੇ ਕਿ ਉਹਨਾਂ ਨੂੰ ਜਿਹੜੇ ਨੋਟਿਸ ਹੁਣ ਦਿੱਤੇ ਗਏ

0: ਦਿਨ ਦੀ ਉਹਨਾਂ ਨੂੰ ਨੋਟਿਸ ਨੇ ਕਿ 15 ਦਿਨਾਂ ਚ ਰਿਮੂਵਲ ਆਰਡਰ ਨੇ ਤੇ ਉਹ ਪ੍ਰੀ ਰਿਸਕ ਰਿਮੂਵਲ ਆਰਡਰ ਜਿਹੜੇ ਹੁੰਦੇ ਨੇ ਜੀ ਉਹ ਦੱਸੇ ਜਾ ਰਹੇ ਨੇ
1: ਜੀ
0: ਸੋ ਪ੍ਰੀ ਰਿਸਕ ਰਿਮੂਵਲ ਜਿਹੜਾ ਹੈ ਜੀ ਉਹ ਸਰੋਤਿਆਂ ਨੂੰ ਅਸੀਂ ਦੱਸ ਦਈਏ ਕਿ ਪ੍ਰੀ ਰਿਸਕ ਰਿਮੂਵਲ ਇਹ ਹੈ ਕਿ ਜਦੋਂ ਕਿਸੇ ਨੂੰ ਇਹ ਕਹਿ ਦਿੱਤਾ ਜਾਂਦਾ ਹੈ ਕਿ ਅਸੀਂ ਤੈਨੂੰ ਮੁਲਕ ਚੋਂ ਭੇਜਣਾ ਹੈ ਬਾਹਰ ਤੇ ਪਰ ਜਿੱਥੇ ਮੁਲਕ ਦਾ ਤੂੰ ਅਸਲੀ ਬਸ਼ਿੰਦਾ ਹੈ ਜਿੱਥੇ ਦਾ ਹੈ ਜਾਂ ਜਿੱਥੋਂ ਤੂੰ ਆਇਆ ਉੱਥੇ ਕੀ ਤੈਨੂੰ ਵਾਪਸ ਅਸੀਂ ਭੇਜਦੇ ਹਾਂ ਧੱਕੇ ਨਾਲ ਤਾਂ ਕੀ ਕੋਈ ਰਿਸਕ ਤਾਂ ਨਹੀਂ ਸੋ ਪ੍ਰੀ ਰਿਮੂਵਲ ਰਿਸਕ ਆਰਡਰ ਜਿਹੜਾ ਹੈ ਜੀ ਉਹਨਾਂ ਦਾ ਅਸੈਸ ਕੀਤਾ ਜਾਵੇਗਾ ਕਿ ਕੀ ਉੱਥੇ ਪਿੱਛੇ ਬੈਕ ਹੋਮ ਇਹਨਾਂ ਨੂੰ ਕੋਈ ਇਸ ਤਰ੍ਹਾਂ ਦੀ ਸਮੱਸਿਆ ਤਾਂ ਨਹੀਂ ਸੋ ਉਹ ਅਸੈਸਮੈਂਟ ਦੱਸੀ ਜਾ ਰਹੀ ਜੇ ਉਹ ਹੈ ਤਾਂ ਫਿਰ ਉਹਦਾ ਅਰਥ ਇਹ ਹੈ ਜੀ ਮੈਂ ਵੈਸੇ ਦੱਸ ਰਿਹਾ
1: ਬਿਲਕੁਲ ਜੀ ਇਹ ਬੱਚਿਆਂ ਲਈ ਜਿਹੜੇ ਬੱਚੇ ਉਸ ਸਮੇਂ ਉੱਥੇ ਨੋਟਿਸ ਮਿਲੇ ਉਹਨਾਂ ਲਈ ਸਥਿਤੀ ਥੋੜ੍ਹੀ ਜਿਹੀ ਹੋਰ ਪਹਿਲਾਂ ਹੀ ਬੱਚੇ ਗੰਭੀਰ ਸਥਿਤੀ ਚੋਂ ਲੰਘ ਰਹੇ ਸੀ ਕਿਉਂਕਿ ਉਹਨਾਂ ਨੂੰ ਜਿਹੜਾ ਜੋ ਡਿਮਾਂਡ ਕਰ ਰਹੇ ਸੀ ਕਿ ਜੋ ਉਹਨਾਂ ਨੇ ਸਟੱਡੀ ਕੀਤੀ ਉਸ ਮੁਤਾਬਕ ਜੋ ਉਹਨਾਂ ਨੂੰ ਵਰਕ ਪਰਮਿਟ ਮਿਲਣਾ ਉਹ ਨਹੀਂ ਮਿਲਿਆ ਅਤੇ ਹੁਣ ਜਿਹੜਾ ਉਹ ਨੋਟਿਸ ਇਸ਼ੂ ਹੋਇਆ ਟੈਕਨੀਕਲੀ ਜਿੰਨੀ ਕੁ ਸਾਨੂੰ ਸਮਝ ਆਈ ਹੈ ਕਿਉਂਕਿ ਜਿੱਦਣ ਬੱਚਿਆਂ ਦੀਆਂ ਰਿਫਿਊਜ਼ਲ ਆਈਆਂ ਨੇ ਜੀ ਇਹ ਵਰਕ ਪਰਮਿਟ ਦੀਆਂ ਉਹ ਲਗਭਗ ਜੁਲਾਈ ਦੇ ਪਹਿਲੇ ਹਫ਼ਤੇ ਜਾਂ ਦੂਸਰੇ ਹਫ਼ਤੇ ਜ਼ਿਆਦਾ ਆਈਆਂ ਨੇ ਅਤੇ ਉਸ ਤੋਂ ਬਾਅਦ ਲਗਭਗ ਬੱਚਿਆਂ ਕੋਲ 90 ਦਿਨ ਦਾ ਸਮਾਂ ਸੀ ਇੱਥੇ ਕੈਨੇਡਾ 'ਚ ਰਹਿਣ ਅਤੇ ਉਸ ਤੋਂ ਬਾਅਦ ਆਪਣੀ ਜਿਹੜੀ ਹੈ ਕੋਈ ਸਥਿਤੀ ਵਗੈਰਾ ਉਹਨਾਂ
0: ਨੇ
1: ਆਪਸ਼ਨ ਜਿਹੜੀਆਂ ਅਵੇਲੇਬਲ ਸੀ ਉਹਨਾਂ ਨੂੰ ਯੂਜ਼ ਕਰਨ ਦੀ ਪਰ ਜਿਹੜੇ ਹੁਣ ਉਹ 11-12 ਬੱਚਿਆਂ ਨੂੰ ਇਹ ਦੱਸਿਆ ਗਿਆ ਕਿ 12 ਬੱਚੇ ਉੱਥੇ ਗਏ ਸੀ ਅਤੇ ਸ਼ਾਇਦ ਇੱਕ ਬੱਚੇ ਕੋਲ ਕੋਈ ਸਟੇਟਸ ਸਟਿਲ ਸੀਗਾ ਸੀ ਉਹਨੂੰ ਨੋਟਿਸ ਉਹਨਾਂ ਨੇ ਜਾਰੀ ਨਹੀਂ ਕੀਤਾ 11 ਨੂੰ ਕੀਤੇ ਨੇ ਜੀ ਜੋ ਜਾਣਕਾਰੀ ਮਿਲੀ ਹੈ
0: ਇੱਕ ਬੱਚੇ ਕੋਲ ਸਟੇਟਸ ਸੀ
1: ਇੱਕ ਬੱਚੇ ਕੋਲ ਸਟੇਟਸ ਸੀਗਾ ਕੋਈ ਅਤੇ ਉਹਦੀ ਉਹਨੂੰ ਨਹੀਂ ਜਾਰੀ ਹੋਇਆ 11 ਬੱਚਿਆਂ ਨੂੰ ਹੋਏ ਨੇ ਜੀ ਸੋ ਪ੍ਰੋਬਲਮ ਇਹ ਆਈ ਹੈ ਕਿ ਇੱਕ ਤਾਂ ਉਹ ਜਿੰਨੀ ਕੁ ਹੁਣ ਤੱਕ ਕਿਉਂਕਿ ਅਸੀਂ ਜਿਹੜੀ ਹੈ ਕੋਈ ਲੀਗਲ ਇਨਫੋਰਮੇਸ਼ਨ ਜਾਂ ਸ਼ੇਅਰ ਨਹੀਂ ਕਰ ਰਹੇ ਜੋ ਐਜ਼ ਏ ਪੱਤਰਕਾਰ ਜਾਂ ਐਜ਼ ਏ ਜਰਨਲਿਸਟ ਜੋ ਉੱਥੋਂ ਸਾਨੂੰ ਆਲੇ ਦੁਆਲਿਓਂ ਜਾਣਕਾਰੀ ਇਕੱਤਰ ਹੋਈ ਸਿਰਫ ਉਸ ਜਾਣਕਾਰੀ ਬੇਸ 'ਤੇ ਅਸੀਂ ਨਿਊਜ਼
0: ਕਿਉਂਕਿ ਜਿਹੜੀਆਂ ਚਿੱਠੀਆਂ ਜੇ ਕਿਸੇ ਨੂੰ ਨੋਟਿਸ ਮਿਲੇ ਨੇ ਤਾਂ ਉਹਨਾਂ ਨੂੰ ਪਰਸਨਲ ਤੌਰ 'ਤੇ ਇਸ਼ੂ ਕੀਤੇ ਗਏ ਨੇ
1: ਜੀ
0: ਪਬਲਿਕਲੀ ਅਸੀਂ ਉਹਨਾਂ ਨੂੰ
1: ਪਬਲਿਕਲੀ
0: ਡਿਸਕਸ ਨਹੀਂ ਕਰ ਸਕਦੇ
1: ਡਿਸਕਸ ਨਹੀਂ ਕਰ ਸਕਦੇ
0: ਤੇ ਜਾਂ ਜਿਹਨਾਂ ਉਹ ਅਸੀਂ ਡਿਸਪਲੇ ਵੀ ਨਹੀਂ ਕਰ ਸਕਦੇ
1: ਨਹੀਂ ਕਰ ਸਕਦੇ ਸੋ ਪਤਾ ਇਹੀ ਲੱਗਿਆ ਕੁਲਦੀਪ ਜੀ ਕਿ ਜੋ 90 ਦਿਨ ਦਾ ਸੀਗਾ ਉਹਨਾਂ ਕੋਲ ਸਟੇਟਸ ਪਹਿਲਾਂ ਬੱਚਿਆਂ ਕੋਲੋਂ ਉਹਦੇ 'ਚੋਂ 30 ਦਿਨ ਆਲਮੋਸਟ ਪਾਸ ਹੋ ਚੁੱਕੇ ਸੀ ਕਿਉਂਕਿ ਜੁਲਾਈ ਦੇ ਮਿਡਲ 'ਚ ਆਏ ਸੀ 60 ਦਿਨ ਰਹਿ ਗਏ ਸੀ ਸੋ ਉਹ 60 ਦਿਨ ਦਾ ਸਮਾਂ ਇੱਕ ਤਾਂ ਉਹ 11 ਬੱਚਿਆਂ ਲਈ 15 ਦਿਨ ਦਾ ਰਹਿ ਗਿਆ ਜੀ ਜਿਹੜੀ ਕਿ ਇੱਕ ਚਿੰਤਾ ਦਾ ਵਿਸ਼ਾ ਕਿ ਸਮਾਂ ਬਹੁਤ ਘੱਟ ਗਿਆ ਦੂਸਰਾ ਜੋ ਮੈਨੂੰ ਆਲੇ ਦੁਆਲੇ ਜਾਣਕਾਰੀ ਮਿਲੀ ਕਿ ਹੁਣ ਉਹ ਬੱਚੇ ਸਟੱਡੀ ਵੀ ਨਹੀਂ ਕਰ ਸਕਦੇ ਉਹਨਾਂ ਨੂੰ ਕੋਈ ਹੋਰ ਰਸਤਾ ਅਪਣਾਉਣਾ ਪਏਗਾ ਉਹ ਸਟੱਡੀ ਵਾਲੇ ਰਸਤੇ ਨਹੀਂ ਹੁਣ ਜਾ ਸਕਦੇ ਬੱਚੇ ਜੀ
0: ਅੱਛਾ ਜੀ
1: ਹਾਂਜੀ ਜਿਹੜੇ ਕਿਉਂਕਿ ਬਾਕੀ ਬੱਚੇ ਨੇ ਉਹ ਸਟੱਡੀ ਰਾਹੀਂ ਆਪਣਾ ਮੇਨਟੇਨ ਕਰ ਸਕਦੇ ਨੇ ਸਟੇਟਸ ਨੂੰ ਪਰ ਜਿੰਨੀ ਮੈਨੂੰ ਜਾਣਕਾਰੀ ਮਿਲੀ ਹੈ ਜੀ ਹੋ ਸਕਦਾ ਇਹਦੇ 'ਚ ਕੁਛ ਰੋਂਗ ਇਨਫੋਰਮੇਸ਼ਨ ਹੋਵੇ ਸੋ ਇਹ ਬੱਚਿਆਂ ਲਈ ਉਹਨਾਂ ਬੱਚਿਆਂ ਲਈ ਥੋੜ੍ਹੀ ਜਿਹੀ ਔਖੀ ਸਥਿਤੀ ਹੋ ਗਈ ਪਰ ਉਹਨਾਂ ਕੋਲ ਡਿਫਰੈਂਟ ਕੁਛ ਰੂਲਸ ਹਨ ਜਿਹੜੇ ਕੈਨੇਡਾ ਦੇ ਉਹਨਾਂ ਨੂੰ ਫੋਲੋ ਕਰਕੇ ਉਹ ਕੁਛ ਨਾ ਕੁਛ ਸਮਾਂ ਇਸ ਨੂੰ ਵਧਾ ਸਕਦੇ ਨੇ ਵਕੀਲ ਜਾਂ ਉਹਨਾਂ ਦੇ ਜਿਹੜੇ ਇਮੀਗ੍ਰੇਸ਼ਨ ਕੰਸਲਟੈਂਟ ਨੇ ਇਹ ਉਹਨਾਂ ਨੂੰ ਜ਼ਿਆਦਾ ਸਲਾਹ ਕਰਕੇ ਉਹਨਾਂ ਦੀ ਜਿਹੜੀ ਸਥਿਤੀ ਹੈ ਉਹ ਦੱਸ ਸਕਦੇ ਨੇ ਪਰ ਇਸ ਸਮੇਂ ਸਥਿਤੀ ਜਿਹੜੀ ਹੈ ਜੀ ਉਹ ਬਹੁਤ ਹੀ ਡਾਮਾਡੋਲ ਜੀ ਹੋ ਗਈ ਹੈ ਕਿਉਂਕਿ ਪਹਿਲਾਂ ਹੀ ਬੱਚੇ ਬੜੇ ਪਰੇਸ਼ਾਨ ਸੀਗੇ ਜੀ ਕਿਉਂਕਿ ਕਿਸੇ ਵੱਲੋਂ ਵੀ ਭਾਵੇਂ ਕਿ ਉਹ ਫੈਡਰਲ ਗੌਰਮੈਂਟ ਹੈ ਭਾਵੇਂ ਉਹ ਪ੍ਰੋਵਿੰਸ਼ਲ ਗੌਰਮੈਂਟ ਹੈ ਬਹੁਤ ਹੀ ਬਾਂਹ ਨਹੀਂ ਸੀ ਬੱਚਿਆਂ ਦੀ ਫੜੀ ਜਾ ਰਹੀ ਸਗੋਂ ਬਾਂਹ ਫੜਨ ਦੀ ਬਜਾਏ ਜਿਹੜੇ ਸਟੇਟਮੈਂਟਾਂ ਇਸ਼ੂ ਹੋ ਰਹੀਆਂ ਸੀ ਚਾਹੇ ਕਿ ਉਹ ਇਮੀਗ੍ਰੇਸ਼ਨ ਮਿਨਿਸਟਰ ਦੀ ਹੋਵੇ ਪ੍ਰਾਈਮ ਮਿਨਿਸਟਰ ਨੇ ਤਾਂ ਚਲੋ ਇਸ ਤਰ੍ਹਾਂ ਹੀ ਕਹਿ ਤਾ ਕਿ ਮੈਨੂੰ ਇਸ ਸਪੈਸੀਫਿਕ ਕੇਸ ਬਾਰੇ ਕੁਝ ਪਤਾ ਹੀ ਨਹੀਂ ਹੈ ਪਿਛਲੇ ਦਿਨੀ ਰੈਡੀਅਰ ਦੇ ਵਿੱਚ ਪਰ ਖਾਸ ਤੌਰ 'ਤੇ ਜਿਹੜੇ ਸਾਡੇ ਅਲਬਰਟਾ ਸੂਬੇ ਦੇ ਪ੍ਰੀਮੀਅਰ ਨੇ ਉਹਨਾਂ ਵੱਲੋਂ ਜਿਸ ਤਰ੍ਹਾਂ ਦੀ ਵਰਡਿੰਗ ਬੜੀ ਸਖ਼ਤ ਲਹਿਜੇ ਵਾਲੀ ਵਰਤੀ ਜਾ ਰਹੀ ਸੀ ਸੋਸ਼ਲ ਮੀਡੀਆ 'ਤੇ ਜਾਂ ਜਿਸ ਕਿਸੇ ਵੀ ਪ੍ਰੈਸ ਕਾਨਫਰੰਸ ਉਹਨਾਂ ਨੂੰ ਮੌਕਾ ਮਿਲ ਰਿਹਾ ਸੀ ਉਹ ਤਾਂ ਇਸ ਤਰ੍ਹਾਂ ਲੱਗਦਾ ਹੈ ਕਿ ਉਹ ਪੂਰਾ ਇਰਾਦਾ ਬਣਾਈ ਬੈਠੇ ਨੇ ਕਿ ਉਹ ਬੱਚਿਆਂ ਨੂੰ ਕਿਸੇ ਵੀ ਤਰ੍ਹਾਂ ਦੀ ਢਿੱਲ ਦੇਣ ਦੇ ਸਮਰਥਨ ਵਿੱਚ ਨਹੀਂ ਹਨ ਉਹ ਚਾਹੁੰਦੇ ਨੇ ਕਿ ਬੱਚੇ ਜਿਹੜੇ ਨੇ ਉਹ ਜਲਦੀ ਜਲਦੀ ਕੈਨੇਡਾ ਛੱਡ ਜਾਣ
0: ਗੋ ਹੋਮ
1: ਜੀ ਗੋ ਹੋਮ ਦੀ ਵਾਲੀ ਸਥਿਤੀ ਚ ਆਏ ਹੋਏ ਨੇ
0: ਉਹਨਾਂ ਨੇ ਗੋ ਹੋਮ ਲਫ਼ਜ਼ ਵਰਤਿਆ ਜੀ ਪਹਿਲਾਂ ਵੀ ਤੇ ਹੁਣ ਵੀ
1: ਬਿਲਕੁਲ
0: ਹੁਣ ਅਸੀਂ ਥੋੜ੍ਹੀ ਜਿਹੀ ਇਹਦੀ ਗੱਲ ਕਰਦੇ ਹਾਂ ਜੀ ਕਿ ਰਣਜੀਤ ਜੀ ਇੱਕ ਤਾਂ ਜੋ ਇੱਕ ਸਾਡੇ ਭਾਈਚਾਰੇ 'ਚ ਚਰਚਾ ਚੱਲੀ ਹੈ ਸਾਡੇ ਸੋਸ਼ਲ ਮੀਡੀਆ ਦੇ ਥਰੂ ਹੋਰ ਅਤੇ ਉਹ ਇਹ ਚਰਚਾ ਕਿ ਇਹ ਦੇਖੋ ਜੀ ਇਹ ਕੋਈ ਇੰਡੀਆ ਥੋੜ੍ਹੋ ਹੈ ਇੱਥੇ ਕੋਈ ਕਮੈਂਟ ਲਿਖਦੇ ਨੇ ਤਾਂ ਨਾ ਲਾਉਣ ਬਹਿ ਜਾਂਦੇ ਆ ਮੂੰਹ ਚੁੱਕ ਕੇ ਧਰਨੇ ਤੇ ਇੱਥੇ ਵੀ ਲੱਗਦੇ ਨੇ ਜੀ ਇਹ ਅੱਜ ਦੇ ਥੋੜ੍ਹੋ ਲੱਗਦੇ ਆ ਜੇ ਮੈਂ ਐਸੇ ਸ਼ਹਿਰ ਦੀ ਗੱਲ ਕਰਾਂ ਅਜੇ ਕੁਛ ਮਹੀਨੇ ਹੋਏ ਕਿ ਇੱਥੇ ਜਿਹੜਾ ਸਮਿਟ ਹੋ ਕੇ ਹਟਿਆ ਸੰਮੇਲਨ ਹਟਿਆ ਹੋ ਕੇ ਹਟਿਆ ਅਤੇ ਇੱਥੇ ਨਰਿੰਦਰ ਮੋਦੀ ਵੀ ਆਏ ਸੀ ਡੋਨਲਡ ਟਰੰਪ ਵੀ ਆਏ ਸੀ ਅਤੇ ਸਰਕਾਰ ਨੇ ਕੈਨੇਡੀਅਨ ਸਰਕਾਰ ਨੇ ਸਿਟੀ ਆਫ ਕੈਲਗਰੀ ਨੇ ਬਕਾਇਦਾ ਡੈਜੀਗਨੇਟਡ ਪਲੇਸਿਸ ਦਿੱਤੀਆਂ ਕਿ ਜਿਹੜੇ ਧਰਨਾਕਾਰੀ ਜਾਂ ਪ੍ਰਦਰਸ਼ਨਕਾਰੀ ਨੇ ਜਾਂ ਉਹਨਾਂ ਨੂੰ ਆਹ ਜਗ੍ਹਾ ਡੈਜੀਗਨੇਟ ਕੀਤੀਆਂ ਜਾਂਦੀਆਂ ਨੇ ਸੋ ਵਜੂਦ ਹੈ ਇਹਨਾਂ ਚੀਜ਼ਾਂ ਦਾ ਇੱਥੇ ਇੱਕ ਚੀਜ਼
1: ਜੀ
0: ਦੂਸਰੀ ਉਹਦੇ ਵਿੱਚ ਇਹ ਹੈ ਕਿ ਇਹ ਕੋਈ ਇੱਥੇ ਨਹੀਂ ਜੇ ਅਸੀਂ ਗੱਲ ਕਰਦੇ ਹਾਂ ਤਾਂ ਇਹ ਹੱਕ ਦਿੰਦੀ ਹੈ ਜੇ ਜਿਹੜੇ ਅੱਜ ਤੋਂ ਕੁਛ ਸਾਲ ਪਿੱਛੇ ਜਾ ਸਕਦੇ ਨੇ 15-18 ਸਾਲ ਪਿੱਛੇ ਕੈਲਗਰੀ ਸ਼ਹਿਰ ਦੇ ਵਿੱਚ ਜਦੋਂ ਪਲੇਟਾਂ ਦਾ ਰੌਲਾ ਪਿਆ ਸੀ

0: ਟੈਕਸੀ ਦੀਆਂ ਪਲੇਟਾਂ ਦਾ ਤੇ ਸਿਟੀ ਤੇ ਪ੍ਰੈਸ਼ਰ ਸੀ ਕਿ ਉਹ ਇਹਨਾਂ ਨੂੰ ਜਰਾ ਓਪਨ ਕਰਨ ਪ੍ਰੋਸੈਸ ਨੂੰ ਤੇ ਸਿਟੀ ਨੇ ਕੀਤਾ ਨਹੀਂ ਸੀ ਉਹ ਤੇ ਉਸ ਵੇਲੇ ਵੀ ਸਾਡੇ ਬਹੁਤ ਸਾਰੇ ਟੈਕਸੀ ਡਰਾਈਵਰ ਡਾਊਨ ਟਾਊਨ ਦੇ ਵਿੱਚ ਜਾ ਕੇ ਇੱਥੇ ਪ੍ਰਦਰਸ਼ਨ ਕਰਦੇ ਸੀ ਰੋਜ਼ਾਨਾ ਬਿਜ਼ਨਸ ਤੇ ਕਰਦੇ ਰਹੇ ਬਹੁਤ ਸਾਰੇ ਦਿਨ
1: ਜੀ
0: ਅਖੀਰ ਫਿਰ ਫੈਸਲਾ ਜਿਹੜਾ ਸੀ ਉਹ ਉਲਟ ਹੀ ਆ ਗਿਆ ਸੀ ਤੇ ਜੇ ਇਸ ਤੋਂ ਥੋੜਾ ਜਿਹਾ ਬਾਹਰ ਨਿਕਲ ਜਾਈਏ ਤੇ ਕਿਊਬਿਕ ਦੇ ਵਿੱਚ ਕੁਝ ਸਾਲ ਪਹਿਲਾਂ ਬੜਾ ਵੱਡਾ ਪ੍ਰੋਟੈਸਟ ਹੋਇਆ ਸੀ ਜਿਸ ਵਿੱਚ ਸਟੂਡੈਂਟਸ ਵਧੀਆ ਹੋਈਆਂ ਟਿਊਸ਼ਨ ਫੀਸਾਂ ਨੂੰ ਲੈ ਕੇ ਉਹਨਾਂ ਨੇ ਪ੍ਰੋਟੈਸਟ ਕੀਤਾ ਸੀ ਇਸ ਤੋਂ ਇਲਾਵਾ ਜੀ ਜਦੋਂ ਜਿਹੜਾ ਭਾਰਤ ਦੇ ਵਿੱਚ ਜਿਹੜਾ ਇੱਕ ਜਲੰਧਰ ਦਾ ਇੱਕ ਜਲੰਧਰ ਉਹਦਾ ਆਫਿਸ ਸੀ ਤੇ ਸ਼ਾਇਦ ਉਹ ਬਿਹਾਰ ਦਾ ਇਮੀਗ੍ਰੇਸ਼ਨ ਕੰਸਲਟੈਂਟ ਸੀ ਸ਼ਾਇਦ ਬ੍ਰਜੇਸ਼ ਮਿਸ਼ਰਾ ਮਿਸ਼ਰਾ ਉਹਨਾਂ ਦਾ ਨਾਮ ਦੱਸਦੇ ਸੀ ਜਿਹਨੂੰ ਬਾਅਦ ਵਿੱਚ ਫੜ ਲਿਆ ਸੀ ਇੱਥੇ ਉਹਨੇ ਨਕਲੀ ਆਫਰ ਲੈਟਰਾਂ ਦੇ ਸਟੂਡੈਂਟ ਚਾੜ ਦਿੱਤੇ ਸੀ ਜੀ ਇੱਥੇ ਨੂੰ ਉਦੋਂ ਵੀ ਲੋਕ ਬਹੁਤ ਸਾਰੇ ਸਮਝਦੇ ਸੀ ਕਿ ਸਟੂਡੈਂਟ ਨੂੰ ਵੀ ਪਤਾ ਤਾਂ ਹੋਣਾ ਹੈ ਚਲੋ ਪਤਾ ਹੋਵੇ ਜਾਂ ਨਾ ਹੋਵੇ ਇਹ ਵੀ ਇੱਕ ਬਹਿਸ ਦਾ ਵਿਸ਼ਾ ਹੈਗਾ ਪਰ ਉਹ ਸਟੂਡੈਂਟ ਜਦੋਂ ਆਏ ਉਹਨਾਂ ਨੂੰ ਰਹਿੰਦਿਆਂ ਨੂੰ ਕਈ ਕਈ ਸਾਲ ਹੋ ਗਏ ਸੀ ਤੇ ਉਹਨਾਂ ਦੇ ਇੱਕਦਮ ਸਟੇਟਸ ਜਿਹੜੇ ਸੀ ਰੱਦ ਕਰਨੇ ਸ਼ੁਰੂ ਕਰ ਦਿੱਤੇ ਜਦੋਂ ਪਤਾ ਲੱਗਾ ਕਿ ਇਹ ਨਕਲੀ ਆਫਰ ਲੈਟਰਾਂ ਤੇ ਆਇਆ ਸੀ ਉਹਨੇ ਸਟੱਡੀ ਵੀ ਪੂਰੀ ਕਰ ਲਈ ਹੋਈ ਸੀ ਉਹਨੇ ਪ੍ਰਦਰਸ਼ਨ ਧਰਨਾ ਜਿਹੜਾ ਜੀ ਓਨਟੇਰੀਓ ਦੇ ਵਿੱਚ ਰੱਖਿਆ ਹੋਇਆ ਸੀ ਤੇ ਉਸ ਵੇਲੇ ਜਾਂ ਹੋਰ ਵੀ ਕਈ ਜਗ੍ਹਾ ਤੇ ਸੀਗੇ ਉਹ ਉਸ ਵੇਲੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੇ ਉਹਨਾਂ ਨੂੰ ਇਹ ਸ਼ਾਦੀ ਦਿੱਤੀ ਸੀ ਕਿ ਕੋਈ ਗੱਲ ਨਹੀਂ ਫਿਕਰ ਨਾ ਕਰੋ ਤੁਸੀਂ ਵਿਕਟਿਮ ਹੋ ਤੁਹਾਡੇ ਨਾਲ ਧੋਖਾ ਹੋਇਆ ਤੇ ਅਸੀਂ ਇਹਦੀ ਜਾਂਚ ਕਰਾਂਗੇ ਤੇ ਤੁਹਾਨੂੰ ਇਸ ਤਰ੍ਹਾਂ ਨਹੀਂ ਮੁੜ ਦਿੰਦੇ ਕੋਈ ਤੁਸੀਂ ਫਿਕਰ ਨਾ ਕਰੋ ਅਸੀਂ ਤੁਹਾਡਾ ਖਿਆਲ ਰੱਖਾਂਗੇ ਹੁਣ ਉਹਨਾਂ ਦਾ ਕੀ ਬਣਿਆ ਨਹੀਂ ਬਣਿਆ ਇਹ ਸਾਡੇ ਕੋਲ ਪਰਸਨਲ ਲੈਵਲ 'ਤੇ ਤਾਂ ਇਨਫੋਰਮੇਸ਼ਨ ਹੈ ਨਹੀਂ ਕਈ ਵਾਰੀ ਜਦੋਂ ਚੀਜ਼ਾਂ ਹੋ ਜਾਂਦੀਆਂ ਨੇ ਤਾਂ ਉਹਦੀ ਬਾਅਦ ਵਿੱਚ ਜੋ ਕੀ ਵਾਪਰਿਆ ਉਹਦਾ ਕੀ ਨਹੀਂ ਵਾਪਰਿਆ ਉਹ ਸਾਡੇ ਕੋਲ ਇਨਫੋਰਮੇਸ਼ਨ ਪਹੁੰਚਦੀ ਨਹੀਂ ਹੈ ਸਾਡੇ ਥੋੜ੍ਹੀ ਜਿਹੀ ਘਾਟ ਰਹਿ ਜਾਂਦੀ ਹੈ ਉਹ
1: ਜੀ ਜਿਹੜੀ ਤੁਸੀਂ ਕੁਲਦੀਪ ਜੀ ਧਰਨਿਆਂ ਦੀ ਗੱਲ ਕੀਤੀ ਨਾ ਧਰਨੇ ਵੈਸੇ ਸਾਰੀ ਦੁਨੀਆਂ 'ਚ ਹੀ ਲੱਗਦੇ ਨੇ ਵੱਖ ਵੱਖ ਮੁਲਕਾਂ 'ਚ ਜਿੱਥੇ ਜਿਹੜੇ ਕੋਈ ਡੈਮੋਕ੍ਰੇਟਿਕ ਜਿੱਥੇ ਕਿਹਾ ਜਾਂਦਾ ਸਰਕਾਰਾਂ ਨੇ ਵੈਸੇ ਤੇ ਜਿੱਥੇ ਡਿਕਟੇਟਰਸ਼ਿਪ ਜਾਂ ਹੋਰ ਸਰਕਾਰਾਂ ਨੇ ਉੱਥੇ ਵੀ ਕਈ ਵਾਰ ਧਰਨੇ ਲੱਗਦੇ ਨੇ ਪਰ ਉਹਨਾਂ ਨੂੰ ਬਹੁਤ ਬੁਰੀ ਤਰ੍ਹਾਂ ਕੁਚਲ ਦਿੱਤਾ ਜਾਂਦਾ ਜਾਂ ਬੰਦ ਕਰਤਾ ਜਾਂਦਾ ਇਹੀ ਬਿਊਟੀ ਹੁੰਦੀ ਹੈ ਡੈਮੋਕ੍ਰੇਟਿਕ ਸਰਕਾਰਾਂ ਦੀ ਮੰਨੀ ਜਾਂਦੀ ਹੈ ਕਿ ਉੱਥੇ ਲੋਕਾਂ ਨੂੰ ਘੱਟੋ ਘੱਟ ਪ੍ਰੋਟੈਸਟ ਕਰਨ ਦਾ ਜਿਹੜਾ ਹੱਕ ਹੈ ਉਹ ਜ਼ਰੂਰ ਮਿਲਦਾ ਹੈ ਜੇਕਰ ਇੰਡੀਆ ਦੀ ਗੱਲ ਕਰੀਏ ਤਾਂ ਕਿਸਾਨ ਅੰਦੋਲਨ ਦੁਨੀਆਂ ਦੀ ਹਿਸਟਰੀ ਦਾ ਇੱਕ ਵੱਡਾ ਅੰਦੋਲਨ ਸਾਬਤ ਹੋਇਆ ਜਿਹੜਾ ਕਿ ਸਕਸੈਸਫੁਲ ਹੋਇਆ ਇਸ ਤੋਂ ਇਲਾਵਾ ਇੰਡੀਆ ਦੇ ਵਿੱਚ ਥੋੜੇ ਦਿਨ ਪਹਿਲਾਂ ਜੰਤਰ ਮੰਤਰ 'ਚ ਸਟੂਡੈਂਟਸ ਵੱਲੋਂ ਅੰਦੋਲਨ ਬੜਾ ਸਕਸੈਸਫੁਲ ਸਮਾਪਤ ਹੋਇਆ ਜੀ ਅਤੇ ਜੇਕਰ ਇੰਡੀਆ ਨੂੰ ਛੱਡ ਕੇ ਅਸੀਂ ਕੈਨੇਡਾ ਦੀ ਗੱਲ ਕਰੀਏ ਤਾਂ ਭਾਵੇਂ ਤੁਸੀਂ ਓਟਵਾ ਚਲੇ ਜਾਓ ਫੈਡਰਲ ਗੌਰਮੈਂਟ ਦੀ ਜਿਹੜੀ ਬਿਲਡਿੰਗ ਪਾਰਲੀਮੈਂਟ ਦੀ ਜਿਹੜੀ ਬਿਲਡਿੰਗ ਉਹਦੇ ਬਾਹਰ ਚਲੇ ਜਾਓ ਅਲਬਰਟਾ ਤੁਸੀਂ ਕਿਤੇ ਚਲ ਜਾਓ ਜੀ ਜਿਹੜੀ ਇੱਥੇ ਵਿਧਾਨ ਅਸੈਂਬਲੀ ਹੈ ਤੁਸੀਂ ਸਿਟੀ ਹਾਲ ਚਲ ਜਾਓ ਤੁਹਾਨੂੰ ਕੋਈ ਦਿਨ ਹੋਏਗਾ ਜਿੱਦਣ ਤੁਹਾਨੂੰ ਧਰਨੇ ਬਾਹਰ ਨਹੀਂ ਮਿਲਣਗੇ ਵੱਖਰੇ ਵੱਖਰੇ ਸਮੇਂ ਵੱਖਰੀਆਂ ਵੱਖਰੀਆਂ ਕਮਿਊਨਿਟੀਆਂ ਵੱਖਰੇ ਵੱਖਰੇ ਭਾਈਚਾਰੇ ਵੱਖਰੇ ਵੱਖਰੇ ਗਰੁੱਪ ਆਪਣੇ ਇੰਟਰਸਟ ਨੂੰ ਲੈ ਕੇ ਤੁਹਾਨੂੰ ਪ੍ਰੋਟੈਸਟ ਕਰਦੇ ਜਾਂ ਧਰਨੇ ਦਿੰਦੇ ਉੱਥੇ ਦੇਖਣ ਨੂੰ ਮਿਲਦੇ ਨੇ
0: ਅੱਛਾ ਫਿਰ ਸਾਡੇ ਕੁਝ ਭਾਈਚਾਰੇ ਦੇ ਸੱਜਣਾਂ ਵੱਲੋਂ ਇਸ ਨੂੰ ਜਿਹੜਾ ਸੀ ਕੰਪੈਰੀਜ਼ਨ ਫਰੀਡਮ ਕਨਵਾਏ ਦੇ ਨਾਲ ਕੀਤਾ ਗਿਆ ਇੱਕ ਪ੍ਰੋਟੈਸਟ ਮੂਵਮੈਂਟ ਅਰਲੀ 2022 ਦੇ ਵਿੱਚ ਸੀ ਜੋ ਕਿ ਕੋਵਿਡ 19 ਵੈਕਸੀਨ ਮੈਂਡੇਟ ਦੂਜੇ ਤੀਜੇ ਚੀਜ਼ਾਂ ਇਨੀਸ਼ੀਅਲ ਟ੍ਰਿਗਰ ਜਿਹੜਾ ਉਹਦੇ ਤੋਂ ਹੋਇਆ ਤੇ ਫਿਰ ਇੱਕ ਐਂਟੀ ਮੈਂਡੇਟ ਮੂਵਮੈਂਟ ਜਿਹੜੀ ਸੀ ਚੱਲ ਪਈ ਸੀ ਜਿਹਨੂੰ ਕਿ ਸਰਕਾਰ ਨੇ ਫਿਰ ਸਖ਼ਤੀ ਨਾਲ ਦਬਾਇਆ ਉਹਦਾ ਉਹਦੇ ਵਿੱਚ ਤੇ ਬਹੁਤ ਸਾਰੀਆਂ ਚੀਜ਼ਾਂ ਹੋਰ ਸੀਗੀਆਂ ਜੀ ਜਿਹਦੇ ਵਿੱਚ ਹਥਿਆਰ ਵੀ ਆ ਗਏ ਸੀ ਕੋਰਟ ਕਨਵਿਕਸ਼ਨ ਵੀ ਹੋ ਗਈਆਂ ਇਲੀਗਲ ਚੈਲੇਂਜ ਆ ਗਿਆ ਸੀਗੇ ਬਹੁਤ ਸਾਰੇ ਟਰੱਕ ਵਗੈਰਾ ਲੈ ਕੇ ਤੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸੀਗੀਆਂ ਉਹਨਾਂ ਨੇ ਕਰਨ ਲੱਗ ਪਏ ਇਸ ਤਰ੍ਹਾਂ ਦੀਆਂ ਉਹ ਆ ਗਈਆਂ ਉਹਨਾਂ ਦੀਆਂ ਵਿੱਚ ਸੋ ਇਹ ਆਪਾਂ ਇਹ ਗੱਲ ਕਰਦੇ ਹਾਂ ਜੀ ਕਿ ਇਹ ਜਿਹੜਾ ਸਟੂਡੈਂਟ ਨੇ ਕੀਤਾ ਪ੍ਰੋਟੈਸਟ ਮੈਂ ਇੱਕ ਹੋਰ ਵੀ ਗੱਲ ਮੈਂ ਜਿਹੜੀ ਗੱਲ ਕਰਦਾ ਜੀ ਕਿ ਹੁਣ ਜਿਹੜੇ ਜੀ ਹੁਣ ਇਸ ਤਰ੍ਹਾਂ ਦਾ ਵੀ ਪ੍ਰਚਾਰ ਹੋ ਰਿਹਾ ਕਿ ਕਾਮਾ ਗਾਟਾ ਮਾਰੂ ਵਾਲੀ ਜਿਹੜੀ ਘਟਨਾ ਸੀਗੀ ਜੀ ਕਿਤੇ ਹੁਣ ਇਹ ਦੁਬਾਰਾ ਫੇਰ ਜਿਹੜਾ ਹੈ ਜੀ ਇੰਸੀਡੈਂਟ ਇਹ ਕਿਤੇ ਇੱਦਾਂ ਦੀ ਗੱਲ ਹੋ ਰਹੀ ਹੈ ਖੈਰ ਉਹ ਜਿਹੜੇ ਸੀਗੇ ਜੀ 376 ਮੁਸਾਫਰ ਸੀਗੇ 1914 ਦੇ ਵਿੱਚ ਉਹਦੇ ਵਿੱਚ ਵੈਨਕੂਵਰ ਪਹੁੰਚਿਆ ਅਤੇ ਉਹਨੂੰ ਬਹੁਤ ਦਿਨ ਉਹ ਸਮੁੰਦਰ ਦੇ ਵਿੱਚ ਰਹੇ ਉਸ ਉਹਨਾਂ ਨੂੰ ਇੱਕਦਮ ਨਹੀਂ ਉਸੇ ਵੇਲੇ ਨਹੀਂ ਮੋੜਿਆ ਗਿਆ ਸੀਗਾ ਭਾਵੇਂ ਕਿ ਉਹ ਵੀ ਗਲਤ ਸੀਗਾ ਅਤੇ ਜੁਲਾਈ ਮਹੀਨੇ ਦੇ ਵਿੱਚ ਉਹ ਮਈ ਉਹ ਜਿਹੜੇ ਸੀਗੇ ਜੀ ਮਈ ਦੇ ਆਏ ਉਹ ਜੁਲਾਈ ਦੇ ਵਿੱਚ ਮੁੜ ਕੇ ਕਲਕੱਤੇ ਪਹੁੰਚੇ ਸੀ ਜੀ ਉਹ ਬਜਬਾਜ ਘਾਟ ਸੋ ਇਹਦੇ ਵਿੱਚ ਇਹ ਫੇਰ ਫਾਰਮਲ ਅਪੋਲੋਜੀ ਜਿਹੜੀ 2016 ਜਸਟਿਨ ਟਰੂਡੋ ਉਸ ਵੇਲੇ ਦੇ ਪ੍ਰਾਈਮ ਮਿਨਿਸਟਰ ਨੇ ਕੈਨੇਡੀਅਨ ਹਾਊਸ ਆਫ ਕਾਮਨਸ ਦੇ ਵਿੱਚ ਇਸ ਹਿਸਟੋਰਿਕ ਟ੍ਰੈਜਡੀ ਨੂੰ ਲੈ ਕੇ ਕੀਤੀ ਸੀਗੀ ਇਹ ਪਹਿਲਾਂ ਵੀ ਹੋਈ ਹੈ ਜੀ ਬਹੁਤ ਸਾਰੇ ਮਸਲਿਆਂ 'ਤੇ ਹੋਈ ਹੈ ਖੈਰ ਇੱਕ ਤਾਂ ਇਹ ਆਪਾਂ ਜੀ ਹੁਣ ਇਹਨੂੰ ਕਰੀਏ ਕਿ ਇਹ ਪ੍ਰੋਟੈਸਟ ਕਰਨਾ ਉਹ ਅੱਛਾ ਐਵੇਂ ਕਹਿ ਦੇਣਾ ਕਿ ਮੂੰਹ ਚੱਕ ਕੇ ਲੱਗ ਜਾਂਦੇ ਕਰਨੇ ਏਡੀਆ ਥੋੜ੍ਹਾ ਆ ਇੱਥੇ ਆ ਥੋੜ੍ਹਾ ਬਹੁਤ ਸਾਰੀਆਂ ਚੀਜ਼ਾਂ ਕਾਮਨ ਵੀ ਨੇ ਇਹੋ ਜਿਹੀ ਗੱਲ ਨਹੀਂ ਕੋਈ ਬਿਲਕੁਲ ਇਹ ਨਹੀਂ ਵੀ ਇੰਡੀਆ ਦੇ ਵਿੱਚ ਕੋਈ ਆਊਟਲਾ ਹੀ ਬੈਠੇ ਹੋਏ ਨੇ ਤਾਂ ਉੱਥੇ ਕੋਈ ਇਹੋ ਜਿਹਾ ਸਿਸਟਮ ਨਹੀਂ ਹੈ ਅਸੀਂ ਹਰ ਚੀਜ਼ ਦੇ ਸਿਸਟਮ ਦੇ ਵਿੱਚ ਕੋਈ ਚੰਗਿਆਈਆਂ ਹੋਣ ਤਾਈਆਂ ਹੁੰਦੀਆਂ ਨੇ ਸੋ ਉਹ ਹੈਗੀਆਂ ਰਹਿਣਗੀਆਂ ਪਰ ਚਲੋ ਇੱਕ ਤਾਂ ਇਹ ਗੱਲ ਹੋ ਗਈ ਜੀ ਹੁਣ ਅਸੀਂ ਗੱਲ ਕਰਦੇ ਜੀ ਹੁਣ ਜਿਹੜੀ ਡਿਬੇਟ ਚੱਲ ਪਈ ਹੈ ਕਿ ਜੀ ਦੇਖੋ ਜੀ ਸਟੂਡੈਂਟ ਆਪ ਜ਼ਿੰਮੇਵਾਰ

0: ਅਸੀਂ ਬਹੁਤ ਵਾਰੀ ਅਸੀਂ ਗੱਲ ਕੀਤੀਆਂ ਕਿ ਅਸੀਂ ਇੱਕਦਮ ਲਿਖ ਦਿੰਦੇ ਲਓ ਜੀ ਤਾਂ ਗੰਦ ਪਾਇਆ ਸੀ ਇਹਨਾਂ ਤੇ ਆਹ ਕੀਤਾ ਸੀਗਾ ਜੀ। ਹੁਣ ਜੇ ਅਸੀਂ ਗੱਲ ਆਏ ਵੀ ਇਹਨਾਂ ਤੇ ਇੱਕ ਹੁਣ ਖਬਰ ਹੈ ਕਿ 16,000 ਦੇ ਲਾਗੇ ਕੇਸ ਦਰਜ ਹੋਏ ਇਹਨਾਂ ਸਟੂਡੈਂਟਸ ਤੇ
1: ਜੀ,
0: 16,000 ਕੇਸ ਦਰਜ ਹੋਏ ਜੀ, ਇਹ ਵੱਡੀ ਗਿਣਤੀ ਹੈ, ਛੋਟੀ ਨਹੀਂ ਹੈਗੀ, ਇਗਨੋਰ ਨਹੀਂ ਕੀਤਾ ਜਾ ਸਕਦਾ। ਉਹਦੇ ਵਿੱਚ ਫਿਰ ਜ਼ਿੰਮੇਵਾਰੀ ਜਿਹੜੀ ਹੈ ਜੀ ਸਰਕਾਰੀ ਨੀਤੀਆਂ ਦੀ ਹੋਰਨਾਂ ਚੀਜ਼ਾਂ ਦੀ ਬਣਦੀ ਹੈ, ਉਹਦੇ ਵਿੱਚ ਉਹਨਾਂ ਦੀ ਅਕਾਊਂਟੇਬਿਲਟੀ ਜਿਹੜੀ ਹੋਣੀ ਚਾਹੀਦੀ ਸੀ। ਇੱਕ ਤਾਂ ਇੱਕ ਜੀ ਆਈ ਸੀ ਹੈ ਜੀ ਜਿਹੜਾ ਕਿ ਰੱਖਣਾ ਪੈਂਦਾ ਸਟੂਡੈਂਟ ਜਦੋਂ ਆਉਂਦਾ, ਉਹਨੂੰ ਇੱਕ ਸਾਲ ਦੇ ਖਰਚੇ ਦਾ ਇੱਕ ਅਕਾਊਂਟ ਰੱਖਿਆ ਜਾਂਦਾ, ਬਿਲਕੁਲ, ਵੀ ਇੰਨੇ ਪੈਸੇ ਤੁਸੀਂ ਜਮ੍ਹਾਂ ਰੱਖਣੇ, ਤੁਸੀਂ ਮਹੀਨੇ ਦੇ ਇੰਨੇ ਇੰਨੇ ਕਢਾ ਸਕਦੇ ਹੋ ਉਹਦੇ ਵਿੱਚੋਂ, ਉਹ ਤਾਂ ਕਿ ਉਹ ਆਪਣਾ ਖਰਚਾ ਚਲਾਉਣ ਅਤੇ ਇੱਥੇ ਸਿਸਟਮ 'ਤੇ ਬੋਝ ਨਾ ਬਣਨ। ਉਹ ਜਿਹੜੀ ਹੈ ਪਹਿਲਾਂ ਤਾਂ ਵਧਾਈ ਹੀ ਨਹੀਂ ਕਾਫੀ ਸਮਾਂ, ਮੁੜ ਕੇ ਜੇ ਵਧਾਈ ਤਾਂ ਦੁੱਗਣੀ ਕਰ ਦਿੱਤੀ, ਜਦਕਿ ਉਹਨੂੰ ਨਾਲ ਦੀ ਨਾਲ ਅਪਡੇਟ ਕਰਨਾ ਸੀ ਸਿਸਟਮ, ਸਰਕਾਰ ਨੇ ਉਹ ਕੀਤਾ ਨਾ
1: ਜੀ।
0: ਹੁਣ ਪਹਿਲੀ ਗੱਲ ਦੇ ਨਾਲ ਮੈਂ ਇਸ ਤਰ੍ਹਾਂ ਰਿਲੇਟ ਕਰਾਂ ਕਿ ਸਟੂਡੈਂਟਸ ਦੀ ਜਿਹੜੀ ਸਟੂਡੈਂਟ ਲਿਆਉਣ ਦੀ ਪੋਲਿਸੀ ਸੀ, ਸ਼ੁਰੂਆਤੀ ਜਿਹੜੀ ਪੋਲਿਸੀ ਸੀ, ਉਸ ਵਿੱਚ ਕੋਈ ਡਿਪਲੋਮੇ ਵਾਲੇ ਛੋਟੀ ਮੋਟੀ ਡਿਗਰੀ ਵਾਲੇ ਜਾਂ ਈਵਨ ਬੀ ਏ ਬੀ ਐੱਸ ਸੀ ਵਾਲੇ ਜਾਂ ਬੀ ਕੌਮ ਵਾਲੇ, ਉਹਨਾਂ ਦੀ ਜ਼ਿਆਦਾ, ਮੈਂ ਹੁਣ ਇੰਡੀਅਨ ਸਟੂਡੈਂਟਸ ਦੇ ਪਰਸਪੈਕਟਿਵ ਤੋਂ ਗੱਲ ਕਰ ਰਿਹਾ, ਉਹਨਾਂ ਥਾਵਾਂ ਤੋਂ ਬਥੇਰੇ ਆਏ ਨੇ ਵੈਸੇ ਤਾਂ। ਫਿਰ ਜਦੋਂ ਇਹ ਗ੍ਰੇਡ 12 ਵਾਲਿਆਂ ਲਈ, ਪਲੱਸ 2 ਵਾਲਿਆਂ ਲਈ ਜਿਹਨਾਂ ਨੂੰ ਅਸੀਂ ਇੰਡੀਆ 'ਚ ਕਹਿ ਦਿੰਦੇ, ਉਹਨਾਂ ਲਈ ਸਿਸਟਮ ਜਦੋਂ ਤੋਂ ਓਪਨ ਕੀਤਾ ਗਿਆ, ਫਿਰ ਵੀ ਜਿਹੜਾ ਸੀ ਸਬਜੈਕਟਸ ਦਾ ਅਤੇ ਹੋਰਨਾਂ ਚੀਜ਼ਾਂ ਦਾ ਪ੍ਰੋਪਰ ਖਿਆਲ ਨਹੀਂ ਰੱਖਿਆ ਗਿਆ, ਔਰ ਕੋਰਸਿਸ ਜਿਹੜੇ ਸੀ ਮਣਾ ਮੁਹੀ ਇੱਦਾਂ ਦੇ ਕੋਰਸਿਸ ਸ਼ੁਰੂ ਕਰ ਦਿੱਤੇ ਗਏ, ਜਿਹਨੂੰ ਕਿ ਇਹ ਕੈਨੇਡਾ ਵਾਲਿਆਂ ਨੂੰ ਵੀ ਪਤਾ ਸੀ, ਕੋਰਸਿਸ ਸ਼ੁਰੂ ਕਰਨ ਵਾਲਿਆਂ ਨੂੰ ਵੀ ਪਤਾ ਸੀ, ਕਾਲਜਾਂ ਵਾਲਿਆਂ ਨੂੰ, ਸਕੂਲਾਂ ਵਾਲਿਆਂ ਨੂੰ, ਸਭ ਨੂੰ ਪਤਾ ਸੀ ਕਿ ਇਹਨਾਂ ਦੀ ਕੀ ਵੈਲਿਊ ਅਤੇ ਕਿੰਨੇ ਕੁ ਇਹਨਾਂ ਦੀ ਵੈਲਿਊ ਰਹੇਗੀ ਆਉਣ ਵਾਲੇ ਸਮੇਂ ਦੇ ਵਿੱਚ।
1: ਬਿਲਕੁਲ,
0: ਜੇ ਅਸੀਂ ਕਹੀਏ ਕਿ ਸਟੂਡੈਂਟਸ ਨੂੰ ਪਤਾ ਹੋਣਾ ਚਾਹੀਦਾ ਸੀ ਵੀ ਕਿਸੇ ਚੰਗੇ ਕੋਰਸ ਵਿੱਚ ਦਾਖਲਾ ਲੈ ਕੇ ਆਉਂਦੇ, ਅਤੇ ਇਹ ਇਹੋ ਜਿਹਾ ਕੋਰਸ ਜਿਹੜੇ ਸ਼ੁਰੂ ਕਰਨ ਕਰਵਾਉਣ ਵਾਲੇ ਸੀ, ਉਹਨਾਂ ਨੂੰ ਵੀ ਸੋਚਣਾ ਚਾਹੀਦਾ ਸੀ ਵੀ ਜੇ ਅਸੀਂ ਇੰਟਰਨੈਸ਼ਨਲ ਐਜੂਕੇਸ਼ ਜੇ ਅਸੀਂ ਇਹਨੂੰ ਪ੍ਰਮੋਟ ਇਹਨੂੰ ਇੰਟਰਨੈਸ਼ਨਲ ਐਜੂਕੇਸ਼ਨ ਦੇ ਤੌਰ 'ਤੇ ਕਰ ਰਹੇ ਹਾਂ, ਅਤੇ ਅਸੀਂ ਇੱਕ ਵਧੀਆ ਐਜੂਕੇਸ਼ਨ ਦੇਣੀ ਹੈ, ਜਿਹੜਾ ਕਿ ਡੈਨੀਅਲ ਸਮਿਥ ਹੁਣ ਕਹਿ ਰਹੇ ਨੇ ਕਿ ਤੁਸੀਂ ਐਜੂਕੇਸ਼ਨ ਲੈ ਲਈ ਹੈ, ਹੁਣ ਤੁਸੀਂ ਜਾਓ ਅਤੇ ਇਸ ਐਜੂਕੇਸ਼ਨ ਦੇ ਸਿਰ 'ਤੇ ਤੁਸੀਂ ਨੌਕਰੀਆਂ ਲੱਭੋ ਜਾਂ ਜੋ ਵੀ ਆਪਣਾ ਕੈਰੀਅਰ ਬਿਲਡ ਕਰੋ। ਇਹ ਕਿਹੜੀ ਐਜੂਕੇਸ਼ਨ ਹੈ ਜਿਹਦੇ ਸਿਰ 'ਤੇ ਨੌਕਰੀਆਂ, ਇਹਨੂੰ ਕਿੱਥੇ ਕਿਹੜੇ ਸਟੂਡੈਂਟਸ ਨੂੰ ਕੋਈ, ਇਹਨਾਂ ਨੂੰ ਕੀ ਮਾਸਟਰ ਦੇ ਵਿੱਚ ਐਡਮਿਸ਼ਨ ਮਿਲੇਗਾ ਕਿਤੇ, ਇਹਨਾਂ ਦੇ ਆਪਣੀ ਯੂਨੀਵਰਸਿਟੀਆਂ ਦੇਣਗੀਆਂ ਮਾਸਟਰ ਦੇ ਵਿੱਚ ਐਡਮਿਸ਼ਨ, ਕਿੱਥੇ ਮਿਲੇਗਾ ਉਹਨਾਂ ਨੂੰ।
1: ਬਿਲਕੁਲ ਕੁਲਦੀਪ ਜੀ, ਤੁਹਾਡੀਆਂ ਜਿਹੜੀਆਂ ਗੱਲਾਂ ਨੇ ਬਿਲਕੁਲ ਜਾਇਜ਼ ਨੇ। ਜਿਹੜਾ ਇਮੀਗ੍ਰੇਸ਼ਨ ਸਿਸਟਮ ਹੈ ਨਾ ਜੀ ਕੈਨੇਡਾ ਦਾ, ਤੁਹਾਨੂੰ ਵੀ ਪਤਾ ਹੈ ਕਿ ਕੈਨੇਡਾ ਜਿਹੜਾ ਹੈ ਇਮੀਗ੍ਰੇਸ਼ਨ 'ਤੇ ਬਹੁਤ ਜ਼ਿਆਦਾ ਡਿਪੈਂਡੈਂਟ ਹੈ, ਕਿਉਂਕਿ ਇੱਥੇ ਪਹਿਲਾਂ ਹੀ ਪੋਪੂਲੇਸ਼ਨ ਬਹੁਤ ਘੱਟ ਹੈ ਇੱਥੋਂ ਦੇ ਏਰੀਏ ਮੁਤਾਬਕ, ਅਤੇ ਦੂਸਰੀ ਜਿਹੜੀ ਪੋਪੂਲੇਸ਼ਨ ਦੀ ਗਰੋਥ ਹੈ ਉਹ ਬਹੁਤ ਘੱਟ ਹੈ। ਸੋ ਇੱਕ ਨੰਬਰ 'ਤੇ ਇਹਨਾਂ ਨੂੰ ਹਮੇਸ਼ਾ ਇਮੀਗ੍ਰੈਂਟਸ ਤਾਂ ਚਾਹੀਦਾ ਹੁੰਦਾ, ਉਹ ਇਮੀਗ੍ਰੈਂਟਸ ਇਹਨਾਂ ਨੇ ਕਿਸ ਤਰ੍ਹਾਂ ਲੈ ਕੇ ਆਉਣੇ ਨੇ ਉਹਦੇ ਬਾਰੇ, ਭਾਵੇਂ ਕੋਈ ਵੀ ਸਰਕਾਰ ਹੋਵੇ, ਚਾਹੇ ਕੰਜ਼ਰਵੇਟਿਵ ਹੋਵੇ, ਲਿਬਰਲ ਹੋਵੇ, ਪੋਲਸੀਆਂ ਚੇਂਜ ਕਰਦੇ ਰਹਿੰਦੇ ਨੇ, ਨੰਬਰ ਤਬਦੀਲ ਕਰਦੇ ਰਹਿੰਦੇ ਨੇ, ਪਰ ਕਦੀ ਇਹ ਨਹੀਂ ਕਿਹਾ ਗਿਆ ਕਿ ਸਾਨੂੰ ਇਮੀਗ੍ਰੈਂਟਸ ਚਾਹੀਦੇ ਨੇ। ਸੋ ਇਮੀਗ੍ਰੈਂਟਸ ਇਹਨਾਂ ਨੂੰ ਹਮੇਸ਼ਾ ਹੀ ਹਜੇ ਤੱਕ ਤਾਂ ਇਹੀ ਹੈ ਕਿ ਚਾਹੀਦੇ ਨੇ, ਜਦੋਂ ਭਾਵੇਂ ਸਰਕਾਰਾਂ ਵੋਟਾਂ ਦੀ ਰਾਜਨੀਤੀ ਕਰਕੇ ਕੁਛ ਨਾ ਕੁਛ ਬਿਆਨ ਡਿਫਰੈਂਟ ਵੀ ਦੇਣ, ਪਰ ਇੱਥੋਂ ਦੀਆਂ ਜਿਹੜੀਆਂ ਜਿਹੜੇ ਇਕਨੋਮਿਸਟ ਨੇ, ਵੱਡੀਆਂ ਵੱਡੀਆਂ ਬੈਂਕਾਂ ਨੇ, ਉਹੀ ਕਹਿ ਦਿੰਦੀਆਂ ਨੇ ਕਿ ਜੇਕਰ ਇੱਥੇ ਇਮੀਗ੍ਰੈਂਟਸ ਨਾ ਆਏ ਤਾਂ ਇੱਥੋਂ ਦਾ ਜਿਹੜਾ ਸਾਰਾ ਸਿਸਟਮ ਹੈ ਉਹ ਹਿੱਲ ਸਕਦਾ ਜੀ। ਬਹੁਤ ਹੀ ਜਿਹੜੀ ਪ੍ਰੋਬਲਮ ਹੈ, ਬਹੁਤ ਹੀ ਜਿਹੜੀ ਸਮੱਸਿਆ, ਕਿਉਂਕਿ ਜਸਟਿਨ ਟਰੂਡੋ ਹੋਣਾ ਦੇ ਉੱਤੇ ਇਹ ਸੁੱਟ ਦਿੱਤਾ ਜਾਂਦਾ ਕਿ ਉਹਨਾਂ ਦੇ ਟਾਈਮ ਦੇ ਵਿੱਚ ਜਿਹੜਾ ਜੀ ਇਹ ਬਹੁਤ ਸਿਸਟਮ ਜਿਹੜਾ ਵਿਗੜ ਗਿਆ, ਪਰ ਠੀਕ ਹੈ, ਕੋਈ ਜੇਕਰ ਆਰੋਪ ਲਗਾਉਣਾ ਚਾਹੇ ਲਗਾ ਸਕਦਾ, ਕਿਸੇ ਨੂੰ ਕੋਈ ਰੋਕਿਆ ਨਹੀਂ ਜਾ ਸਕਦਾ, ਪਰ ਇਹ ਗੱਲ ਦੇਖਣੀ ਪਵੇਗੀ ਕਿ ਦੁਨੀਆ ਦੀ ਜਿਹੜੀ ਆ ਬਹੁਤ ਵੱਡੀ ਜਿਹੜੀ ਤ੍ਰਾਸਦੀ ਕਹਿ ਸਕਦੇ ਹਾਂ, ਬਹੁਤ ਵੱਡਾ ਦੁਨੀਆ ਦਾ ਸੰਕਟ ਜਿਹੜਾ ਹੈ ਕੋਵਿਡ, ਜਿਹੜਾ ਕਿ ਬਹੁਤ ਸਾਲਾਂ ਬਾਅਦ ਇੱਦਾਂ ਦਾ ਕੋਈ ਸੰਕਟ ਦੁਨੀਆ 'ਤੇ ਆਉਂਦਾ ਜੀ, ਉਹ ਉਸ ਟਾਈਮ ਦੇ ਉੱਤੇ ਆਇਆ ਜਦੋਂ ਕਿ ਜਸਟਿਨ ਟਰੂਡੋ ਇਸ ਕੈਨੇਡਾ ਦੇ ਉੱਤੇ ਰੂਲ ਕਰ ਰਹੇ ਸੀਗੇ ਜੀ। ਮੈਨੂੰ ਇੱਦਾਂ ਲੱਗਦਾ ਪਰਸਨਲੀ ਕਿ ਕੋਵਿਡ ਦਾ ਇੱਕ ਸਮਾਂ ਸੀਗਾ ਜਦੋਂ ਸਾਰੀਆਂ ਚੀਜ਼ਾਂ ਜਿਹੜੀਆਂ ਸੀ ਨਾ ਉਹ ਗੜਬੜਾ ਗਈਆਂ ਜੀ, ਅਤੇ ਬਹੁਤ ਸਾਰੇ ਫੈਸਲੇ ਸਰਕਾਰਾਂ ਨੂੰ ਇਸ ਤਰ੍ਹਾਂ ਲੈਣੇ ਪਏ ਜਿਹੜੇ ਕਿ ਨੋਰਮਲ ਕੰਡੀਸ਼ਨ 'ਚ ਸਰਕਾਰਾਂ ਨਹੀਂ ਲੈਂਦੀਆਂ,
0: ਕਿਉਂਕਿ ਅਚਾਨਕ
1: ਬਿਪਤਾ ਪਈ ਜੀ। ਉਹ 2-3 ਸਾਲ 'ਤੇ ਉਹ ਕੋਵਿਡ ਦਾ ਜਿਹੜਾ ਟਾਈਮ ਹੈ 2020-21-22 ਕਹਿ ਸਕਦੇ ਹਾਂ, 23 'ਤੇ ਵੀ ਕੁਛ ਨਾ ਕੁਛ ਇੰਪ੍ਰੈਸ਼ਨ ਰਿਹਾ, ਹਜੇ ਵੀ ਜਿਹੜੇ ਉਸ ਸਮੇਂ ਸਰਕਾਰਾਂ ਨੇ, ਭਾਵੇਂ ਉਹ ਕੈਨੇਡਾ ਦੀ ਸਰਕਾਰ ਹੋਵੇ, ਚਾਹੇ ਇੰਡੀਆ ਦੀ ਸਰਕਾਰ ਹੋਵੇ, ਚਾਹੇ ਅਮਰੀਕਾ ਦੀ ਜਾਂ ਹੋਰ ਦੁਨੀਆ ਦੀਆਂ, ਜਿਹੜੇ ਫੈਸਲੇ ਉਸ ਸਮੇਂ ਲਏ ਗਏ ਇਮੀਗ੍ਰੇਸ਼ਨ ਨੂੰ ਲੈ ਕੇ, ਫਾਈਨੈਂਸ਼ੀਅਲ ਜਾਂ ਕਈ ਹੋਰ, ਉਹਨਾਂ ਦੇ ਪ੍ਰਭਾਵ ਹਜੇ ਵੀ ਜਿਹੜੇ ਨੇ ਉਹ ਲੋਕਾਂ ਨੂੰ ਜਾਂ ਸਰਕਾਰਾਂ ਨੂੰ ਝੱਲਣੇ ਪੈ ਰਹੇ ਨੇ। ਸੋ ਇਹ ਇਸ ਤਰ੍ਹਾਂ ਇੱਕਦਮ ਕਹਿ ਦੇਣਾ ਕਿ ਸਰਕਾਰਾਂ ਨੇ ਕੰਟਰੋਲ ਨਹੀਂ ਕੀਤਾ, ਉਹ ਸਥਿਤੀ ਉਸ ਸਮੇਂ ਇੱਦਾਂ ਦੀ ਨਹੀਂ ਸੀ, ਬਹੁਤ ਕੁਝ ਦੇਖਣ ਵਾਲਾ ਸੀਗਾ ਜੀ। ਸਭ ਤੋਂ ਪਹਿਲਾਂ ਇੰਪੋਰਟੈਂਟ ਸੀ ਲੋਕਾਂ ਦੀ ਜ਼ਿੰਦਗੀ, ਹੈਲਥ, ਸਭ ਤੋਂ ਜ਼ਿਆਦਾ ਡਿਸੀਜ਼ਨ ਜਿਹੜੇ ਸੀ ਵੱਡੇ ਉਹ ਹੈਲਥ ਸੰਬੰਧੀ ਲਏ ਜਾ ਰਹੇ ਸੀਗੇ, ਵੈਕਸੀਨ ਸੰਬੰਧੀ ਲਏ ਜਾ ਰਹੇ ਸੀਗੇ, ਬਾਕੀ ਚੀਜ਼ਾਂ ਜਿਹੜੀਆਂ ਸੀ ਉਹ ਸੈਕੰਡਰੀ ਹੋ ਗਈਆਂ ਸੀਗੀਆਂ ਜੀ। ਪਰ ਉਦੋਂ ਕਿਉਂਕਿ ਬਹੁਤ ਕੋਵਿਡ ਲੋਕਡਾਊਨ ਕਰਕੇ ਜਹਾਜ਼ ਵੀ ਬੰਦ ਰਹੇ, ਤੁਹਾਨੂੰ ਪਤਾ ਹੈ, ਇਮੀਗ੍ਰੇਸ਼ਨ ਵੀ ਨਵੀਂ ਜਿਹੜੀ ਹੈ

0: ਉੱਤੇ ਕੁਝ ਨਾ ਕੁਝ ਰੋਕ ਲੱਗੀ ਰਹੀ ਸੋ ਸਰਕਾਰਾਂ ਨੂੰ ਇਮੀਗ੍ਰੇਸ਼ਨ ਨੂੰ ਲੈ ਕੇ ਵੀ ਉਦੋਂ ਇਸ ਤਰ੍ਹਾਂ ਦੇ ਫੈਸਲੇ ਲੈਣੇ ਪਏ ਜਿਹੜੇ ਕਿ ਸ਼ਾਇਦ ਸਰਕਾਰਾਂ ਆਮ ਸਥਿਤੀ 'ਚ ਨਾ ਲੈਂਦੀਆਂ ਸੋ ਜਿਹੜਾ ਉਹ ਸਿਸਟਮ ਗੜਬੜਾਇਆ ਹੋਇਆ ਉਹਨਾਂ ਦੇ ਕਈ ਲੋਕਾਂ ਨੂੰ ਐਡਵਾਂਟੇਜ ਹੋਏ ਅਤੇ ਕਈਆਂ ਲੋਕਾਂ ਨੂੰ ਡਿਸਐਡਵਾਂਟੇਜ ਹੋਏ ਸੋ ਇਹ ਜਿਹੜੇ ਕਾਲਜ ਖੁੱਲ੍ਹੇ ਬਹੁਤ ਵੱਡੀ ਗਿਣਤੀ ਵਿੱਚ ਸਟੂਡੈਂਟ ਭਾਵੇਂ ਕਿ ਉਹਦੇ ਵਿੱਚ ਬਹੁਤ ਸਾਰੇ ਇੰਡੀਅਨ ਜਾਂ ਪੰਜਾਬ ਤੋਂ ਸਟੂਡੈਂਟ ਆਏ ਉਹ ਸਾਰਾ ਮੈਂ ਸਮਝਦਾ ਕਿ ਜਿਹੜਾ ਸਿਸਟਮ ਇੱਕ ਗੜਬੜਾਇਆ ਨਾ ਜੀ ਉਸੇ ਦਰਮਿਆਨ ਹੀ ਸਾਰਾ ਕੁਝ ਹੋਇਆ ਅਤੇ ਜੇਕਰ ਹੋ ਗਿਆ ਸੀ ਪਰ ਹੁਣ ਇਹ ਬੱਚੇ ਕਿੰਨੇ ਕੁ ਬੱਚੇ ਨੇ ਜੀ ਘੱਟੋ ਘੱਟ 800,000 ਬੱਚਾ ਹੈ ਜੇਕਰ ਸਰਕਾਰਾਂ ਥੋੜ੍ਹੀ ਜਿਹੀ ਸਿਮਥੀ ਇਹਨਾਂ ਵੱਲ ਰੱਖਣ ਅਤੇ ਇਹਨਾਂ ਦੇ ਕੇਸ ਨੂੰ ਰਿਵਿਊ ਕਰਨ ਤਾਂ ਕੋਈ ਨਾ ਕੋਈ ਜਸਟਿਸ ਇਹਨਾਂ ਨਾਲ ਕੀਤਾ ਜਾ ਸਕਦਾ ਨਾਲੇ ਕੈਨੇਡਾ ਇੱਕ ਅਜਿਹਾ ਮੁਲਕ ਹੈ ਜਿੱਥੇ ਕਿ ਇਹ ਮੰਨਿਆ ਜਾਂਦਾ ਕਿ ਛੇਤੀ ਕਿਤੇ ਕਿਸੇ ਨਾਲ ਵੀ ਇਹ ਧੱਕਾ ਨਹੀਂ ਕਰਦੇ ਤੇ ਇੱਥੇ ਜ਼ਰੂਰ ਇਹਨਾਂ ਦੇ ਕੇਸਾਂ ਨੂੰ ਥੋੜ੍ਹਾ ਜਿਹਾ ਉਹਨਾਂ ਨੂੰ ਇਸ ਤਰ੍ਹਾਂ ਤਰੀਕੇ ਨਾਲ ਦੇਖਣਾ ਚਾਹੀਦਾ ਕਿ ਇਹ ਬੱਚੇ ਕਿਸੇ ਵੀ ਤਰੀਕੇ ਨਾਲ ਸਫ਼ਰ ਨਾ ਕਰਨ ਜੀ
1: ਇੱਕ ਜਿਹੜੀ ਅਸੀਂ ਹੁਣ ਗੱਲ ਕਰ ਰਹੇ ਸੀ ਕਿ ਤੁਸੀਂ ਬਿਲਕੁਲ ਵੈਲਿਡ ਇਹ ਮੁੱਦਾ ਉਠਾਇਆ ਕਿ ਇੱਕ ਅਨਫੋਰਸੀਨ ਸਰਕਮਸਟਾਂਸਿਸ ਦੇ ਵਿੱਚ ਹੁਣ ਇਸ ਵੇਲੇ ਜਿਹੜੀ ਅਸੀਂ ਗੱਲ ਕਰ ਰਹੇ ਹਾਂ ਕਿ ਇਹਨਾਂ ਨੂੰ ਜੋ ਵੀ ਇਸ ਵੇਲੇ ਜੋ ਹਾਲਾਤ ਨੇ ਜਿਵੇਂ ਕਿ ਆਰਥਿਕ ਜਦੋਂ ਸਖ਼ਤੀਆਂ ਕੀਤੀਆਂ ਜਾਣ ਨਾ ਜੀ ਤਾਂ ਫਿਰ ਜਿਹੜਾ ਮੋਸਟ ਵਲਨਰੇਬਲ ਜਿਹੜਾ ਸੈਕਟਰ ਹੁੰਦਾ ਹੈ ਜਾਂ ਪਬਲਿਕ ਦਾ ਜਿਹੜਾ ਹਿੱਸਾ ਹੁੰਦਾ ਉਹਦੇ 'ਤੇ ਉਹਨੂੰ ਸਭ ਤੋਂ ਪਹਿਲਾਂ ਸ਼ਿਕੰਜਾ ਕੱਸਿਆ ਮੈਂ ਇੱਕ ਵਾਰੀ ਬਹੁਤ ਵੱਡੀ ਕੈਨੇਡਾ ਦੀ ਇੱਕ ਬਹੁਤ ਵੱਡੀ ਕੰਪਨੀ ਸੀ ਉਹਦਾ ਉਹ ਬੈਂਕਰਪਟ ਹੋ ਚੁੱਕੀ ਜੀ ਬਹੁਤ ਸਾਲ ਪਹਿਲਾਂ ਸਾਡੇ ਅਤੇ ਇੱਥੇ ਨੌਰਥ ਈਸਟ ਕੈਲਗਰੀ 'ਚ ਬੜਾ ਵੱਡਾ ਉਹਨਾਂ ਦਾ ਸਿਸਟਮ ਸੀਗਾ ਅਤੇ ਉਹਨਾਂ ਦਾ ਮੈਂ ਇੱਕ ਵਾਰੀ ਸੁਣ ਰਿਹਾ ਸੀ ਉਹਨਾਂ ਦੀ ਜਦੋਂ ਕੋਈ ਰੌਲਾ ਜਿਹਾ ਚੱਲ ਰਿਹਾ ਸੀ ਅਤੇ ਉਹ ਇਹ ਗੱਲ ਕਹਿੰਦੇ ਜੀ ਕਿ ਉਹਨਾਂ ਦੇ ਜਦੋਂ ਕੰਪਨੀ ਦਾ ਪਤਾ ਲੱਗ ਗਿਆ ਕਿ ਕੰਪਨੀ ਬਚੇਗੀ ਨਹੀਂ ਇਹੋ ਤਾਂ ਜਿਹੜੇ ਵੱਡੇ ਵੱਡੇ ਐਗਜ਼ੈਕਟਿਵ ਸੀਗੇ ਜੀ ਉਹ ਵੱਡੀਆਂ ਵੱਡੀਆਂ ਪੇ ਆਊਟ ਪਹਿਲਾਂ ਹੀ ਕੱਢ ਕੇ ਲੈ ਗਏ ਉਹਨਾਂ ਦੇ ਅਤੇ ਮਾਰ ਕੇ ਨਾ ਤੇ ਪਈ ਜਿਹੜੇ ਵਰਕਰ ਸੀ ਹੇਠਲੇ ਲੈਵਲ ਤੋਂ ਪੈਣੀ ਸ਼ੁਰੂ ਹੋਈ ਤਾਂ ਫਿਰ ਉੱਪਰ ਤੱਕ ਉਸਦਾ ਅਸਰ ਗਿਆ
0: ਜੀ
1: ਸੋ ਇਹ ਹੋ ਜਾਂਦਾ ਇੱਦਾਂ ਇਹਦੇ ਵਿੱਚ ਹੁਣ ਲੇਕਿਨ ਜਿਹੜਾ ਅਲਬਰਟਾ ਦੀ ਸਥਿਤੀ ਹੈ ਜੀ ਅਲਬਰਟਾ ਜ਼ਾਹਰਾ ਤੌਰ 'ਤੇ ਫਾਸਟੈਸਟ ਗਰੋਇੰਗ ਪ੍ਰੋਵਿੰਸ ਜਿਹੜਾ ਰਿਹਾ ਇਹ ਇਹ ਆਬਾਦੀ ਦੇ ਲਿਹਾਜ਼ ਨਾਲ ਵੀ ਅਤੇ ਹੋਰਨਾਂ ਕਈ ਚੀਜ਼ਾਂ ਦੇ ਲਿਹਾਜ਼ ਨਾਲ ਵੀ ਲੇਕਿਨ ਸਡਨਲੀ ਇੱਥੇ ਇੱਦਾਂ ਲੱਗਣ ਲੱਗ ਪਿਆ ਕਿ ਇੱਥੇ ਜਿਹੜੇ ਨਾ ਕੁਛ ਵਾਧੂ ਹੀ ਲੋਕ ਆ ਗਏ ਨੇ ਜਾਂ ਕੁਛ ਖਾਸ ਲੋਕ ਜਿਹੜੇ ਨੇ ਉਹ ਇੱਥੇ ਨੂੰ ਬਿਲੋਂਗ ਨਹੀਂ ਕਰਦੇ ਇਹਨਾਂ ਨੂੰ ਮੁੜ ਜਾਣਾ ਚਾਹੀਦਾ ਚਲੇ ਜਾਣਾ ਚਾਹੀਦਾ ਇਹਨਾਂ ਕੋਲੋਂ ਹੈਲਥ ਕੇਅਰ ਲੈ ਲਓ ਇਹਨਾਂ ਨੂੰ ਇਹਨਾਂ ਦੇ ਬੱਚਿਆਂ ਨੂੰ ਐਜੂਕੇਸ਼ਨ ਨਾ ਦਿਓ ਇਹ ਇਹ ਚੀਜ਼ਾਂ 'ਚ ਇੱਥੇ ਡਿਸਕਸ਼ਨ ਹੋਣ ਲੱਗ ਜਾਂਦੀ ਹੈ ਹੁਣ ਟੈਕਨੀਕਲੀ ਜਿਹੜਾ ਪਹਿਲਾਂ ਬਿਆਨ ਦਿੱਤਾ ਸੀ ਮੈਂ ਸਾਡੀ ਪ੍ਰੈਮੀਅਰ ਡੈਨੀਅਲ ਸਮਿਥ ਹੋ ਰਿਹਾ ਜੀ ਉਹ 'ਤੇ ਥੋੜ੍ਹੀ ਜਿਹੀ ਚਰਚਾ ਕਰ ਲੈਂਦੇ ਜਦੋਂ ਮਾਰਕ ਕਾਰਨੀ ਉਹਨਾਂ ਦੇ ਨਾਲ ਜਦੋਂ ਇਹਨਾਂ ਨੇ ਗੱਲ ਕੀਤੀ ਅਤੇ ਇਹਨਾਂ ਕਿਹਾ ਸੀ ਵੀ ਸਾਡੇ ਕਾਲਜ ਡਿਪਲੋਮਾ ਮਿਲਸ ਨਹੀਂ ਹੈਗੇ ਉਹ
0: ਜੀ
1: ਭਾਵ ਕਿ ਇੱਥੇ ਇਹ ਨਹੀਂ ਵੀ ਡਿਪਲੋਮੇ ਅਸੀਂ ਜਾਂ ਜੋ ਵੀ ਉੱਥੇ ਸਰਟੀਫਿਕੇਟ ਵਗੈਰਾ ਛਾਪ ਛਾਪ ਕੇ ਨਹੀਂ ਦੇਈ ਜਾਂਦੇ ਬਕਾਇਦਾ ਪ੍ਰੋਪਰ ਕਾਲਜਿਸ ਹੈਗੇ ਨੇ ਮੇਰਾ ਸਵਾਲ ਇੱਕ ਹੈ ਜੀ ਦੋ ਸਵਾਲ ਨੇ ਬਲਕਿ ਇਹਦੇ 'ਤੇ ਜੀ ਜੀ ਪਹਿਲਾਂ ਤਾਂ ਇਹ ਕਿ ਜੇ ਇਹ ਜਿਹੜੇ ਇਹ ਕਾਲਜਿਸ ਨੇ ਇਹ ਇਹਨਾਂ ਦਾ ਪਹਿਲਾਂ ਕੋਈ ਵਜੂਦ ਨਹੀਂ ਸੀ ਇੰਟਰਨੈਸ਼ਨਲ ਸਟੂਡੈਂਟਸ ਦੀ ਮਾਰਕੀਟ ਨੂੰ ਮੱਦੇਨਜ਼ਰ ਰੱਖ ਕੇ ਹੀ ਇਹ ਖੋਲ੍ਹੇ ਗਏ ਤਾਂ ਸਾਰੇ ਸਟੂਡੈਂਟ ਉੱਥੇ ਹੋਏ ਨੇ ਸਟਾਫ ਵੀ ਉੱਥੇ ਉਹ ਹੀ ਨੇ
0: ਜੀ
1: ਉੱਥੇ ਸਟੂਡੈਂਟ ਜਿਹੜੇ ਨੇ ਉਹਨਾਂ ਨੂੰ ਉਹ ਪੜ੍ਹਾਇਆ ਗਿਆ ਅਤੇ ਮੈਂ ਇੱਦਾਂ ਵੀ ਦੇਖਿਆ ਮੈਂ ਪਰਸਨਲੀ ਤੌਰ 'ਤੇ ਵੀ ਜਾਣਦਾ ਕਿ ਸਟਾਫ ਵੀ ਜਿਹੜੇ ਸੀ ਉੱਥੇ ਪੰਜਾਬੀ 'ਚ ਗੱਲਾਂ ਗੁੱਲਾਂ ਕਰਦੇ ਰਹਿੰਦੇ ਸੀ
0: ਬਿਲਕੁਲ
1: ਹਾਂਜੀ ਅਤੇ ਅੱਛਾ ਇੱਕ ਤਾਂ ਇਹ ਕਿ ਉਹ ਕੀ ਇੰਟਰਨੈਸ਼ਨਲ ਸਟੂਡੈਂਟਸ ਲਈ ਖੋਲ੍ਹੇ ਗਏ ਸੀ ਦੂਸਰਾ ਇਹ ਜੇ ਇਨਰੋਲਮੈਂਟ ਘੱਟ ਗਈ ਤਾਂ ਉਹ ਬੰਦ ਕਾਹਤੇ ਕਰ ਦਿੱਤੇ ਗਏ ਕਿ ਇੱਥੇ ਦੇ ਜਿਹੜੇ ਕੈਨੇਡੀਅਨ ਬੱਚੇ ਉਹ ਉੱਥੇ ਦਾਖਲਾ ਨਹੀਂ ਲੈਂਦੇ ਉਹ ਪੜ੍ਹਦੇ ਨਹੀਂ ਡਿਗਰੀਆਂ ਨਹੀਂ ਕਰਦੇ ਉੱਥੇ ਉਹ ਸਾਡੇ ਬੱਚੇ ਕਿਉਂ ਪੜ੍ਹਨ ਲਈ ਡਿਗਰੀਆਂ ਕਰਨ ਲਈ ਜੀ USA ਅਰੂਬਾ ਇੰਗਲੈਂਡ ਆਸਟ੍ਰੇਲੀਆ ਨਿਊਜ਼ੀਲੈਂਡ ਕੈਨੇਡਾ ਦੇ ਬੱਚੇ ਜਾ ਰਹੇ ਨੇ ਹਰ ਸਾਲ ਕਿਉਂ ਉਹਨਾਂ ਲਈ ਕੋਈ ਵਧੀਆ ਐਜੂਕੇਸ਼ਨ ਨਹੀਂ ਹੈਗੀ
0: ਜੀ
1: ਉਹਨਾਂ ਲਈ ਕਿਉਂ ਨਹੀਂ ਉਹ ਖੋਲ੍ਹਿਆ ਗਿਆ ਉਹਨੂੰ ਇਹ ਦੋ ਸਵਾਲ ਹੈ ਅਤੇ ਤੀਸਰਾ ਇਹ ਹੈ ਕਿ ਜੇ ਉਹਨਾਂ ਦੇ ਜੇ ਬੱਚਿਆਂ ਦੇ ਅੱਜ ਇਹਨਾਂ ਚੀਜ਼ਾਂ 'ਤੇ ਸਵਾਲ ਉਠਾਏ ਜਾ ਰਹੇ ਨੇ ਵੀ ਉਹਨਾਂ ਦੀ ਲੈਂਗੁਏਜ ਦੀ ਉਹਨਾਂ ਦੀ ਅਬਿਲਿਟੀ ਉਹ ਨਹੀਂ ਹੈ ਅਤੇ ਇਹਨਾਂ ਨੇ ਡਿਪਲੋਮੇ ਕਿਵੇਂ ਦੇ ਦਿੱਤੇ ਸਟੂਡੈਂਟਸ ਨੂੰ ਸੋ ਇਹ ਤਿੰਨ ਸਵਾਲ ਬੜੇ ਅਹਿਮ ਨੇ ਜੀ ਅਤੇ ਡਿਪਲੋਮਾ ਮਿਲ ਜੇ ਇਹ ਨਹੀਂ ਸੀ ਇਹ ਕਾਲਜਿਸ ਤਾਂ ਫਿਰ ਡਿਪਲੋਮਾ ਮਿਲ ਦੀ ਡੈਫੀਨੇਸ਼ਨ ਵਿੱਚ ਕਿਹੜੇ ਕਾਲਜ ਆਉਂਦੇ ਨੇ ਉਹ ਕਿਹੜੇ ਨੇ ਜੀ ਉਹ ਦੱਸਿਆ ਜਾਵੇ
0: ਬਿਲਕੁਲ ਮੈਂ ਵੈਸੇ ਸੱਚੀ ਗੱਲ ਤੁਹਾਨੂੰ ਦੱਸਾਂ ਕਿ ਪ੍ਰੀਮੀਅਰ ਸਾਹਿਬ ਦੇ ਜਿਹੜੇ ਬਿਆਨ ਹੈ ਕਿ ਇਹ ਜਿਹੜੇ ਕਾਲਜ ਸੀਗੇ ਜੀ ਇਹ ਡਿਪਲੋਮਾ ਮਿਲ ਨਹੀਂ ਸੀਗੇ ਮੈਂ ਤਾਂ ਬਿਲਕੁਲ ਸਹਿਮਤ ਨਹੀਂ ਜੀ ਇਹ ਸੀਗੇ ਹੀ ਡਿਪਲੋਮਾ ਮਿਲ ਜੀ 100% ਸੀਗੇ ਮਿਲ ਕੀ ਫੈਕਟਰੀਆਂ ਸੀਗੀਆਂ ਜੀ ਜਿਹੜੇ ਕਿ ਇਸ ਤਰ੍ਹਾਂ ਧੜ ਖੋਲ੍ਹੇ ਗਏ ਜਿਨ੍ਹਾਂ ਦੇ ਉੱਤੇ ਇੱਥੋਂ ਦੀਆਂ ਸਰਕਾਰਾਂ ਨੇ ਬਿਲਕੁਲ ਵੀ ਜਿਹੜਾ ਹੈ ਜੀ ਧਿਆਨ ਨਹੀਂ ਦਿੱਤਾ ਸਭ ਤੋਂ ਇੰਪੋਰਟੈਂਟ ਫੈਕਟਰ ਕੁਲਦੀਪ ਜੀ ਜੇ ਤੁਸੀਂ ਨਿਊਜ਼ ਮੇਰੇ ਨਾਲੋਂ ਜ਼ਿਆਦਾ ਕਿਉਂਕਿ ਸ਼ੇਅਰ ਕਰਦੇ ਹੋ ਜ਼ਿਆਦਾ ਪੜ੍ਹਦੇ ਹੋ ਅੱਜ ਤੋਂ ਕੁਝ ਸਮਾਂ ਪਹਿਲਾਂ ਜੇ ਮੈਂ ਗਲਤ ਨਾ ਹੋਵਾਂ ਤਾਂ ਅਲਬਰਟਾ ਇੱਕ ਡਿਮਾਂਡ ਕਰ ਰਿਹਾ ਸੀ ਫੈਡਰਲ ਸਰਕਾਰ ਤੋਂ ਕਿ ਸਾਡਾ ਜਿਹੜਾ ਇੰਟਰਨੈਸ਼ਨਲ ਕੋਟਾ ਹੈ ਉਹਨੂੰ ਵਧਾਇਆ ਜਾਵੇ

0: ਸੂਬੇ ਚ ਮੋਰ ਇੰਟਰਨੈਸ਼ਨਲ ਸਟੂਡੈਂਟ ਸਾਨੂੰ ਚਾਹੀਦੇ ਨੇ
1: ਬਿਲਕੁਲ
0: ਤੇ ਹੁਣ ਹੁਣ ਰਾਤੋ ਰਾਤ ਕੀ ਬਦਲ ਗਿਆ ਜੀ ਹੁਣ ਤੁਸੀਂ ਮੰਗ ਮੰਗ ਕੇ ਜਿਹੜੀਆਂ ਚੀਜ਼ਾਂ ਲੈ ਰਹੇ ਸੀ ਹੁਣ ਉਹ ਚੀਜ਼ਾਂ ਤੁਹਾਡੇ ਲਈ ਜਿਹੜੀਆਂ ਨੇ ਭਾਰ ਬਣ ਗਈਆਂ ਨੇ ਉਹਨਾਂ ਨੂੰ ਤੁਸੀਂ ਆਰਡਰ ਕਰ ਰਹੇ ਹੋ ਗੋ ਹੋਮ ਕਿਉਂ ਜਦੋਂ ਤੁਹਾਨੂੰ ਲੋੜ ਹੈ ਤੁਸੀਂ ਉਹਨਾਂ ਨੂੰ ਫੈਡਰਲ ਸਰਕਾਰ ਨੂੰ ਵੀ ਕਹਿੰਦੇ ਸਾਨੂੰ ਚਾਹੀਦੇ ਨੇ ਤੇ ਜਦੋਂ ਤੁਹਾਨੂੰ ਹੁਣ ਵੋਟਾਂ ਦੀ ਰਾਜਨੀਤੀ ਆ ਰਹੀ ਹੈ ਇਲੈਕਸ਼ਨਾਂ ਲੱਗੇ ਆ ਰਹੀਆਂ ਨੇ ਤੇ ਤੁਸੀਂ ਕਹਿ ਰਹੇ ਹੋ ਜੀ ਕਿ ਗੋ ਹੋਮ ਇਹ ਕੋਈ ਕਿਸੇ ਤੇ ਤੁਸੀਂ ਆਪਣੇ ਦੀਨ ਧਰਮ ਤੇ ਜਿੱਦਾਂ ਕਹਿੰਦੇ ਖੜੇ ਰਹੋ
1: ਇਹ ਇਕੱਲਾ ਇਹੋ ਹੀ ਨੀ ਜੀ
0: ਜੀ
1: ਇੱਕ ਉਹਨਾਂ ਤੋਂ ਕੋਟਿਆਂ ਦੁੱਗਣਾ ਕਰਨ ਦੀ ਮੰਗ ਕੀਤੀ ਗਈ ਦੋ ਚੀਜ਼ਾਂ ਹੋਰ ਕੀਤੀਆਂ ਗਈਆਂ ਜੀ ਨਾਲ ਹੀ ਉਹਨਾਂ ਤੇ ਦੂਜੀ ਮੰਗ ਪਤਾ ਕਿਹੜੀ ਸੀ ਉਹ ਸੀ ਵੀ ਜਿੰਨੇ ਯੂਕਰੇਨ ਤੋਂ ਤੁਸੀਂ ਰਿਫਿਊਜੀ ਲਿਆ ਰਹੇ ਨਾ ਜੀ
0: ਜੀ ਜੀ
1: ਉਹ ਜਿੰਨੇ ਸਾਨੂੰ ਕਿ ਤੁਸੀਂ ਕਿਹਾ ਨੀ ਵੀ ਤੁਹਾਨੂੰ ਵੀ ਇੰਨੇ ਦੇਣੇ ਨੇ ਸਾਨੂੰ ਕਹਿੰਦੇ ਦੁੱਗਣੇ ਦੇ ਦਿਓ ਉਹਨਾਂ ਤੋਂ ਡਬਲ ਸਾਂਭਾਂਗੇ ਅਸੀਂ ਦੁੱਗਣੇ
0: ਸਾਂਭਾਂਗੇ
1: ਦੁੱਗਣੇ ਸਾਂਭਾਂਗੇ
0: ਪਹਿਲਾਂ ਤੁਸੀਂ ਮੰਗਦੇ ਸੀ ਦੂਸਰਾ ਤੁਸੀਂ ਇਮੀਗ੍ਰੈਂਟਾਂ ਨੂੰ ਉਤਸ਼ਾਹਿਤ ਕਰਨ ਦੇ ਲਈ ਮਿਲੀਅਨਸ ਆਫ ਡਾਲਰ ਜਿਹੜੇ ਨੇ ਉਹ ਅਮਰੀਕਾ ਵਰਗੇ ਜਾਂ ਹੋਰ ਮੁਲਕਾਂ ਦੇ ਏਅਰਪੋਰਟਾਂ ਤੇ ਉੱਤੇ ਤੁਸੀਂ ਇਸ਼ਤਿਹਾਰਬਾਜ਼ੀ ਲਈ ਖਰਚ ਕਰ ਰਹੇ
1: ਅਲਬਰਟਾ ਇਜ਼ ਕਾਲਿੰਗ
0: ਕਹਿ ਰਹੇ ਹੋ ਹੁਣ ਕਿਉਂ ਨੀ
1: ਦੂਸਰੇ ਸੂਬੇ ਜਾ ਕੇ ਓਨਟੇਰੀਓ ਦੇ ਵਿੱਚ ਮੈਂ ਖੁਦ ਦੇਖੇ ਨੇ ਜੀ ਉਹ ਇਸ਼ਤਿਹਾਰਬਾਜ਼ੀ ਉੱਥੇ ਰੇਡੀਓ ਤੇ ਐਡਾਂ ਸੁਣੀਆਂ ਨੇ ਬ੍ਰਿਟਿਸ਼ ਕੋਲੰਬੀਆ ਚੱਲੀਆਂ ਨੇ ਕਿ ਅਲਬਰਟਾ ਇਜ਼ ਕਾਲਿੰਗ ਅਲਬਰਟਾ ਨੂੰ ਆਓ ਅਲਬਰਟਾ ਵਿੱਚ ਆਓ ਅੱਛਾ ਤੇ ਉਹ ਜਿਹੜੀ ਹੈ ਐਡਵਰਟਾਈਜ਼ਮੈਂਟ ਇਸ਼ਤਿਹਾਰਬਾਜ਼ੀ ਮਿਲੀਅਨ ਡਾਲਰ ਖਰਚ ਕਰਕੇ ਕੀਤੀ ਗਈ ਹੈ ਜੀ ਉਹ ਕੀ ਉਹਦੇ ਵਿੱਚ ਦੱਸਿਆ ਗਿਆ ਸੀ ਵੀ ਇਹਦੇ ਵਿੱਚ ਸਿਟੀਜਨ ਆਓ ਜਾਂ ਇਹਦੇ ਵਿੱਚ ਸਾਨੂੰ ਜਿਹੜੇ ਇੰਜੀਨੀਅਰ ਚਾਹੀਦੇ ਨੇ ਅੱਖਾਂ ਦੇ ਚਾਹੀਦੇ ਨੇ ਨਰਸ ਚਾਹੀਦੇ ਨੇ ਹੈਲਥ ਕੇਅਰ ਦੇ ਕੰਸਟਰਕਸ਼ਨ ਵਰਕਰ ਚਾਹੀਦੇ ਨੇ ਤੇ ਕੱਚੇ ਜਿਹੜੇ ਨੇ ਨਾ ਆਇਓ ਸਾਡੇ ਵੱਲੋਂ ਕਿਤੇ ਸੀਗਾ
0: ਕਿਤੇ ਵੀ ਨੀ ਕਿਹਾ ਜੀ
1: ਤੇ ਐਕਸਪੈਕਟ ਕਿਵੇਂ ਕਰ ਲਿਆ ਸੀ ਵੀ ਉਹ ਸਾਰੇ ਆਉਣਗੇ
0: ਇਹ ਇਹ ਹੁਣ ਐਵੇਂ ਗੱਲਾਂ ਨੇ ਜੀ ਸਾਰਾ ਜਿਹੜਾ ਨਜ਼ਲਾ ਹੈ ਜਿਹੜਾ ਸਾਰਾ ਗੁੱਸਾ ਹੈ ਜਾਂ ਜਿਹੜੀ ਸਾਰੀ ਗਲਤੀ ਹੈ ਉਹ ਸਟੂਡੈਂਟਸ ਤੇ ਪਾਈ ਜਾ ਰਹੀ ਹੋ ਸਕਦਾ ਸਟੂਡੈਂਟ ਕਿਤੇ ਨਾ ਕਿਤੇ ਕੋਈ ਮਿਸਟੇਕ ਕਰ ਬੈਠੇ ਹੋਣ ਕਸੂਰਾਂ ਹੋਣ ਕਿਸੇ ਚੀਜ਼ ਲਈ ਪਰ ਸਾਰੇ ਦਾ ਸਾਰਾ ਨਜ਼ਲਾ ਜਿਹੜਾ ਜੀ ਉਹ ਸਟੂਡੈਂਟਸ ਦੇ ਉੱਤੇ ਝਾੜ ਦੇਣਾ ਬਿਲਕੁਲ ਗਲਤ ਹੈ ਇਹਦੇ ਲਈ ਫੈਡਰਲ ਸਰਕਾਰ ਜ਼ਿੰਮੇਵਾਰ ਹੈ ਇਹਦੇ ਲਈ ਪ੍ਰੋਵਿੰਸ਼ੀਅਲ ਗੌਰਮੈਂਟ ਜ਼ਿੰਮੇਵਾਰ ਹੈ ਇਹਦੇ ਲਈ ਕਾਲਜ ਮੈਨੇਜਮੈਂਟ ਜਿਹੜੀਆਂ ਨੇ ਉਹ ਜ਼ਿੰਮੇਵਾਰ
1: ਸਿਸਟਮ ਦੀਆਂ ਖਾਮੀਆਂ
0: ਇਹਦੇ ਇਹਦੇ ਲਈ ਮਿਊਨਿਸਪੈਲਿਟੀ ਵੀ ਈਵਨ ਜ਼ਿੰਮੇਵਾਰ ਹੈ ਕਿਉਂਕਿ ਜਿਹਨਾਂ ਨੇ ਕਲਾਸਰੂਮ ਦੀ ਥਾਂ ਜਿਹੜੀਆਂ ਅਪਰੂਵਸ ਕੀਤੀਆਂ ਨੇ ਉਹਨਾਂ ਨੇ ਕੀ ਚੀਜ਼ਾਂ ਚੈੱਕ ਕੀਤੀਆਂ ਕਿ ਨਹੀਂ ਕੀਤੀਆਂ ਸਾਰੀਆਂ ਸਰਕਾਰਾਂ ਅਤੇ ਜਿਹੜੀ ਕਾਲਜ ਮੈਨੇਜਮੈਂਟ ਹੈ ਬਰਾਬਰ ਦੀ ਕਸੂਰਵਾਰ ਇਸ ਮਸਲਿਆਂ ਦੇ ਵਿੱਚ ਠਹਿਰਾਈ ਜਾਣੀ ਚਾਹੀਦੀ ਹੈ ਜੀ
1: ਜੀ ਰਜੀਤ ਜੀ ਅਸੀਂ ਕੁਛ ਹੋਰ ਮੁੱਦਿਆਂ ਤੇ ਚਰਚਾ ਕਰਨੀ ਹੈ ਜੀ
0: ਜੀ ਬਿਲਕੁਲ
1: ਉਹ ਕਰਦੇ ਹਾਂ ਜੀ ਤੇ ਬਸ ਹੁਣੇ ਵਾਪਸ ਆਉਂਦੇ ਹਾਂ ਇਸ ਪ੍ਰੋਗਰਾਮ ਦੇ ਸਪਾਂਸਰ ਹਨ ਜੀ ਸੋਨਿਕ ਇੰਸ਼ੋਰੈਂਸ ਤੇ ਮਾਨਸ ਪਹੁਜਾ ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਤੇ ਬੈਸਟ ਰੇਟ ਲੈਣ ਲਈ ਤੁਸੀਂ ਸੋਨਿਕ ਇੰਸ਼ੋਰੈਂਸ ਤੇ ਮਾਨਸ ਪਹੁਜਾ ਹੋਰਾਂ ਨੂੰ ਯਾਦ ਰੱਖੋ ਅਗਰ ਤੁਸੀਂ ਟਰੱਕ ਓਨਰ ਆਪਰੇਟਰ ਹੋ ਟਰੱਕਾਂ ਦੀ ਕੰਪਨੀ ਹੈ ਤਾਂ ਸੋਨਿਕ ਇੰਸ਼ੋਰੈਂਸ ਤੇ ਮਾਨਸ ਪਹੁਜਾ ਤੁਹਾਨੂੰ ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਤੇ ਬੈਸਟ ਰੇਟ ਦੇਣ ਦਾ ਦਾਅਵਾ ਕਰਦੇ ਨੇ ਉਹਨਾਂ ਦਾ ਫੋਨ ਨੰਬਰ ਹੈ ਜੀ 587-832-1208 5878321208 ਸੋਨਿਕ ਇੰਸ਼ੋਰੈਂਸ ਵਾਈ ਵਾਈ ਸੀ ਹੋਮ ਕੇਅਰ ਅਗਰ ਤੁਹਾਡੇ ਘਰ ਵਿੱਚ ਬਜ਼ੁਰਗ ਹਨ ਜਿਨ੍ਹਾਂ ਨੂੰ ਸਾਂਭ ਸੰਭਾਲ ਦੀ ਲੋੜ ਹੈ ਤਾਂ ਵਾਈ ਵਾਈ ਸੀ ਹੋਮ ਕੇਅਰ ਦੇ ਵੀਰਪਾਲ ਕੌਰ ਰੱਟ ਨਾਲ ਸੰਪਰਕ ਕਰ ਲਓ ਇਹਨਾਂ ਦੀ ਕੰਪਨੀ ਵਾਈ ਵਾਈ ਸੀ ਹੋਮ ਕੇਅਰ ਤੁਹਾਡੇ ਘਰ ਵਿੱਚ ਹੀ ਬਜ਼ੁਰਗਾਂ ਦੀ ਸਾਂਭ ਸੰਭਾਲ ਕਰੇਗੀ ਤੇ ਬਿੱਲ ਸਿੱਧਾ ਸਰਕਾਰ ਨੂੰ ਭੇਜਿਆ ਜਾਵੇਗਾ ਆਪਣੀ ਬੋਲੀ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਦੀਆਂ ਸੇਵਾਵਾਂ ਲੈਣ ਵਾਸਤੇ ਵੀਰਪਾਲ ਕੌਰ ਨੂੰ 825-760-09883 ਤੇ ਕਾਲ ਕਰ ਲਓ 8257-60-09-83 ਓਐਸਏ ਸਮਾਈਲ ਮੈਡੀਕਲ ਨਾਰਥ ਈਸਟ ਕੈਲਗਰੀ ਦੇ ਸਨਰਾਈਜ਼ ਏਰੀਆ ਵਿੱਚ ਖੁੱਲ੍ਹ ਗਿਆ ਹੈ ਜੀ ਓਐਸਏ ਸਮਾਈਲ ਮੈਡੀਕਲ ਇਹਨਾਂ ਕੋਲ ਐਕਸਪਰਟ ਡਾਕਟਰਾਂ ਦੀ ਟੀਮ ਹੈ ਅਪੁਆਇੰਟਮੈਂਟ ਬਣਾਉਣ ਦੀ ਕੋਈ ਲੋੜ ਨਹੀਂ ਨਵੇਂ ਪੇਸ਼ੈਂਟ ਵੀ ਲਏ ਜਾ ਰਹੇ ਨੇ ਹਫ਼ਤੇ ਦੇ 6 ਦਿਨ ਇਹ ਕਲੀਨਿਕ ਖੁੱਲ੍ਹਦਾ ਤੁਸੀਂ ਮਾਹਿਰ ਡਾਕਟਰਾਂ ਕੋਲੋਂ ਆਪਣਾ ਇਲਾਜ ਕਰਵਾ ਸਕਦੇ ਹੋ ਫੋਨ ਹੈ 587-617-4496 ਮਰਸੀਡੀਜ਼ ਬੈਂਜ਼ ਕੈਨੇਡਾ ਵਿੱਚ ਸਭ ਤੋਂ ਵੱਡੀ ਡੀਲਰਸ਼ਿਪ ਨਾਰਥ ਈਸਟ ਕੈਲਗਰੀ ਦੇ ਕੰਟਰੀ ਹਿਲਸ ਉੱਪਰ ਹੈ ਕੰਟਰੀ ਹਿਲਸ ਮਰਸੀਡੀਜ਼ ਬੈਂਜ਼ ਤੇ ਇੱਕ ਵੱਡਾ ਸ਼ੋਰੂਮ ਹੈ ਇੱਥੋਂ ਤੁਸੀਂ ਵਧੀਆ ਡੀਲ ਲੈਣ ਲਈ ਗੌਰਵ ਸ਼ਰਮਾ ਨਾਲ ਸੰਪਰਕ ਕਰ ਲਓ ਫੋਨ ਨੰਬਰ ਜੀ 403-903-6657 403-903-6757 ਮਰਸੀਡੀਜ਼ ਬੈਂਜ਼ ਕੰਟਰੀ ਹਿਲਸ ਪੰਜਾਬ ਇੰਸ਼ੋਰੈਂਸ ਅਗਰ ਇੰਸ਼ੋਰੈਂਸ ਦੀਆਂ ਭਰੋਸੇਮੰਦ ਸੇਵਾਵਾਂ ਚਾਹੀਦੀਆਂ ਤਾਂ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਤੇ ਲਵਪ੍ਰੀਤ ਸਿੱਧੂ ਨਾਲ ਸੰਪਰਕ ਕਰੋ ਲਾਈਫ ਇੰਸ਼ੋਰੈਂਸ ਸੁਪਰਵਿਜ਼ਰ ਇੰਸ਼ੋਰੈਂਸ ਤੇ ਮਾਰਗੇਜ ਇੰਸ਼ੋਰੈਂਸ ਦੀਆਂ ਭਰੋਸੇਮੰਦ ਸੇਵਾਵਾਂ ਹਾਸਲ ਕਰਨ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਤੇ ਲਵਪ੍ਰੀਤ ਕੌਰ ਸਿੱਧੂ ਦਾ ਫੋਨ ਨੰਬਰ ਹੈ ਜੀ 403-404-3500 ਹੋਰ ਜਾਣਕਾਰੀ ਲਈ ਤੁਸੀਂ ਉਹਨਾਂ ਦੇ ਸਿਟੀਸਕੇਪ ਲੈਂਡਿੰਗ ਪਲਾਜ਼ਾ ਵਿੱਚ ਸਥਿਤ ਆਫਿਸ ਤੇ ਵਿਜ਼ਿਟ ਕਰ ਸਕਦੇ ਹੋ ਮਦਰ ਇੰਡੀਆ ਰੈਸਟੋਰੈਂਟ ਨਾਰਥ ਐਂਡ ਸਾਊਥ ਇੰਡੀਅਨ ਕੁਜ਼ੀਨ ਸਿਟੀਸਕੇਪ ਲੈਂਡਿੰਗ ਵਿੱਚ ਰੈਸਟੋਰੈਂਟ 24 ਘੰਟੇ 7 ਦਿਨ ਖੁੱਲ੍ਹਦਾ ਹੈ ਇੱਥੇ ਸਵੇਰੇ ਬ੍ਰੇਕਫਾਸਟ ਤੋਂ ਲੈ ਕੇ ਸ਼ਾਮ 4 ਵਜੇ ਤੱਕ 40 ਤੋਂ ਵੱਧ ਆਈਟਮਾਂ ਦਾ ਬਫੇ ਹੈ 40 ਤੱਕ ਗੈਸਟ ਬੈਠ ਕੇ ਖਾਣਾ ਖਾ ਸਕਦੇ ਨੇ ਦੇਸੀ ਘਿਓ ਵਿੱਚ ਦਾਲਾਂ ਸਬਜ਼ੀਆਂ ਬਣਾਈਆਂ ਜਾਂਦੀਆਂ ਨੇ ਫੋਨ ਨੰਬਰ 403-900

0: 3977 4039367777 ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਨਾਰਥ ਈਸਟ ਕੈਲਗਰੀ ਦੇ ਵਿੱਚ ਹੈ ਪਿਕਸਲ ਫੋਟੋ ਸਟੂਡੀਓ ਜਿੱਥੇ ਸਿਰਫ $7 ਵਿੱਚ ਪਾਸਪੋਰਟ ਫੋਟੋ ਤਿਆਰ ਕੀਤੀ ਜਾਂਦੀ ਹੈ ਪਿਕਸਲ ਫੋਟੋ ਸਟੂਡੀਓ ਤੋਂ ਤੁਸੀਂ ਕਿਸੇ ਵੀ ਕੰਟਰੀ ਦੀ ਪਾਸਪੋਰਟ ਫੋਟੋ OCI US ਵੀਜ਼ਾ ਜਾਂ ਕਿਸੇ ਕਿਸਮ ਦੀ ਗਵਰਨਮੈਂਟ ID ਦੀ ਫੋਟੋ ਸਿਰਫ $7 ਵਿੱਚ ਬਣਵਾ ਸਕਦੇ ਹੋ ਟੌਪ ਕੁਆਲਿਟੀ ਅਤੇ ਘੱਟ ਰੇਟ ਸਵਾਨਾ ਬਾਜ਼ਾਰ ਵਿੱਚ ਪਿਕਸਲ ਫੋਟੋ ਸਟੂਡੀਓ ਤੋਂ ਫੈਮਿਲੀ ਫੋਟੋ ਬੇਬੀ ਫੋਟੋ ਬਿਜ਼ਨਸ ਪੋਰਟਰੇਟ ਵੀ ਬਣਵਾ ਸਕਦੇ ਹੋ ਫੋਟੋ ਪ੍ਰਿੰਟਿੰਗ ਵੀ ਵਧੀਆ ਕੁਆਲਿਟੀ ਵਿੱਚ ਕਰਦੇ ਨੇ ਪਿਕਸਲ ਫੋਟੋ ਸਟੂਡੀਓ ਦਾ ਫੋਨ ਨੰਬਰ ਹੈ 403-9470 4039470060 ਇੱਕ ਵਾਰ ਫਿਰ ਸਵਾਗਤ ਹੈ ਜੀ ਅਤੇ ਆਓ ਚਰਚਾ ਨੂੰ ਸ਼ੁਰੂ ਕਰਦੇ ਰਣਜੀਤ ਜੀ ਹੁਣ ਅਸੀਂ ਗੱਲ ਕਰਦੇ ਹਾਂ ਥੋੜ੍ਹੀ ਜਿਹੀ ਅਸੀਂ ਕਿਉਂਕਿ ਖੇਡਾਂ ਦੇ ਵੀ ਸ਼ੌਕੀਨ ਹਾਂ ਜੀ ਤੁਸੀਂ ਵੀ ਦੇਖਦੇ ਹੋ ਫੋਲੋ ਕਰਦੇ ਹੋ ਫੀਫਾ ਵਰਲਡ ਕੱਪ ਹੋ ਕੇ ਹਟਿਆ ਜੀ ਉਸ ਤੋਂ ਪਹਿਲਾਂ ਫੀਫਾ ਹੁਣ ਜਿਹੜਾ FIH ਵਰਲਡ ਕੱਪ ਹੈ ਜੀ ਜਿਹੜਾ ਇੰਟਰਨੈਸ਼ਨਲ ਹਾਕੀ ਦਾ ਵਰਲਡ ਕੱਪ ਹੈ ਜੀ ਸ਼ੁਰੂ ਹੋਣ ਵਾਲਾ ਇੰਡੀਆ ਦੀ ਟੀਮ ਉਹਦੇ ਵਿੱਚ ਕੁਆਲੀਫਾਈ ਕੀਤੀ ਹੋਈ ਹੈ ਜੀ ਸੋ ਕੁਛ ਦਿਨਾਂ 'ਚ ਸ਼ੁਰੂ ਹੋਣ ਵਾਲਾ ਇੱਕ ਦੋ ਦਿਨਾਂ 'ਚ ਜੇ ਮੈਂ ਗਲਤ ਨਹੀਂ ਤਾਂ ਬੈਲਜੀਅਮ ਅਤੇ ਹੋਲੈਂਡ ਦੇ ਵਿੱਚ ਉਹ ਹੋ ਰਿਹਾ ਜੀ ਹਾਕੀ ਦਾ ਫੀਲਡ ਹਾਕੀ ਦਾ ਵਰਲਡ ਕੱਪ ਅਤੇ ਕ੍ਰਿਕਟ ਵੀ ਅਸੀਂ ਜਿਹੜੇ ਸਾਡੀ ਇੰਡੀਅਨ ਬੈਕਗਰਾਊਂਡ ਹੈ 'ਚ ਅਸੀਂ ਤਕਰੀਬਨ ਫੋਲੋ ਕਰਦੇ ਹੀ ਹਾਂ ਸਮਝਦੇ ਬੜੀ ਹਰਮਨ ਪਿਆਰੀ ਖੇਡ ਹੈ ਇੰਡੀਆ ਦੇ ਵਿੱਚ ਤਾਂ ਪਰ ਸਾਡੇ ਪੰਜਾਬ ਤੋਂ ਵੀ ਬਹੁਤ ਵੱਡੇ ਵੱਡੇ ਪਲੇਅਰ ਹੋਏ ਨੇ ਬਹੁਤ ਘੱਟ ਇਸ ਤਰ੍ਹਾਂ ਹੋਇਆ ਕਿ ਇੰਡੀਆ ਦੀ ਟੀਮ ਦੇ ਵਿੱਚ ਪੰਜਾਬ ਨੂੰ ਰਿਪ੍ਰਜੈਂਟ ਕਰਨ ਵਾਲਾ ਕੋਈ ਪਲੇਅਰ ਨਾ ਹੋਵੇ ਇਸ ਵੇਲੇ ਤਾਂ ਹੋਰ ਵੀ ਮਾਣ ਵਾਲੀ ਗੱਲ ਹੈ ਕਿ ਸਾਡੇ ਟੈਸਟ ਮੈਚਾਂ ਦੇ ਅਤੇ ਵਨਡੇ ਦੇ ਕਪਤਾਨ ਜਿਹੜੇ ਨੇ ਜੀ ODI ਦੇ ਸ਼ੁਭਮਨ ਗਿੱਲ ਨੇ ਪੰਜਾਬੀ ਨੇ ਜੀ ਹੋਰ ਵੀ ਮੁੰਡੇ ਹੈਗੇ ਨੇ ਜਿਹਦੇ ਵਿੱਚ ਅਰਸ਼ਦੀਪ ਹੈ ਗੁਰਨੂਰ ਬਰਾੜ ਆ ਗਿਆ ਜੀ ਹੋਰ ਵੀ ਜਿਹੜੇ ਨੁੱਬਰ ਕੇ ਸਾਹਮਣੇ ਤਾਂ ਹੁਣ ਪੰਜਾਬ 'ਚ ਲੀਗ ਵੀ ਸ਼ੁਰੂ ਹੋਣ ਜਾ ਰਹੀ ਹੈ ਕ੍ਰਿਕਟ ਦੀ
1: ਜੀ
0: ਅੱਛਾ ਉਹਦੇ ਵਿੱਚ ਸਾਡੇ ਹਰਭਜਨ ਭੱਜੀ ਜਿਹੜੇ ਫਾਰਮਰ ਕ੍ਰਿਕਟਰ ਨੇ ਨਵਜੋਤ ਸਿੰਘ ਸਿੱਧੂ ਵੀ ਤੁਸੀਂ ਜਾਣਦੇ ਹੋ ਮਹਿੰਦਰ ਅਮਰਨਾਥ ਹੋਰ ਬੜੇ ਨੇ ਮਦਨ ਲਾਲ ਬਿਸ਼ਨ ਸਿੰਘ ਬੇਦੀ ਬੈਕਗਰਾਊਂਡ ਵੀ ਅੰਮ੍ਰਿਤਸਰ ਤੋਂ ਹੋਰ ਬਹੁਤ ਹੋਏ ਨੇ ਚਲੋ ਆਪਾਂ ਹੁਣ ਉੱਧਰ ਨੂੰ ਨਾ ਜਾਈਏ
1: ਜੀ
0: ਗੱਲ ਕਰਦੇ ਹਾਂ ਜੀ ਹਰਭਜਨ ਸਿੰਘ ਭੱਜੀ ਹਰਭਜਨ ਸਿੰਘ ਭੱਜੀ ਵਾਹਵਾ ਖੇਡੇ ਵਧੀਆ ਖੇਡੇ ਬੜੇ ਵਧੀਆ ਪਲੇਅਰ ਹੋ ਨਿਬੜੇ ਜੀ ਤੁਹਾਡੇ ਤਾਂ ਇਲਾਕੇ ਦੇ ਵੀ ਹੈ ਖੈਰ ਚਲੋ ਆਪਾਂ ਹੁਣ ਗੱਲ ਹੋਰ ਅੱਛਾ ਹਰਭਜਨ ਸਿੰਘ ਭੱਜੀ
1: ਮੇਰੀ ਤਾਂ ਕਪਤਾਨੀ ਹੇਠ ਵੀ ਖੇਡੇ ਹੋਏ ਨੇ
0: ਅੱਛਾ ਚਲੋ ਹੁਣ ਜਿਹੜੀ ਅਸੀਂ ਗੱਲ ਕਰਨੀ ਨਾ ਅੱਗੇ
1: ਮੈਂ ਫਿਰ ਭੱਜਣਾ ਜੀ
0: ਅੱਛਾ ਜੀ ਸੋ ਇਹ ਹੈ ਜੀ ਕਿ ਹਰਭਜਨ ਸਿੰਘ ਭੱਜੀ ਵਾਹਵਾ ਖੇਡੇ ਜੀ ਵਾਹਵਾ ਦੂਰ ਦੂਰ ਤੱਕ ਉਹਨਾਂ ਨੇ ਬਹੁਤ ਸਾਰੇ ਮੁਲਕਾਂ ਦੇ ਵਿੱਚ ਆਪਣਾ ਨਾਮ ਬਣਾਇਆ ਅਤੇ ਦੋ ਵਰਲਡ ਕੱਪ ਉਹਨਾਂ ਕੋਲ ਬੈਗ ਦੇ ਵਿੱਚ ਹੈਗੇ ਨੇ T20 ਦਾ ਅਤੇ ODI ਦਾ ਅੱਛਾ ਹੁਣ ਜਿਹੜੀ ਗੱਲ ਹੈ ਜੀ ਉਹ ਇਹ ਕਿ ਉਹ ਕ੍ਰਿਕਟਿੰਗ ਕੈਰੀਅਰ ਤੋਂ ਬਾਅਦ ਵੀ ਐਕਟਿਵ ਨੇ ਜਿਵੇਂ ਨਵਜੋਤ ਸਿੱਧੂ ਐਕਟਿਵ ਨੇ ਨਾ ਉਵੇਂ ਹੀ ਉਹ ਵੀ ਐਕਟਿਵ ਨੇ
1: ਜੀ
0: ਅਤੇ ਭੱਜੀ ਬਹੁਤ ਖਾਸ ਨੇ ਜੀ ਅਤੇ ਉਹਨਾਂ ਦੀ ਕਮੈਂਟਰੀ ਦੇ ਵਿੱਚ ਵੀ ਇਸ ਵੇਲੇ ਉਹ ਜਾ ਰਹੇ ਨੇ ਅਤੇ ਸ਼ੋਅ ਬਿਜ਼ ਦੇ ਵਿੱਚ ਵੀ ਸ਼ੋਆਂ ਦੇ ਵਿੱਚ ਵੀ ਆਉਂਦੇ ਜਾਂਦੇ ਰਹਿੰਦੇ ਨੇ ਕਦੇ ਕਪਿਲ ਸ਼ਰਮਾ ਦੇ ਸ਼ੋਅ 'ਚ ਵੀ ਦੇਖੇ ਗਏ ਹੋਰ ਪਾਸੇ ਵੀ ਅਤੇ ਪੋਡਕਾਸਟਿੰਗ ਵੀ ਸ਼ਾਇਦ ਉਹ ਕਰਦੇ ਨੇ ਆਪਣੀ ਪਤਨੀ ਦੇ ਨਾਲ ਅਤੇ ਉਹਨਾਂ ਦੀ ਪ੍ਰਸਿੱਧੀ ਹੋਰ ਵਧੀ ਜਦੋਂ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਰਾਜ ਸਭਾ ਲਈ ਨੋਮੀਨੇਟ ਕੀਤਾ ਜੀ ਪੰਜਾਬ ਤੋਂ
1: ਜੀ
0: ਜਲੰਧਰ ਵੈਸੇ ਉਹਨਾਂ ਦੀ ਰਿਹਾਇਸ਼ ਹੈ ਖੈਰ ਮਾਲਦਾਰ ਸਾਮੀ ਹੈ ਰਿਹਾਇਸ਼ ਅਤੇ ਉਹਨਾਂ ਦੀ ਪਤਨੀ ਕਿੱਥੇ ਕਿੱਥੇ ਹੋਣੀ ਹੈ ਜੀ ਸੋ ਉਹ ਬੇਬਾਕ ਵੀ ਹੈਗੇ ਨੇ ਥੋੜ੍ਹੇ ਜਿਹੇ
1: ਜੀ
0: ਅਤੇ ਬੇਬਾਕ ਨੇ ਪਰ ਇਸ ਵੇਲੇ ਹਰਭਜਨ ਸਿੰਘ ਨੂੰ ਜੇ ਮੈਂ ਗਲਤ ਨਹੀਂ ਤਾਂ ਇੱਕ ਵਾਰ DSP ਦੀ ਜੋਬ ਵੀ ਉਹਨਾਂ ਨੂੰ ਆਫਰ ਹੋਈ
1: ਮਿਲੀ ਸੀ ਜੀ ਕੀਤੀ ਵੀ ਸੀ ਉਹਨਾਂ ਨੇ ਜੀ
0: ਜੀ ਸੋ ਇਸ ਵੇਲੇ ਰਾਜ ਸਭਾ ਦੇ ਜਦੋਂ ਉਹਨਾਂ ਨੂੰ MP ਬਣਾ ਦਿੱਤਾ ਅਤੇ ਰਾਜ ਸਭਾ ਦੇ ਜਿਹੜੇ ਚੁਣੇ ਹੋਏ ਬੰਦੇ ਸੀ ਉਹਨਾਂ ਦੇ ਵਿੱਚ ਤੁਹਾਨੂੰ ਪਤਾ ਕਿ ਲਵਲੀ ਯੂਨੀਵਰਸਿਟੀ ਦੇ ਜਿਹੜੇ ਮਾਲਕ ਨੇ ਉਹ ਨੇ ਰਾਘਵ ਚੱਡਾ ਨੇ ਸੰਤ ਬਲਵੀਰ ਸਿੰਘ ਸੀਚੇਵਾਲ ਨੇ ਹੋਰ ਕਾਫੀ ਸਾਰੇ ਬੰਦੇ ਜਿਹੜੇ ਸੀ ਉਹ ਚੁਣ ਕੇ ਪੰਜਾਬ ਤੋਂ ਜਾਂ ਹੋਰਨਾਂ ਥਾਵਾਂ ਤੋਂ ਆਮ ਆਦਮੀ ਪਾਰਟੀ ਨੇ ਭੇਜੇ ਉਸ ਵੇਲੇ ਰੌਲਾ ਬੜਾ ਪਿਆ ਕਿ ਤੁਸੀਂ ਕਿਹੜੇ ਬੰਦੇ ਚੂਜ਼ ਕਰ ਲਏ ਤੁਸੀਂ ਪੰਜਾਬੀਅਤ ਨੂੰ ਰਿਪ੍ਰਜੈਂਟ ਕਰਨ ਵਾਲੇ ਵੱਖ ਵੱਖ ਫੀਲਡਾਂ ਦੇ ਬੰਦੇ ਚੂਜ਼ ਕਰੋ ਇਹ ਤੁਸੀਂ ਕੀ ਕੀਤਾ ਜੇ ਖੇਡਾਂ 'ਚੋਂ ਚੂਜ਼ ਕਰਨਾ ਉਸ ਵੇਲੇ ਵੀ ਰੌਲਾ ਪਿਆ ਸੀ ਅਤੇ ਹੋਰ ਬੜੀਆਂ ਖੇਡਾਂ ਨੇ ਪੰਜਾਬੀ ਖੇਡਦੇ ਉਹ ਚੂਜ਼ ਕਰ ਲਓ
1: ਜੀ
0: ਖੈਰ ਜੀ ਉਹ ਭੱਜੀ ਉਸ ਵੇਲੇ ਜੀ ਉਹਨਾਂ ਨੂੰ ਬਣਾ ਦਿੱਤਾ ਗਿਆ ਭੱਜੀ ਕੋਈ ਪਾਰਲੀਮੈਂਟ ਦੇ ਵਿੱਚ ਮੁੱਦਾ ਉਹਨਾਂ ਨੇ ਕੋਈ ਚੁੱਕਿਆ ਹੋਵੇ ਮੈਨੂੰ ਤਾਂ ਕੋਈ ਖਾਸ ਯਾਦ ਨਹੀਂ ਤੁਹਾਨੂੰ ਪਤਾ ਹੋਵੇ ਤਾਂ ਤੁਸੀਂ ਕਹਿ ਦਿਓ ਜੀ
1: ਮੇਰੇ ਖਿਆਲ ਮੈਨੂੰ ਕੋਈ ਬਹੁਤ ਵੱਡਾ ਮੁੱਦਾ ਨਹੀਂ ਉਹਨਾਂ ਦਾ ਯਾਦ
0: ਪਰ ਹਾਂਜੀ ਬਾਜੀ ਉਸ ਵੇਲੇ ਪਲਟ ਗਏ ਜਦੋਂ ਰਾਘਵ ਚੱਡਾ ਜਿਹੜੇ ਸੀ ਹਾਊਸ ਲੀਡਰ ਸੀ ਉਹਨਾਂ ਨੂੰ ਹਾਊਸ ਲੀਡਰ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਆਮ ਆਦਮੀ ਪਾਰਟੀ ਵੱਲੋਂ ਅਤੇ ਲਵਲੀ ਯੂਨੀਵਰਸਿਟੀ ਦੇ ਜਿਹੜੇ ਓਨਰ ਨੇ ਜੀ ਉਹਨਾਂ ਨੂੰ ਬਣਾ ਦਿੱਤਾ ਗਿਆ ਮਿੱਤਲ ਸਾਹਿਬ ਨੂੰ
1: ਜੀ
0: ਅਤੇ ਹੁਣ ਜਦੋਂ ਇਹ ਬਦਲੀ ਕੀਤੀ ਅਤੇ ਰਾਘਵ ਚੱਡਾ ਨਾਲ ਥੋੜ੍ਹਾ ਜਿਹਾ ਵਿਗੜ ਗਈ ਆਮ ਆਦਮੀ ਪਾਰਟੀ ਦੀ
1: ਜੀ
0: ਉਹ ਪਾਰਟੀ ਬਦਲ ਗਿਆ BJP ਦੇ ਵਿੱਚ ਚਲੇ ਗਏ ਅਤੇ ਇਹ ਰੂਲ ਹੈ ਕਿ ਜਦੋਂ ਇੱਕ ਸਰਟਨ ਜਿਹੜੇ ਜਿੰਨੇ ਤੁਹਾਡੇ

0: ਟੋਟਲ ਮੈਂਬਰ ਪਾਰਲੀਮੈਂਟ ਹੋਣ ਜਾਂ ਜਿੰਨੇ ਐਮ ਐਲ ਏ ਹੋਣ, ਇੱਕ ਇੱਕ ਗਿਣਤੀ ਤੋਂ ਵੱਧ ਜਿਹੜੇ ਚਲੇ ਜਾਂਦੇ ਨੇ, ਫਿਰ ਪਾਰਟੀ ਬਦਲਣ ਨਾਲ ਐਂਟੀ ਡਿਫੈਕਸ਼ਨ ਰੂਲ ਲਾਗੂ ਨਹੀਂ ਹੁੰਦਾ ਉਹਨਾਂ 'ਤੇ. ਸੋ ਉਹਨਾਂ ਵਿੱਚ ਕਈ ਚਲੇ ਗਏ ਜੀ, ਰਹਿ ਗਿਆ ਥੋੜ੍ਹੇ ਸੰਜੇ ਸਿੰਘ ਵਗੈਰਾ ਅਤੇ ਹੋਰ, ਅਤੇ ਸੰਤ ਬਲਵੀਰ ਸਿੰਘ ਸੀਚੇਵਾਲ ਵੀ ਹੈਗੇ ਨੇ
1: ਜੀ.
0: ਭੱਜੀ ਉਦੋਂ ਚਲੇ ਗਏ ਅਤੇ ਭੱਜੀ ਦੇ ਘਰ 'ਤੇ ਜੀ ਗੱਦਾਰ ਲਿਖਿਆ, ਹੋਰ ਲਿਖਿਆ, ਬਹੁਤ ਸਾਰੀ ਚੀਜ਼ਾਂ ਲਿਖੀਆਂ, ਅਤੇ ਭੱਜੀ ਬੜੇ ਅਪਸੈਟ ਹੋਏ, ਮੈਨੂੰ ਗੱਦਾਰ ਕਹਿ ਦਿੱਤਾ, ਮੈਨੂੰ ਐਂ ਕਰਤਾ, ਮੈਂ ਕੀ ਕੀਤਾ. ਪਰ ਮੇਰਾ ਖਿਆਲ ਹੈ ਕਿ ਆਪਾਂ ਥੋੜ੍ਹੀ ਜਿਹੀ ਪੜਚੋਲ ਕਰੀਏ, ਉਹ ਜਿਹੜਾ ਦੁਬਾਰਾ ਬੋਲੇ ਨੇ ਉਹ ਕੀ ਕਹਿੰਦੇ ਨੇ ਜੀ, ਹੁਣ ਦੱਸੋ ਜ਼ਰਾ.
1: ਜੋ ਹੁਣ ਤੱਕ ਨਿਊਜ਼ ਕੁਲਦੀਪ ਜੀ ਪਹੁੰਚੀ ਹੈ, ਕਿਉਂਕਿ ਵੈਸੇ ਜਦੋਂ ਦਾ ਉਹਨਾਂ ਨੇ ਆਪ ਪਾਰਟੀ ਛੱਡ ਕੇ ਭਾਰਤੀ ਜਨਤਾ ਪਾਰਟੀ ਦਾ ਪੱਲਾ ਫੜਿਆ ਸੀ, ਉਹਨਾਂ ਨੇ ਕੋਈ ਬਹੁਤ ਜ਼ਿਆਦਾ ਆਪਣਾ ਮੂੰਹ ਨਹੀਂ ਸੀ ਖੋਲਿਆ, ਕੋਈ ਸਟੇਟਮੈਂਟ ਨਹੀਂ ਸੀ ਦਿੱਤੀ. ਅਤੇ ਥੋੜ੍ਹੇ ਦਿਨ ਪਹਿਲਾਂ ਹੀ ਨਾ ਉਹਨਾਂ ਨੇ ਇੱਕ ਆਪਣੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਜਾਂ ਇੱਕ ਫੋਟੋ ਸ਼ੇਅਰ ਕਰ ਦਿੱਤੀ ਸੀ, ਜਿਸ ਵਿੱਚ ਕੁਝ ਨੌਜਵਾਨ ਸੀਗੇ ਜਿਹੜੇ ਕਿ ਨਸ਼ੇ ਵਿੱਚ ਧੁੱਤ ਸੀਗੇ, ਅਤੇ ਉਹਨਾਂ ਨੇ ਕੁਝ ਜਿਹੜਾ ਨਾਲ ਟਾਈਟਲ ਵਗੈਰਾ ਲਿਖਿਆ, ਉਹਨਾਂ ਨੇ ਇਸ ਤਰ੍ਹਾਂ ਪੰਜਾਬ ਸਰਕਾਰ ਨੂੰ ਡਾਇਰੈਕਟਲੀ ਜਾਂ ਇਨਡਾਇਰੈਕਟਲੀ ਟਾਰਗੇਟ ਕਰਤਾ ਉਸ ਵੀਡੀਓ ਜਾਂ ਉਸ ਫੋਟੋ ਨੂੰ ਲੈ ਕੇ. ਪਰ ਜੋ ਬਾਅਦ 'ਚ ਜਾਣਕਾਰੀ ਸਾਹਮਣੇ ਆਈ ਕਿ ਉਹ ਜਿਹੜੀ ਵੀਡੀਓ ਜਾਂ ਫੋਟੋ ਸੀ ਉਹ ਪੰਜਾਬ ਦੀ ਨਹੀਂ ਸੀ, ਭਾਵੇਂ ਕਿ ਉਸ ਵਿੱਚ ਜੋ ਦਿਖਣ ਵਾਲੇ ਸੀਗੇ ਉਹ ਦਿੱਖ ਇਸ ਤਰ੍ਹਾਂ ਦੀ ਸੀ ਕਿ ਸਿੱਖ ਨੌਜਵਾਨ ਲੱਗ ਰਹੇ ਸੀਗੇ ਜੀ. ਪਰ ਉਹ ਸਾਰੇ ਨੌਜਵਾਨ ਸਿੱਖ, ਤੁਹਾਨੂੰ ਪਤਾ, ਪੰਜਾਬ 'ਚ ਨਹੀਂ ਹੁੰਦੇ, ਉਹ ਸ਼ਾਇਦ ਰਾਜਸਥਾਨ ਨਾਲ ਸੰਬੰਧਿਤ ਸੀਗੇ ਜੀ. ਉਸ ਚੀਜ਼ ਨੂੰ ਲੈ ਕੇ ਫਿਰ ਆਪ ਪਾਰਟੀ ਨੇ ਉਹਨਾਂ 'ਤੇ ਇੱਕ ਧਾਵਾ ਬੋਲਿਆ ਕਿ ਹਰਭਜਨ ਜਿਹੜੇ ਨੇ ਉਹ ਪੰਜਾਬ ਨੂੰ ਜਾਂ ਆਪ ਪਾਰਟੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਨੇ. ਉਹ ਜਿਹੜਾ ਹਮਲਾ ਸੀ ਉਹ ਕਾਫੀ ਤੇਜ਼ ਸੀ ਆਪ ਪਾਰਟੀ ਵੱਲੋਂ, ਅਤੇ ਸ਼ਾਇਦ ਉਸ ਤੋਂ ਬੁਖਲਾਹਟ ਵਿੱਚ ਆ ਕੇ ਹਰਭਜਨ ਹੁਣਾਂ ਨੇ ਹੁਣ ਥੋੜ੍ਹਾ ਜਿਹੀ ਸਟੇਟਮੈਂਟ ਇਸ਼ੂ ਕੀਤੀ ਹੈ ਕਿ ਜਿਹੜਾ ਮੈਂ ਪਿਛਲੇ ਦਿਨੀ ਆਪ ਪਾਰਟੀ ਛੱਡੀ ਸੀ ਅਤੇ ਭਾਰਤੀ ਜਨਤਾ ਪਾਰਟੀ ਜੁਆਇਨ ਕੀਤੀ ਸੀ, ਉਸਦਾ ਮੇਨ ਕਾਰਨ ਉਹਨਾਂ ਨੇ ਜੋ ਦੱਸਿਆ, ਉਹਨਾਂ ਨੇ ਕਿਹਾ ਜੀ ਕਿ ਇੱਕ ਤਾਂ ਭਗਵੰਤ ਮਾਨ ਦੀ ਜਿਹੜੀ ਸਰਕਾਰ ਹੈ ਜਾਂ ਆਪ ਦੀ ਜਿਹੜੀ ਸਰਕਾਰ ਹੈ ਪੰਜਾਬ ਵਿੱਚ, ਉਹ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਲੈ ਕੇ ਕੋਈ ਵਧੀਆ ਪੋਲਿਸੀਆਂ ਜਿਹੜੀਆਂ ਉਹ ਨਹੀਂ ਲੈ ਕੇ ਆ ਰਹੇ ਸੀ ਜਾਂ ਉਹਨਾਂ 'ਤੇ ਬਹੁਤਾ ਕੰਮ ਨਹੀਂ ਸੀ ਕਰ ਰਹੇ. ਅਤੇ ਸੈਕਿੰਡ ਉਹਨਾਂ ਨੇ ਕਿਹਾ ਕਿ ਜਿਹੜੇ ਪੰਜਾਬ ਵਿੱਚ ਨਸ਼ੇ ਵੱਧ ਰਹੇ ਨੇ ਉਹਨਾਂ ਦੇ ਉੱਤੇ ਜਿਹੜੀਆਂ ਸਰਕਾਰ ਦੀਆਂ ਜਿਹੜੀਆਂ ਪੋਲਿਸੀਜ਼ ਨੇ ਉਹਨਾਂ ਤੋਂ ਬਹੁਤੇ ਖੁਸ਼ ਨਹੀਂ ਹਨ. ਸੋ ਇਹ ਦੋ ਵੱਡੇ ਕਾਰਨ ਉਹਨਾਂ ਨੇ ਦੱਸੇ ਨੇ ਕਿ ਇਹ ਕਾਰਨ ਸੀ ਕਿ ਜਿਹੜਾ ਆਪ ਨਾਲੋਂ ਜਾਂ ਭਗਵੰਤ ਮਾਨ ਦੀ ਸਰਕਾਰ ਨਾਲੋਂ ਉਹਨਾਂ ਦਾ ਜਿਹੜਾ ਮਨ ਜਿਹੜਾ ਉਹ ਖੱਟਾ ਹੋ ਗਿਆ ਅਤੇ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਜੀ ਪੱਲਾ ਫੜ ਲਿਆ
0: ਜੀ. ਸੋ ਬੜੀਆਂ ਅਜੀਬ ਗੱਲਾਂ ਨੇ ਜੀ, ਆਪਾਂ ਵਿਰੋਧੀ ਗੱਲਾਂ ਨੇ ਉਹਨਾਂ ਦੀਆਂ. ਮੈਂ ਤੇ ਇਹਨੂੰ ਮੈਂ ਸਮਝਦਾ ਕਿ ਬੜੀ ਇਮੈਚਿਓਰਟੀ ਉਹਨਾਂ ਨੇ ਬਚਕਾਨਾ ਇਹ ਗੱਲਾਂ ਉਹਨਾਂ ਨੇ ਕੀਤੀਆਂ ਨੇ. ਮੈਂ ਇੱਥੇ ਪੰਜਾਬ ਸਰਕਾਰ ਨੂੰ ਡਿਫੈਂਡ ਨਹੀਂ ਕਰ ਰਿਹਾ, ਮੈਂ ਸਮਝਦਾ ਕਿ ਜੇ ਇੰਨੇ ਨਾਰਾਜ਼ ਸੀ ਨਾ ਉਹ ਆਪਣੇ ਆਮ ਆਦਮੀ ਪਾਰਟੀ ਤੋਂ, ਇੱਕ ਤਾਂ ਪਬਲਿਕਲੀ ਉਹਦੀ ਗੱਲ ਕਰਨੀ ਚਾਹੀਦੀ ਸੀ ਉਹਨਾਂ ਨੂੰ
1: ਜੀ
0: ਕਿ ਮੈਂ ਨਾ ਆਪਣੀ ਸਰਕਾਰ ਦੇ ਮੁਰੇ ਆਹ ਮੰਗਾਂ ਰੱਖ ਰਿਹਾ ਅਤੇ ਆਹ ਕੰਮ ਕੀਤਾ ਜਾਣਾ ਚਾਹੀਦਾ, ਅਤੇ ਇਹ ਨਹੀਂ ਹੋ ਰਿਹਾ. ਮੇਰੀ ਕਹਿੰਦੇ ਗੱਲਾਂ ਅਣਸੁਣੀਆਂ ਕੀਤੀਆਂ ਗਈਆਂ ਕਿ ਪੰਜਾਬ 'ਚ ਸਪੋਰਟਸ ਅਸੀਂ ਕਿਵੇਂ ਡਿਵੈਲਪ ਕਰਨੀ ਆ. ਚਲੋ ਉਹਨੀ ਜਿਹੜਾ ਜੋ ਉਹਨੀ ਮੰਗਾਂ ਰੱਖੀਆਂ ਸੀ ਉਹਦਾ ਖਰੜਾ ਹੁਣੇ ਰੱਖਦੇ ਨੇ ਲੋਕਾਂ ਦੇ ਅੱਗੇ. ਦੂਸਰੀ ਗੱਲ ਇਹ ਕਿ ਜੇ ਉਹ ਪੰਜਾਬ ਨੂੰ ਜਾਂ ਰਾਜ ਸਭਾ ਨੂੰ ਸਮਰਪਿਤ ਹੋਣੇ ਚਾਹੀਦੇ ਸੀ ਤਾਂ ਕਿੰਨੇ ਦਿਨ ਉਹ ਜਿਹੜੇ ਨੇ ਕਮੈਂਟਰੀ ਕਰਨ ਲਈ ਜਾਂ ਹੋਰਨਾਂ ਸ਼ੋਆਂ 'ਤੇ ਜਾਣ ਲਈ ਬਾਹਰ ਰਹਿੰਦੇ ਨੇ, ਉਹਨਾਂ ਦੀ ਕਿੰਨੀ ਇੱਕ ਡੈਡੀਕੇਸ਼ਨ ਸੀਗੀ. ਅਤੇ ਅਗਲੀ ਗੱਲ ਇਹ ਕਿ ਉਹਨਾਂ ਨੇ ਇਹ ਜਾਂ ਤਾਂ ਇਹ ਆ ਕਿ ਨਾਰਾਜ਼ ਹੋ ਕੇ ਫਿਰ ਅਸਤੀਫਾ ਦੇਈਦਾ ਹੁੰਦਾ ਜੀ, ਫਿਰ ਪਾਰਟੀ ਨਹੀਂ ਬਦਲੀ,
1: ਪਾਰਟੀ ਨਹੀਂ ਬਦਲਦੀ ਜੀ. ਬਿਲਕੁਲ,
0: ਮੈਂ ਸਮਝਦਾ ਕਿ ਜਾਂ ਤਾਂ ਹੁਣ ਭਾਰਤੀ ਜਨਤਾ ਪਾਰਟੀ ਹੈ ਜੀ, ਉਹ ਰਾਜ ਸਭਾ ਦੇ ਵਿੱਚ ਦਿੱਲੀ ਨੇ, ਕੀ ਇੱਕ ਤਾਂ ਦਿੱਲੀ ਦੇ ਵਿੱਚ ਨਸ਼ਈ ਜੇ ਦਿਖਾਲੇ ਜਾਣ, ਤੁਸੀਂ ਜਿਹੜਾ ਪੁਰਾਣੀ ਦਿੱਲੀ ਦੇ ਵਿੱਚ ਚੱਕਰ ਮਾਰ ਰਹੇ ਤਾਂ ਤੁਹਾਨੂੰ ਸੜਕਾਂ ਦੇ ਬੈਠੇ ਸੈਂਕੜੇ ਨਸ਼ਈ ਮਿਲਣਗੇ ਜਿਹੜੇ ਜਿਹੋ ਜਿਹੀ ਉਹਨਾਂ ਨੇ ਫੋਟੋ ਪਾਈ ਸੀਗੀ. ਦਿੱਲੀ 'ਚ ਵੀ ਭਾਜਪਾ ਦੀ ਸਰਕਾਰ, ਕਹਿੰਦੇ 'ਚ ਵੀ ਭਾਜਪਾ ਦੀ ਸਰਕਾਰ, ਅਤੇ ਰਾਤ 'ਚ ਹਰਿਆਣਾ ਆਉਂਦਾ, ਹਰਿਆਣੇ ਦੇ ਵਿੱਚ ਉਹਨਾਂ ਦਾ ਬਹੁਤ ਸਾਲ ਪਹਿਲਾਂ ਗੱਡੀ ਦੇ ਵਿੱਚੋਂ ਸਮਾਨ ਕੱਢ ਲਿਆ ਸੀ ਇੱਕ ਵਾਰੀ ਢਾਬੇ 'ਤੇ ਖੜਿਆ ਤਾਂ
1: ਜੀ ਜੀ,
0: ਅਤੇ ਉੱਥੇ ਭਾਜਪਾ ਦੀ ਸਰਕਾਰ ਹੈ ਜੀ ਲੰਬੇ ਸਮੇਂ ਤੋਂ. ਤੋ ਜੇ ਮੇਰਾ ਖਿਆਲ ਹੈ ਕਿ ਫੈਕਟ ਬੇਸਡ ਗੱਲ ਕਰਨੀ ਚਾਹੀਦੀ ਤਾਂ ਉਹਨੂੰ ਥੋੜ੍ਹੀ ਸਿਆਣਪ ਜਿਹੜੀ ਆ ਵਰਤਣੀ ਚਾਹੀਦੀ ਸੀ ਹਰਭਜਨ ਸਿੰਘ ਭੱਜੀ ਹੋਣਾਂ ਨੂੰ. ਅਜੇ ਵੀ ਮੈਂ ਕਹਿੰਦਾ ਜੀ ਵੀ ਉਹ ਅਸਤੀਫਾ ਦੇ ਦੇਣ ਅਤੇ ਫਿਰ ਉਹਨਾਂ ਦੀ ਗੱਲ ਦੀ ਰੈਲੇਵੈਂਸੀ ਜ਼ਿਆਦਾ ਹੋਵੇਗੀ.
1: ਪਹਿਲੀ ਗੱਲ ਤਾਂ ਇਹ ਕਿ ਹਰਭਜਨ ਜੇਕਰ ਖੇਡਾਂ ਨੂੰ ਸੱਚਮੁੱਚ ਉਤਸ਼ਾਹਿਤ ਕਰਨਾ ਚਾਹੁੰਦੇ ਤਾਂ ਕੋਈ ਨਾ ਕੋਈ ਪਲਾਨ ਉਹ ਲਿਆ ਸਕਦੇ ਸੀ ਸਾਹਮਣੇ ਪ੍ਰੈਸ ਦੇ ਜਾਂ ਪਾਰਟੀ ਦੇ ਕਿ ਮੈਂ ਆਹ ਕਰਨਾ ਚਾਹੁੰਦਾ ਅਤੇ ਸਰਕਾਰ ਮੈਨੂੰ ਇਸ ਚੀਜ਼ ਲਈ ਰੋਕ ਰਹੀ ਹੈ ਜੀ. ਦੂਸਰੀ ਗੱਲ ਹੈ ਕਿ ਕਈ ਵਾਰੀ ਬਹੁਤ ਸਾਰੇ ਲੋਕ ਅਜਿਹੇ ਵੀ ਹੁੰਦੇ ਨੇ ਕਿ ਜਿਹੜੇ ਸਰਕਾਰ ਦੇ ਵਿੱਚ ਨਹੀਂ ਵੀ ਹੁੰਦੇ, ਐਮ ਐਲ ਏ ਐਮ ਪੀ ਨਹੀਂ ਵੀ ਹੁੰਦੇ, ਪਰ ਉਹ ਖੇਡਾਂ ਲਈ ਹੋਰ ਵੀ ਕੰਮ ਕਰਦੇ ਨੇ. ਹੁਣ ਯੁਵਰਾਜ ਸਿੰਘ ਨੇ ਜੀ, ਉਹ ਕਿਸੇ ਪੋਲੀਟੀਕਲ ਪੋਸਟ 'ਤੇ ਨਹੀਂ ਹਨ, ਪਰ ਇਸ ਸਮੇਂ ਬਹੁਤ ਵਧੀਆ ਜਿਹੜੇ ਕ੍ਰਿਕਟ ਦੇ ਪਲੇਅਰ ਨੇ ਪੰਜਾਬ ਦੇ ਵਿੱਚੋਂ, ਉਹ ਉਹਨਾਂ ਨੂੰ ਟ੍ਰੇਨਿੰਗ ਦੇ ਕੇ ਅੱਗੇ ਲੈ ਕੇ ਆ ਰਹੇ ਨੇ, ਬਹੁਤ ਵਧੀਆ ਕੰਮ ਕਰ ਰਹੇ ਨੇ ਯੁਵਰਾਜ ਸਿੰਘ ਬਿਨਾਂ ਕਿਸੇ ਸਰਕਾਰਾਂ ਦੇ ਸਮਰਥਨ ਦੇ. ਦੋਨੇ ਕਰ ਰਹੇ ਨੇ,
0: ਮੈਂ ਤਾਂ ਮਜ਼ਾਕ ਕਰ ਰਿਹਾ,
1: ਦੋਨੇ
0: ਯੁਵਰਾਜ ਜ਼ਿਆਦਾ ਕਰ ਰਹੇ, ਅਭਿਸ਼ੇਕ ਸ਼ਰਮਾ ਉਹਨਾਂ ਦੀ ਟ੍ਰੇਨਿੰਗ 'ਚੋਂ
1: ਯੁਵਰਾਜ ਨੰਬਰ 1 ਬੈਟਿੰਗ 'ਚੋਂ ਆ ਰਹੇ ਨੇ ਜੀ. ਦੂਸਰੀ ਗੱਲ, ਯੁਵਰਾਜ ਅਤੇ ਯੁਵਰਾਜ ਦੋਨੇ ਕਰ ਰਹੇ ਨੇ ਜਦੋਂ ਪਿਓ ਜਿਹੜੇ ਉਹਨਾਂ ਦੇ ਨੇ, ਦੋਨੇ ਉਹ ਵੀ ਕੁਛ ਨਾ ਕੁਛ ਕਰ ਰਹੇ ਨੇ ਕੰਟਰੀਬਿਊਸ਼ਨ, ਭਾਵੇਂ ਕੋਈ ਵੱਖਰੇ ਵੱਖਰੇ ਵਿਵਾਦਾਂ 'ਚ ਕਰਦੇ ਰਹਿੰਦੇ ਨੇ.

0: ਸੈਕਿੰਡ ਗੱਲ ਹੈ ਹਰਭਜਨ ਹੁਣਾਂ ਦੀ ਮੈਂ ਥੋੜੀ ਜਿਹੀ ਸਰਚ ਕਰ ਰਿਹਾ ਸੀ ਕਿ ਜਿਹੜਾ ਕੋਈ ਪਲੇਅਰ ਹੁੰਦਾ ਨਾ ਜੀ ਉਹਦੇ ਲਈ ਐਥੀਕਲੀ ਸਹੀ ਹੋਣਾ ਵੀ ਬਹੁਤ ਜ਼ਰੂਰੀ ਹੋ ਜਾਂਦਾ ਕਿਉਂਕਿ ਜਿਹੜੇ ਹੀਰੋ ਹੁੰਦੇ ਨੇ ਫਿਲਮਾਂ ਦੇ ਹੀਰੋ ਹੋਣ ਜਾਂ ਜਿਹੜੇ ਕ੍ਰਿਕਟ ਪਲੇਅਰ ਹੋਣ ਜਾਂ ਖਿਡਾਰੀ ਹੋਣ ਲੋਕ ਜਾਂ ਆਮ ਤੌਰ 'ਤੇ ਨੌਜਵਾਨ ਬੱਚੇ ਜਿਹੜੇ ਨੇ ਜੀ ਉਹਨਾਂ ਨੂੰ ਰੋਲ ਮਾਡਲ ਬਣਾ ਲੈਂਦੇ ਨੇ ਜੋ ਕੁਛ ਉਹ ਕਰਦੇ ਨੇ ਉਹਨਾਂ ਵੱਲ ਦੇਖ ਕੇ ਕਰਨ ਦੀ ਕੋਸ਼ਿਸ਼ ਕਰਦੇ ਨੇ ਜੇਕਰ ਮੈਂ ਗਲਤ ਨਹੀਂ ਹਾਂ ਤਾਂ ਸ਼ਾਇਦ ਬਹੁਤ ਸਾਲ ਪਹਿਲਾਂ ਇੱਕ ਫੁੱਟਬਾਲ ਦੇ ਬਹੁਤ ਵੱਡੇ ਖਿਡਾਰੀ ਸੀ ਜੇਕਰ ਮੈਂ ਰੋਨਾਲਡੋ ਸ਼ਾਇਦ ਸੀਗੇ ਉਹ ਇੱਕ ਪ੍ਰੈਸ ਕਾਨਫਰੰਸ
1: ਕੋਲਡ ਡਰਿੰਕ ਪਾਸੇ
0: ਕੋਲਡ ਡਰਿੰਕ ਦੀਆਂ ਬੋਤਲਾਂ ਉਹਨਾਂ ਨੇ ਪਰਾਂ ਰੱਖ ਦਿੱਤੀਆਂ ਸੀ ਜੇਕਰ ਉਹਨਾਂ ਨੂੰ ਪੁੱਛਿਆ ਗਿਆ ਬਾਅਦ 'ਚ ਇਹ ਵੀ ਕਿਹਾ ਗਿਆ ਜੀ ਕਿ ਉਹ ਬ੍ਰਾਂਡ ਉਹਨਾਂ ਨੂੰ ਐਡਵਰਟਾਈਜ਼ ਨਹੀਂ ਸੀ ਦਿੰਦਾ ਬਹੁਤ ਸਾਰਾ ਕਿਹਾ ਗਿਆ ਪਰ ਉਹ ਕਹਿੰਦੇ ਕਿ ਮੈਂ ਸਿਹਤ ਲਈ ਖਰਾਬ ਹੈ ਮੈਂ ਉਹ ਸਾਹਮਣੇ ਨਹੀਂ ਆਉਣਾ ਚਾਹੁੰਦਾ ਇੱਥੇ ਮੈਂ ਯਾਦ ਦਿਵਾਉਣਾ ਚਾਹੁੰਦਾ ਕਿ ਹਰਭਜਨ ਸਿੰਘ ਉਹ ਖਿਡਾਰੀ ਨੇ ਜਿਹੜੇ ਕਿ ਰਾਇਲ ਸਟੈਗ ਸ਼ਰਾਬ ਦੀ ਐਡਵਰਟਾਈਜ਼ਮੈਂਟ ਵੀ ਕਰ ਚੁੱਕੇ ਨੇ ਜੀ ਸੋ ਜੇਕਰ ਤੁਸੀਂ ਇੰਨਾ ਹੀ ਨਸ਼ਿਆਂ ਲਈ ਜਿਹੜਾ ਹੈ ਵਰੀਡ ਹੋ ਤਾਂ ਤੁਹਾਨੂੰ ਥੋੜੇ ਜਿਹੇ ਪੈਸਿਆਂ ਦੇ ਲਈ ਜਿੱਦਾਂ ਫਿਲਮੀ ਸਿਤਾਰੇ ਸਾਡੇ ਪਾਨ ਮਸਾਲਿਆਂ ਦੀ ਐਡਵਰਟਾਈਜ਼ਮੈਂਟ ਕਰਦੇ ਨੇ ਅਤੇ ਇਸ ਤਰ੍ਹਾਂ ਦੇ ਕ੍ਰਿਕਟ ਖਿਡਾਰੀਆਂ ਨੂੰ ਸ਼ਰਾਬ ਦੀ ਭਾਵੇਂ ਕਿ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਕੁਛ ਕਾਨੂੰਨ ਨੇ ਸਿੱਧੀ ਸ਼ਰਾਬ ਦੀ ਐਡਵਰਟਾਈਜ਼ਮੈਂਟ ਨਹੀਂ ਹੁੰਦੀ ਨੋਰਮਲੀ
1: ਛੋਟਾ ਛੋਟਾ ਜਿਹਾ
0: ਹਾਂ ਜਿੱਦਾਂ ਉਹ ਸ਼ਰਾਬ ਦਾ ਨਾਂ ਰੱਖ ਕੇ ਪਾਣੀ ਦਾ ਨਾਂ ਰੱਖ ਦਿੰਦੇ ਜਾਂ ਸੋਡੇ ਦਾ ਨਾਂ ਰੱਖ ਕੇ ਐਡਵਰਟਾਈਜ਼ਮੈਂਟ ਕਰਦੇ ਨੇ
1: ਇੰਡਰੈਕਟਲੀ ਖਰਾਬ ਦੀ ਆ
0: ਪਰ ਉਹ ਤਰੀਕਾ ਹੀ ਦੱਸਿਆ ਗਿਆ ਸ਼ਰਾਬ ਦੀ ਐਡਵਰਟਾਈਜ਼ਮੈਂਟ ਹੁੰਦੀ ਹੈ ਜੀ ਸੋ ਇਹ ਰਾਇਲ ਸਟੈਗ ਵਰਗੇ ਜਿਹੜੇ ਵੱਡੇ ਜਿਹੜੇ ਬ੍ਰਾਂਡ ਨੇ ਉਹਨਾਂ ਦੀ ਐਡਵਰਟਾਈਜ਼ਮੈਂਟ ਹਰਭਜਨ ਖੁਦ ਕਰਦੇ ਰਹੇ ਨੇ ਸੋ ਜੇਕਰ ਤੁਸੀਂ ਇਸ ਤਰ੍ਹਾਂ ਦੀਆਂ ਚੀਜ਼ਾਂ ਲਈ ਸਿੰਸੀਅਰ ਹੋ ਤਾਂ ਫਿਰ ਤੁਹਾਨੂੰ ਆਪਣੇ ਪਾਸਟ ਵੱਲ ਵੀ ਨਜ਼ਰ ਮਾਰਨੀ ਚਾਹੀਦੀ ਹੈ ਕਿ ਤੁਸੀਂ ਕਰਦੇ ਕੀ ਰਹੇ ਹੋ
1: ਜਿਹੜੀ ਇਹ ਗਰਾਊਂਡ ਆ ਜੀ ਜਿੰਨੀਆਂ ਜਿੰਨੇ ਵੱਡੇ ਕ੍ਰਿਕਟ ਦੇ ਮੈਚ ਹੁੰਦੇ ਇੰਨੀ ਮਹਿੰਗੀ ਲੀਗ ਆ IPL ਅਤੇ ਜਿਹੜਾ ਆਲੇ ਦੁਆਲੇ ਬੋਰਡ ਲੱਗਦੇ ਨੇ ਜੀ ਡਿਸਪਲੇ ਬੋਰਡ ਬਾਉਂਡਰੀ 'ਤੇ
0: ਜੀ ਜੀ
1: ਉਹਨਾਂ ਵਿੱਚੋਂ ਜ਼ਿਆਦਾ ਨਹੀਂ ਅਤੇ ਤੀਸਰਾ ਹਿੱਸਾ ਜਿਹੜੇ ਨੇ ਨਾ ਜੀ ਉਹ ਆ ਗੁਟਕਾ ਗਟਕਾ ਜਾਂ ਜਿਹੜਾ ਹੁੰਦਾ ਜੀ ਆਪਣੇ ਆ ਤਮਾਖੂ
0: ਜਿਹੜਾ
1: ਇਹਨਾਂ ਦੇ ਸਾਰੇ ਉਹ ਮੇਜਰ ਮਦਰ ਸਪੋਂਸਰ ਨੇ ਉਹ ਤੇ ਪ੍ਰਜਨ ਸਿੰਘ ਨੂੰ ਉਹਨਾਂ ਵੱਲ ਵੀ ਕਰਨਾ ਚਾਹੀਦਾ ਬਹਰਹਾਲ ਜੀ ਸਾਡੇ ਪ੍ਰੋਗਰਾਮ ਦਾ ਸਮਾਂ ਸਮਾਪਤ ਹੈ ਜੀ
0: ਬਿਲਕੁਲ
1: ਤੇ ਫਿਰ ਅਸੀਂ ਇਸ ਤਰ੍ਹਾਂ ਦੀ ਚਰਚਾ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਜੀ
0: ਸਤਿ ਸ਼੍ਰੀ ਅਕਾਲ ਜੀ
2: The time is 6 p.m.
3: Baka di mo tawaging ito ay abuso, ngunit ang pagpapadala ng pananakot sa text sa iyong partner, sikretong sinusubaybayan ang iyong lokasyon o kaya'y nagkukontrol ng iyong aktibidad sa telepono, ito ay abuso. Ito ay hindi pisikal na pang-abuso, ngunit abusong nakabatay sa teknolohiya na maaari ring makasama. Kung ikaw o may kakilala na gumagamit ng teknolohiya upang makasakit or magkontrol, posible ang pagbabago. Alamin kung paano wakasan. violence@alberta.ca/endgbv
4: Summer na, guys! Handa na ba kayo para sa weekend getaway? Some fun on the beach? O baka gusto nyo lang mag-joyride? Make sure that your vehicle and its AC are in tip-top shape para cool na cool ang summer. It's time for expert service at your local Toyota dealer. One easy stop for oil changes, brake checks, and tire prices that beat competitors by 5%. Book your appointment today.
5: Sama-sama tayo muli sa susunod na linggo dito sa Radio Pinoy, ang radyo ng Filipino sa Calgary. Magmula alas 11 ng umaga hanggang alas 12 ng tanghali. Dito lamang po sa 94.7 Fairchild Radio.
6: Whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
3: Baka di mo tawaging ito ay abuso, ngunit ang pagpapadala ng pananakot sa text sa iyong partner, sikretong sinusubaybayan ang iyong lokasyon o kaya'y nagkukontrol ng iyong aktibidad sa telepono, ito ay abuso. Ito ay hindi pisikal na pang-abuso, ngunit abusong nakabatay sa teknolohiya na maaari ring makasama. Kung ikaw o may kakilala na gumagamit ng teknolohiya upang makasakit or magkontrol, posible ang pagbabago. Alamin kung paano wakasan. violence@alberta.ca/endgbv
4: Summer na, guys! Handa na ba kayo para sa weekend getaway? Some fun on the beach? O baka gusto nyo lang mag-joyride? Make sure that your vehicle and its AC are in tip-top shape para cool na cool ang summer. It's time for expert service at your local Toyota dealer. One easy stop for oil changes, brake...